ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ।

ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ

0: ਦੂਜਿਆਂ ਦੀ ਰੋਟੀ ਖੋਹ ਕੇ ਖਾਣਾ ਅਪਰਾਧ, ਭੁੱਖ ਲੱਗਣ 'ਤੇ ਰੋਟੀ ਖਾਣਾ ਪ੍ਰਕਿਰਤੀ, ਅਤੇ ਖੁਦ ਭੁੱਖੇ ਰਹਿ ਕੇ ਦੂਜਿਆਂ ਨੂੰ ਖਵਾਉਣਾ ਸੰਸਕ੍ਰਿਤੀ ਹੈ।
1: ਗਿਆਨ ਅੰਮ੍ਰਿਤ ਤੋਂ ਬਾਅਦ ਆਉਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

पिता तू है मेरा माता, तू मेरा बंधप तू मेरा प्राता।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ।
1: ਖੇਤੀਬਾੜੀ

0: ਰੁਲੀਆ ਰਾਮ ਜੀ ਉਹ ਜੈ ਹਿੰਦ ਜੀ।
1: ਜੈ ਹਿੰਦ ਜੀ ਰੰਗਾ ਸਿੰਘ ਜੀ, ਜੈ ਹਿੰਦ ਬੱਚਿਆਂ ਨੂੰ, ਕੀ ਹਾਲ ਚਾਲ ਹੈ?
0: ਹਾਲੇ ਚਾਲੇ ਵਾਹ ਵਾਹ ਪਾਲੀ।
1: ਚਲੋ ਦੇਖੋ ਰੰਗਾ ਸਿੰਘ ਜੀ, ਹਾੜੀ ਹੈ, ਸੋਹਣੀ ਹੈ, ਇਹਨਾਂ ਦੇ ਵਿੱਚ ਇੱਕ ਚੀਜ਼ ਦਾ ਬੜਾ ਮਹੱਤਵ ਹੈ ਕਿ ਦਾਲਾਂ ਸਾਨੂੰ ਜ਼ਰੂਰ ਬੀਜਣੀਆਂ ਚਾਹੀਦੀਆਂ ਨੇ।
0: ਬਿਲਕੁਲ ਜੀ ਬਿਲਕੁਲ, ਐਵੇਂ ਨਹੀਂ ਕਹਿੰਦੇ,
1: ਖਾਈਏ ਦਾਲ
0: ਜਿਹੜੀ ਨਿਵੇ ਨਾਲ
1: ਨਿਵੇ ਨਾਲ, ਕਿਉਂਕਿ ਜਿਹੜਾ ਸਮਾਂ ਹੈ ਨਾ, ਜਿੱਦਾਂ ਆਪਾਂ ਤੇਲ ਬੀਜਾਂ ਦੀ ਅਹਿਮੀਅਤ ਨੂੰ ਵੀ ਜਿਹੜਾ ਹੈ ਨਹੀਂ ਕਹਿ ਸਕਦੇ ਕਿੰਨੀ ਸਾਡੇ ਲਈ ਅਹਿਮੀਅਤ ਹੈ, ਕਿੰਨਾ ਤੇਲ ਅਸੀਂ ਜਿਹੜਾ ਹੈ ਬਾਹਰਲੇ ਦੇਸ਼ਾਂ ਤੋਂ ਮੰਗਵਾ ਰਹੇ ਹਾਂ
0: ਜੀ।
1: ਇਸੇ ਤਰ੍ਹਾਂ ਦਾਲਾਂ, ਰੰਗਾ ਸਿੰਘ ਜੀ, ਅੱਜ ਤੁਸੀਂ ਦਾਲਾਂ ਦੇ ਭਾਅ ਬਾਜ਼ਾਰ 'ਚ ਜਾ ਕੇ ਪਤਾ ਕਰੋ
0: ਨਾ ਜੀ, ਨਾਇਨ ਅਸਮਾਨ ਨੂੰ ਛੂੰਹਦੀਆਂ।
1: ਸੋ ਇਸ ਕਰਕੇ ਜੇ ਅਸੀਂ ਖੇਤੀ ਦੇ ਵਿੱਚ ਵੰਨ ਸੁਵੰਨਤਾ ਚਾਹੁੰਦੇ ਹਾਂ, ਖੇਤੀ ਭਿੰਨਤਾ ਚਾਹੁੰਦੇ ਹਾਂ, ਇਹ ਇੱਕ ਐਸੀ ਚੀਜ਼ ਹੈ ਦਾਲ ਵੀ ਨਾਲੇ ਪੁੰਨ ਅਤੇ ਨਾਲੇ ਫਲੀਆਂ। ਇੱਕ ਤਾਂ ਰੰਗਾ ਸਿੰਘ ਜੀ ਸਾਨੂੰ ਪੈਸੇ ਤਾਂ ਦਿੰਦੀਆਂ ਦਿੰਦੀਆਂ
0: ਜੀ,
1: ਫਿਰ ਘਰਾਂ ਦੇ ਵਿੱਚ ਸਾਡੀ ਸਿੱਧੀ ਵਰਤੋਂ, ਫਿਰ ਜ਼ਮੀਨ ਦੀ ਤਾਕਤ ਬਣਾਉਣ ਦੇ ਵਿੱਚ ਦਾਲਾਂ ਦਾ ਬਹੁਤ ਵੱਡਾ ਮਹੱਤਵ ਹੈ।
0: ਮੈਂ ਕਹਿੰਦਾ ਜੀ ਦਾਲਾਂ ਵਿੱਚ ਗੁਣਵੱਤਾ ਇੰਨੀ ਆ, ਵੇਖੋ ਇੱਕ ਤੇ ਤੋਂ ਪ੍ਰੋਟੀਨ ਮਿਲਦਾ,
1: ਹਾਂ
0: ਇੱਕ ਸੰਤੁਲਿਤ ਪੌਸ਼ਟਿਕ ਆਹਾਰ ਮੰਨਿਆ ਜਾਂਦਾ ਦਾਲਾਂ।
1: ਬਿਲਕੁਲ, ਸੋ ਇਸ ਕਰਕੇ ਆ ਸਮਾਂ ਰੰਗਾ ਸਿੰਘ ਜੀ ਸਾਡੇ ਲਈ, ਜੇ ਆਪਾਂ ਛੋਲਿਆਂ ਦੀ ਗੱਲ ਕਰੀਏ
0: ਜੀ,
1: ਅਤੇ ਕਿਉਂਕਿ ਸਮਾਂ ਜਿਹੜਾ ਸਾਡੇ ਕੋਲ 25 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ, ਇਹ ਸਿੰਜੂ ਹਾਲਤਾਂ ਦੇ ਵਿੱਚ ਦੇਸੀ ਅਤੇ ਕਾਬਲੀ ਛੋਲੇ ਬੀਜਣ ਦਾ ਬੜਾ ਢੁਕਵਾਂ ਸਮਾਂ
0: ਜੀ।
1: ਸੋ ਇਸ ਕਰਕੇ ਆਪਣੇ ਕੋਲ ਕਿਸਮਾਂ ਵੱਖ ਵੱਖ ਹੈਗੀਆਂ ਨੇ, PVG 7 ਕਿਸਮ ਹੈ, PVG 5 ਕਿਸਮ ਹੈ, GPF 2 ਕਿਸਮ ਹੈ, ਇਸੇ ਤਰ੍ਹਾਂ ਬੱਚਿਆਂ ਵਾਲਿਓ ਆਪਣੇ ਕੋਲ ਕਾਬਲੀ ਛੋਲਿਆਂ ਦੇ ਵਿੱਚ L552,
0: ਠੀਕ,
1: ਮਤਲਬ ਦੇਸੀ ਛੋਲਿਆਂ ਦੇ ਵਿੱਚ ਆਪਣੇ ਕੋਲ ਕਾਫੀ ਕਿਸਮਾਂ ਹੈ, 3 ਕਿਸਮਾਂ ਨੇ, ਅਤੇ ਕਾਬਲੀ ਛੋਲਿਆਂ ਦੇ ਵਿੱਚ ਇੱਕੋ ਕਿਸਮ ਹੈ L552।
0: ਅੱਛਾ ਜੀ,
1: ਰੰਗਾ ਸਿੰਘ ਜੀ, ਹਰ ਕਿਸਮ ਦਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਆਪਣਾ ਗੁਣ ਹੈ, ਆਪਣੀ ਸਿਆਣ ਪਛਾਣ, ਜਿਹੜੀ ਤਾਂ PVG 7 ਕਿਸਮ ਹੈ, ਇਹਦਾ 8 ਕੁਇੰਟਲ ਝਾੜ ਹੈ ਸਿੰਜੂ ਹਾਲਤਾਂ 'ਚ
0: ਜੀ।
1: PVG 5 ਕਿਸਮ ਦੇਸੀ ਛੋਲਿਆਂ ਦੀ, ਇਹਦਾ ਬੱਚਿਆਂ ਵਾਲਿਓ ਕੋਈ 6.5-6 ਤੋਂ ਉੱਪਰ ਜਿਹੜਾ ਝਾੜ 7 ਦੇ ਕੁਇੰਟਲ ਦੇ ਲਗਭਗ ਸਾਨੂੰ ਮਿਲ ਜਾਂਦਾ ਹੈ,
0: ਠੀਕ,
1: ਅਤੇ GPF 2 ਕਿਸਮ ਜਿਹੜੀ ਹੈ, ਇਹਦਾ ਵੀ 7 ਕੁਇੰਟਲ ਤੋਂ ਉੱਪਰ ਝਾੜ ਸਾਨੂੰ ਔਸਤਨ ਮਿਲ ਜਾਂਦਾ ਹੈ।
0: ਅੱਛਾ ਜੀ,
1: ਅਤੇ ਜਿਹੜੀ L552 ਕਾਬਲੀ ਛੋਲਿਆਂ ਦੀ ਇੱਕੋ ਇੱਕ ਕਿਸਮ ਹੈ, ਇਹਦਾ ਵੀ ਸਾਨੂੰ 7 ਕੁਇੰਟਲ ਤੋਂ ਉੱਪਰ ਹੀ

0: ਰਿਮੌਨ ਹੈ, ਬਹੁਤ ਸਾਰੀਆਂ ਦਵਾਈਆਂ ਹੈ, ਇਹਨਾਂ ਨੂੰ ਜਿਹੜੇ ਢੰਗ ਤਰੀਕੇ ਹੈ ਉਹਨਾਂ ਨਾਲ ਹੀ ਆਪਾਂ ਇਸਤੇਮਾਲ ਕਰਨਾ ਹੈ। ਬਾਕੀ ਹੁਣ ਤਾਂ ਦੇਖੋ ਸਮਾਂ ਜਿਹੜਾ ਹੈ ਰੰਗਾ ਸਿੰਘ ਜੀ, ਉਹ ਬਿਜਾਈ ਦਾ ਹੈ ਕਿ ਸਮਾਂ ਸਾਡੇ ਕੋਲ ਦੇਸੀ ਛੋਲਿਆਂ ਦੀ ਵੀ ਹੈ ਅਤੇ ਕਾਬਲੀ ਛੋਲਿਆਂ ਦੀ ਇੱਕੋ ਇੱਕ ਕਿਸਮ ਹੈ, ਕਿਸਮ ਦੀ ਚੋਣ ਕਰਕੇ ਅਸੀਂ ਜਿਹੜਾ ਹੈ ਟਾਈਮ ਸਿਰ ਬੀਜੀਏ ਅਤੇ ਬੀਜਣ ਦਾ ਢੰਗ ਜਿਹੜਾ ਹੈ ਆਪਾਂ ਦੱਸ ਹੀ ਦਿੱਤਾ ਹੈ ਕਿ ਭਰਮੀ ਰੌਣੀ ਜਿਹੜੀ ਕਰਨੀ ਬੜੀ ਲਾਜ਼ਮੀ ਹੈ ਅਤੇ ਤਾਂ ਕਿ ਬੱਤਰ ਜਿਹੜੀ ਹੈ ਉਹ ਸਾਡੇ ਬਾਅਦ ਦੇ ਵਿੱਚ ਤਾਂ ਪਾਣੀ ਤੁਹਾਨੂੰ ਦੱਸਿਆ ਹੀ ਹੈ ਕਿ ਜੇ ਮੀਂਹ ਪੈ ਗਿਆ ਫਿਰ ਤਾਂ ਲੋੜ ਹੀ ਨਹੀਂ, ਨਾ ਮੀਂਹ ਪਵੇ ਕਿ ਤੁਸੀਂ ਪਾਣੀ ਫੇਰਨਾ ਹੈ,
1: ਬਿਲਕੁਲ ਫੇ ਇੱਕ ਮਹੀਨੇ ਬਾਅਦ ਜਾ, ਹੱਦੋ ਹੱਦ ਦੋ ਮਹੀਨੇ ਬਾਅਦ। ਠੀਕ,
0: ਸੋ ਚੱਲੀਏ ਜੀ ਆਪਾਂ,
1: ਚੱਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗੇ ਕਿ ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਖਾਸ ਤੌਰ 'ਤੇ ਪੰਜਾਬ 'ਚ ਲੀਚੀ ਦੀ ਕਾਸ਼ਤ ਬਾਰੇ ਡਾਕਟਰ ਸੁਖਜੀਤ ਕੌਰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਕੰਮ ਦੀਆਂ ਗੱਲਾਂ ਅੱਜ ਦੇ ਪਾ ਅਤੇ ਕੱਲ੍ਹ ਦਾ ਪ੍ਰੋਗਰਾਮ ਤਾਂ ਹੋਏਗਾ ਹੀ ਹੋਏਗਾ। ਇਹ ਪ੍ਰੋਗਰਾਮ ਤੁਸੀਂ ਰੋਜ਼ਾਨਾ ਸ਼ਾਮ 6:30 ਅਤੇ ਖੇਤੀਬਾੜੀ ਪ੍ਰੋਗਰਾਮ ਸਵੇਰੇ 6:30 ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਸੁਣਦੇ ਹੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਮਾਨਸ ਗਾਨ ਦਾ ਲੜੀਵਾਰ ਪਾਠ ਸਰਵਣ ਕਰਦੇ ਹਾਂ।

ਹੁਣੇ ਤੁਸੀਂ ਮਾਨਸ ਗਾਨ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ। ਆਓ ਹੁਣ ਪਰਿਚਿਤ ਹੈ ਜਾਣਦੇ ਹਾਂ ਦਿਨ ਭਰ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਨ ਸਮੇਂ ਦੇ ਬਾਰੇ 'ਚ ਜਾਣਕਾਰੀ।

ਸਵੇਰ ਦੀ ਸਭਾ ਦਾ ਖਾਸ ਰੰਗ ਪ੍ਰੋਗਰਾਮ ਸੋਹਣੀ ਸਵੇਰ ਪੇਸ਼ ਕੀਤਾ ਜਾਏਗਾ ਸਵੇਰੇ 7:02 ਤੇ 8:40 ਤੇ ਮੈਂ ਇੱਕ ਪੰਜਾਬੀ ਪ੍ਰੋਗਰਾਮ 'ਚ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਪੇਸ਼ ਕਰਾਂਗੇ। ਸਵੇਰੇ 9:02 ਤੇ ਇੱਕ ਫਿਲਮ ਕੇ ਗੀਤ ਤਹਿਤ ਅੱਜ ਗਾਤਾ ਰਹੇ ਮੇਰਾ ਦਿਲ ਫਿਲਮ ਦੇ ਗੀਤ ਪੇਸ਼ ਕਰਾਂਗੇ। ਸਵੇਰੇ 9:30 ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਵੀਣਾ ਸਹਿਸਰਬੁੱਧੇ ਦਾ ਗਾਇਆ ਰਾਗ ਕੋਮਲ ਰਿਸ਼ਭ ਅਸਵਾਰੀ ਪੇਸ਼ ਕੀਤਾ ਜਾਏਗਾ। ਸਵੇਰੇ 10:02 ਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਫੋਨ ਕਾਲ ਦੇ ਜ਼ਰੀਏ ਫਰਮਾਇਸ਼ ਪੂਰੀ ਕੀਤੀ ਜਾਏਗੀ ਅਤੇ ਫਰਮਾਇਸ਼ ਕਰਨੀ ਹੈ ਹਿੰਦੀ ਫਿਲਮੀ ਗੀਤਾਂ ਦੀ। ਪੰਜਾਬੀ ਗੀਤਾਂ ਦੀ ਫਰਮਾਇਸ਼ ਦਾ ਸਿਲਸਿਲਾ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਪੇਸ਼ ਕਰਾਂਗੇ 11:05 ਤੇ। ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ 'ਚ ਅੱਜ ਸਪੈਸ਼ਲ ਦਿਨ 'ਤੇ ਕੁਝ ਜਾਣਕਾਰੀ ਅਤੇ ਇਸ ਤੋਂ ਇਲਾਵਾ ਮਹਿਮਾਨ ਬਰੂਹਾਂ 'ਤੇ ਅੱਜ ਦੇ ਮਹਿਮਾਨ ਹੋਣਗੇ ਡਾਕਟਰ ਐਸ ਕੇ ਤੁੱਲੀ ਅਤੇ ਡਾਕਟਰ ਰਚਨਾ ਤੁੱਲੀ।

ਫੌਜੀ ਵੀਰਾਂ ਦੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਗੀਤ ਪੇਸ਼ ਕਰਾਂਗੇ। ਪ੍ਰੋਗਰਾਮ ਫੌਜੀ ਵੀਰਾਂ ਲਈ ਸਮਾਂ ਰਹੇਗਾ ਦਿਨੇ ਸਵਾ ਇੱਕ ਵਜੇ। ਦੁਪਹਿਰ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਸਤੀਸ਼ ਚੰਦਰ ਦੇ ਗਾਏ ਕੁਝ ਲੋਕ ਗੀਤ ਸੁਣੋਗੇ। ਸ਼ਾਮ 4:02 'ਤੇ ਸਦਾ ਬਹਾਰ ਗੀਤਾਂ ਦਾ ਆਨੰਦ ਲੈ ਸਕੋਗੇ।

ਦਾ ਪ੍ਰੋਗਰਾਮ ਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ। ਰਾਤ 8:15 ਵਜੇ ਵਿਵਿਧਾ ਚ ਅੱਜ ਵੀਣਾ ਵਜ ਆਪਣਾ ਕਵਿਤਾ ਪਾਠ ਪੜਨਗੇ। ਰਾਤ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ

ਸ਼ਾਮ 5:30 ਦੇ ਹਾਥੀ ਪ੍ਰੋਗਰਾਮ ਚ ਕੰਮ ਦੀਆਂ ਗੱਲਾਂ ਹੋਣਗੇ, ਅੱਜ ਦੇ ਭਾਅ ਹੋਣਗੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਚ ਲੀਚੀ ਦੀ ਕਾਸ਼ਤ ਬਾਰੇ ਡਾਕਟਰ ਸੁਖਜੀਤ ਕੌਰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ

ਜੀ ਸੋਹਣੀ ਸਵੇਰ ਨਾਲ ਪਰਮਿੰਦਰ ਆ ਚੁੱਕੀ ਹੈ ਤੁਹਾਡੇ ਨਾਲ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ 'ਚ ਖੁਸ਼ ਹੋਵੋਗੇ, ਰਾਜ਼ੀ ਬਾਜ਼ੀ ਹੋਵੋਗੇ, ਜਿੱਥੇ ਹੋਵੋਗੇ ਖੁਸ਼ ਹੋਵੋਗੇ, ਕਿਉਂਕਿ ਆਸ ਅਤੇ ਉਮੀਦਾਂ 'ਤੇ ਹੀ ਤਾਂ ਦੁਨੀਆ ਕਾਇਮ ਹੈ। ਸਹੀ ਕਿਹਾ ਨਾ ਮੈਂ? ਇਹ ਗੱਲ ਮੈਨੂੰ ਕਿੱਥੋਂ ਯਾਦ ਆਈ। ਉਮੀਦ ਕਰਦੇ ਹਾਂ ਕਿ ਤੁਸੀਂ ਅਤੇ ਅਸੀਂ ਸਾਰੇ, ਮਤਲਬ ਜਿਹਨੂੰ ਅਸੀਂ ਚਿੱਠੀ ਲਿਖ ਰਹੇ ਹਾਂ, ਹੈ ਨਾ, ਚਿੱਠੀ ਆਪਣੇ ਆਪ ਹੀ ਮੂੰਹ 'ਚੋਂ ਆ ਗਈ ਨਾ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਹੀ ਨਾ ਘਰ ਦਾ ਕੁਝ ਪੁਰਾਣਾ ਖਜ਼ਾਨਾ ਮੇਰੇ ਹੱਥ ਲੱਗ ਗਿਆ ਅਤੇ ਉਹਦੇ ਜਿੰਨੀਆਂ ਵੀ ਚਿੱਠੀਆਂ ਸਨ ਨਾ, ਨੀਲੇ ਰੰਗ ਦਾ ਲਿਫਾਫਾ ਉੱਪਰ ਪਿਆਰ ਨਾਲ ਨੀਲੇ ਰੰਗ ਦੇ ਪੈੱਨ ਨਾਲ ਲਿਖਿਆ, ਉਮੀਦ ਕਰਦੇ ਹਾਂ ਜਾਂ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਇਹਦੇ ਵਿੱਚ ਕਿੰਨਾ ਕੁਝ ਲੁਕਿਆ ਹੋਇਆ, ਕਦੀ ਸੋਚਿਆ ਨਹੀਂ ਸੋਚਿਆ, ਅਤੇ ਅੱਜ ਆਪਣੇ ਯਾਦਾਂ ਦੇ ਪਿਟਾਰੇ ਦੇ ਵਿੱਚ ਜਾ ਕੇ ਉਹ ਪਿਆਰੀਆਂ ਜਿਹੀਆਂ ਚਿੱਠੀਆਂ ਨੂੰ ਯਾਦ ਕਰਨਾ, ਕਿਉਂਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਫਿਰ ਤੋਂ ਚਿੱਠੀਆਂ ਲਿਖਣੀਆਂ ਪੈ ਜਾਣ, ਸੋ ਐਕਸਪੀਰੀਅੰਸ ਤਾਂ ਲੈਣਾ ਬਣਦਾ ਨਾ। ਚਲੋ ਐਨੀਵੇਜ਼, ਇਸ ਹੋ ਗਈ ਪਿਆਰੀ ਜੀ ਯਾਦ ਦੀ ਗੱਲ, ਅਤੇ ਹੁਣ ਅੱਜ ਦੀ ਗੱਲ ਕਰੀਏ। ਅੱਜ ਹੈ 5 ਅਕਤੂਬਰ 2026 ਦਾ ਦਿਹਾੜਾ, ਦਿਨ ਹੈ ਸੋਮਵਾਰ। ਤੁਸੀਂ ਹੋ ਗਏ ਬਿਲਕੁਲ ਤਿਆਰ? ਮੈਨੂੰ ਪਤਾ ਹੈ ਬਹੁਤ ਸਾਰੇ ਕੰਮ ਕਰਦੇ ਹੋ ਤੁਸੀਂ ਜ਼ਿੰਦਗੀ ਦੇ ਨਾਲ ਨਾਲ, ਹੈ ਨਾ। ਜ਼ਿੰਦਗੀ ਜਿਉਣਾ ਸੌਖਾ ਕੰਮ ਹੈ ਜਾਂ ਔਖਾ? ਤੁਸੀਂ ਕਹਿੰਦੇ ਇਹ ਕਿਹੋ ਜਿਹਾ ਸਵਾਲ ਹੋਇਆ। ਜ਼ਿੰਦਗੀ ਦਾ ਕੰਮ ਜਿੰਨਾ ਲਾ ਸਭ ਕੁਝ ਸਮੂਥ ਹੈ, ਉਹਨਾਂ ਲਈ ਸੌਖਾ, ਜਿਹਨਾਂ ਲਈ ਥੋੜ੍ਹੀ ਮੁਸ਼ਕਿਲਾਂ ਨੇ ਅਤੇ ਉਹਨਾਂ ਲਈ ਔਖਾ। ਵੈਸੇ ਮੈਂ ਦੇਖਿਆ ਕਿ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਦੁਖੀ ਹੁੰਦੇ ਹੋਏ ਵੀ ਨਾ, ਉਹਨਾਂ ਲਈ ਜ਼ਿੰਦਗੀ ਇੱਕ ਆਨੰਦ ਹੈ, ਜ਼ਿੰਦਗੀ ਇੱਕ ਮਜ਼ਾ ਹੈ। ਜ਼ਿੰਦਗੀ ਇੱਕ ਵਾਰ ਮਿਲੀਏ, ਦੁਬਾਰਾ ਕਦੋਂ ਮਿਲਣੀ ਹੈ ਇਹਦੇ ਬਾਰੇ ਪਤਾ ਨਹੀਂ ਹੈ। ਸਮਝ ਗਏ ਨਾ ਮੈਂ ਕੀ ਕਹਿਣਾ ਚਾਹੁੰਦੀ ਹਾਂ? ਜ਼ਿੰਦਗੀ ਜੇ ਸਿੱਧੀ ਹੋ ਜਾਏਗੀ ਨਾ, ਮਤਲਬ ਸਿਰਫ ਸੁੱਖ ਅਤੇ ਸੁੱਖ ਹੀ ਹੋਣਗੇ ਅਤੇ ਤਾਂ ਵੀ ਮਜ਼ਾ ਨਹੀਂ ਆਉਣਾ, ਜੇ ਦੁੱਖ ਹੀ ਦੁੱਖ ਹੋਣਗੇ ਤਾਂ ਵੀ ਮਜ਼ਾ ਨਹੀਂ ਆਉਣਾ। ਇਹ ਦੁੱਖ ਸੁੱਖ ਦੋ ਪਹਿਰਾਵੇ ਨੇ, ਜਿਵੇਂ ਦਿਨ ਅਤੇ ਰਾਤ ਹੈ ਉਵੇਂ ਹੀ ਜ਼ਿੰਦਗੀ ਦੇ ਨਾਲ ਨਾਲ ਦੁੱਖ ਅਤੇ ਸੁੱਖ ਨੇ। ਸੋ ਕਹਿੰਦੇ ਨੇ ਨਾ, ਸੁੱਖ ਵਿੱਚ ਸ਼ੁਕਰਾਨਾ ਅਤੇ ਦੁੱਖ ਵੇਲੇ ਅਰਦਾਸ, ਹੈ ਨਾ, ਇਹ ਸਾਰੀਆਂ ਚੀਜ਼ਾਂ ਨੇ। ਅਤੇ ਜੇ ਦੁੱਖ ਵੇਲੇ ਵੀ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਤਾਂ ਫਿਰ ਜ਼ਿੰਦਗੀ ਸੱਚਮੁੱਚ ਖੂਬਸੂਰਤ ਹੋ ਸਕਦੀ ਹੈ। ਤੁਸੀਂ ਕਹਿਣਾ ਦੁੱਖ ਵਿੱਚ ਕਿਵੇਂ ਸ਼ੁਕਰਾਨਾ ਕਰੀਏ ਬਾਈ, ਮੁਸੀਬਤਾਂ ਦਾ ਆਲੇ ਦੁਆਲੇ ਖਿਲਾਰਾ ਜਿਹਾ ਨਜ਼ਰ ਆਉਂਦਾ ਹੈ। ਕਹਿਣਾ ਬੜਾ ਸੌਖਾ ਹੈ, ਜਦੋਂ ਕਰਨਾ ਜਿਹਨੂੰ ਪੈਂਦਾ ਨਾ ਉਹਨੂੰ ਹੀ ਪਤਾ ਲੱਗਦਾ। ਇਹ ਸਾਰੀਆਂ ਗੱਲਾਂ ਮੈਂ ਵੀ ਸਮਝਦੀ ਹਾਂ, ਹਾਂ ਮੈਂ ਵੀ ਤੁਹਾਡੇ ਨਾਲ ਦੀ ਹਾਂ। ਤੁਸੀਂ ਸਾਡੇ ਨਾਲ ਦੇ ਹੋ, ਤੁਸੀਂ ਸਾਡਾ ਪਰਿਵਾਰ ਹੋ। ਆਕਾਸ਼ਵਾਣੀ ਜਲੰਧਰ ਦਾ ਵਿਹੜਾ ਬੜਾ

ਵਿਸ਼ਾਲ ਹੈ। ਸਿਰਫ ਆਹ ਜਲੰਧਰ ਨਹੀਂ, ਪੰਜਾਬ ਨਹੀਂ, ਹਿੰਦੁਸਤਾਨ ਨਹੀਂ, ਪੂਰੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ 'ਚ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਹੋ ਸਕਦਾ ਹੈ ਜ਼ਿੰਦਗੀ ਨੇ ਤੁਹਾਨੂੰ ਕੁਝ ਠੋਕਰਾਂ ਲਾਈਆਂ ਹੋਣ, ਪਰ ਉਹ ਠੋਕਰਾਂ ਤੁਹਾਨੂੰ ਤਰਾਸ਼ਣ ਲਈ ਸਨ, ਯਾਦ ਰੱਖਿਓ। ਗੱਲਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਂ ਹਾਂ, ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਗੀਤ ਵੀ ਸੁਣ ਲਿਆ ਹੈ ਅਤੇ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ ਅਤੇ ਜ਼ਿੰਦਗੀ ਨਾਲ ਜੁੜਿਆ ਇੱਕ ਪਿਆਰਾ ਜਿਹਾ ਗੀਤ ਸੁਣ ਲਈਏ, ਫਿਰ ਪਾਵਾਂਗੇ ਅੱਜ ਦੇ ਵਿਚਾਰ ਨਾਲ ਬਾਤ ਅਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ।

ਜੀ ਗੀਤ ਨੇ ਸੁਨੇਹਾ ਬੜਾ ਖਾਸ ਦੇ ਦਿੱਤਾ ਹੈ। ਰੁਸਣਾ ਮਨਾਉਣਾ ਜ਼ਿੰਦਗੀ ਦਾ ਇੱਕ ਹਿੱਸਾ ਹੈ, ਪਰ ਰੁਸੇ ਜ਼ਿਆਦਾ ਲੰਬੇ ਨਹੀਂ ਹੋਣੇ ਚਾਹੀਦੇ। ਸੋਚ ਕੇ ਦੇਖੋ, ਕਿਸੇ ਨੂੰ ਨਹੀਂ ਪਤਾ ਕਿ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਮੈਂ ਤੁਹਾਡੇ ਨਾਲ ਇੱਥੇ ਗੱਲਾਂ ਬਾਤਾਂ ਕਰ ਰਹੀ ਹਾਂ, ਇਹ ਗੱਲਾਂ ਬਾਤਾਂ ਮੁੱਕਣਗੀਆਂ ਕਿ ਨਹੀਂ ਮੁੱਕਣਗੀਆਂ, ਇਸ ਤੋਂ ਪਹਿਲਾਂ ਮੈਂ ਨਾ ਕਿਤੇ ਚਲੇ ਜਾਵਾਂ, ਹੈ ਨਾ। ਸਾਹ ਦਾ ਕੋਈ ਭਰੋਸਾ ਨਹੀਂ ਹੈ, ਸੋ ਗਿਲੇ ਸ਼ਿਕਵੇ ਹੋਣੇ ਜ਼ਰੂਰੀ ਨੇ, ਪਰ ਸ਼ਿਕਵੇ ਸ਼ਿਕਾਇਤਾਂ ਜ਼ਿਆਦਾ ਦੇਰ ਨਾ ਟਿਕਣ। ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੈ। ਕਿਉਂ ਕਿਉਂ ਦੀ ਕਹਾਣੀ ਤਾਂ ਬੜੀ ਲੰਬੀ ਹੋ ਜਾਏਗੀ, ਇਹਦੇ ਬਾਰੇ ਦੱਸਣ ਲਈ ਤੁਹਾਨੂੰ ਪਤਾ ਹੈ। ਚਲੋ ਕੋਈ ਗੱਲ ਨਹੀਂ, ਪਰ ਉਸ ਤੋਂ ਪਹਿਲਾਂ ਨਾ ਅੱਜ ਦੇ ਵਿਚਾਰ ਨਾਲ ਜੁੜੀ ਹੋਈ ਥੋੜ੍ਹੀ ਜਿਹੀ ਕਹਾਣੀ 'ਤੇ ਝਾਤ ਮਾਰ ਲਈਏ, ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਹੋਣਗੀਆਂ। ਕਹਿੰਦੇ ਜਦੋਂ ਤੁਹਾਡੀ ਆਪਣੀ ਇੱਛਾ ਸ਼ਕਤੀ ਲੋਹੇ ਜਿੰਨੀ ਮਜ਼ਬੂਤ ਹੋ ਜਾਏ, ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਰੌਣਕ ਆ ਜਾਏ, ਤਾਂ ਫਿਰ ਛੋਟੇ ਛੋਟੇ ਕਦਮ ਚੁੱਕੋ। ਹਾਂ, ਛੋਟੇ ਛੋਟੇ ਕਦਮ ਚੁੱਕੋ, ਇਹ ਨਹੀਂ ਬਈ ਕੰਮ ਛੱਡ ਕੇ ਅਤੇ ਖੇਡੇ ਲੱਗੇ ਰਹੋ। ਹਾਂ, ਹੱਸਣਾ ਖੇਡਣਾ ਮਨ ਦਾ ਚਾਅ ਹੈ, ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਕਿੱਥੋਂ ਦਾ ਨਿਆਂ ਹੈ। ਇਹ ਸਾਰੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੈ, ਅਤੇ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਰਿਵਾਰ ਦਾ ਖਿਆਲ ਰੱਖਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ, ਇਹ ਕਹਾਣੀ ਦੇ ਜ਼ਰੀਏ ਦੱਸਦੀ ਹਾਂ। ਇੱਕ ਨਾ ਪਬਲਿਕ ਨਹੀਂ, ਓਫੀਸ਼ੀਅਲ ਮੀਟਿੰਗ ਕੋਈ ਚੱਲ ਰਹੀ ਸੀ, ਅਤੇ ਉਹਦੇ ਵਿੱਚ ਇੱਕ ਬੁਲਾਰੇ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ, ਅਤੇ ਵਿਸ਼ੇਸ਼ ਤੌਰ 'ਤੇ ਜਿਹੜਾ ਬੁਲਾਰਾ ਆਇਆ ਸੀ ਨਾ, ਉਹਨੇ ਸਾਰਾ ਕੁਝ ਤਾਂ ਕਿਹਾ, ਹਾ ਮੋਟੀਵੇਟ ਕੀਤਾ ਸਾਰਿਆਂ ਨੂੰ, ਅਤੇ ਉਹਨਾਂ ਨੇ ਕਿਹੋ ਜਿਹਾ ਸਵਾਲ ਪੁੱਛਿਆ ਜਿਹਦੇ ਬਾਰੇ ਕੋਈ ਜਵਾਬ ਦੇਣ ਲਈ ਛੇਤੀ ਨਾਲ ਤਿਆਰ ਨਾ ਹੋਇਆ। ਅਤੇ ਉਹ ਸਵਾਲ ਕਿਹੜਾ ਸੀ ਭਲਾ? ਉਹ ਸਵਾਲ ਇਹ ਸੀ ਕਿ ਉਹਨਾਂ ਨੇ ਪੁੱਛਿਆ ਕਿ ਜਿਹੜੇ ਵੀ ਇੱਥੇ ਬੈਠ

ਬੈਠੇ ਹੋਏ ਬੰਦੇ ਨੇ ਜਾਂ ਕਰਮਚਾਰੀ ਨੇ, ਉਹ ਚਾਹੇ ਮੇਲ ਮੇਲ ਨੂੰ ਖਾਸ ਤੌਰ 'ਤੇ ਉਹਨਾਂ ਨੇ ਸੰਬੋਧਨ ਕੀਤਾ, ਕਹਿੰਦੇ ਕਿਆ ਤੁਸੀਂ ਆਪਣੇ ਘਰ ਕਦੀ ਆਪਣੀ ਬੁੱਟੀ ਨੂੰ ਜਨਮ ਦਿਨ ਤੋਂ ਇਲਾਵਾ, ਮੈਰਿਜ ਐਨੀਵਰਸਰੀ ਤੋਂ ਇਲਾਵਾ ਉੱਦਾਂ ਵੀ ਕਦੀ ਕੋਈ ਤੋਹਫ਼ਾ ਦਿੱਤਾ ਹੈ? ਤੁਸੀਂ ਕਹਿਣਾ ਇਹ ਕਿਹੋ ਜਿਹੀ ਕਹਾਣੀ ਹੋਈ? ਬਿਲਕੁਲ ਸੱਚਮੁੱਚ ਇੱਕ ਕਾਰਪੋਰੇਟ ਦੀ ਮੀਟਿੰਗ ਹੋਵੇ ਅਤੇ ਉਹਦੇ 'ਚ ਜਿਹੜਾ ਬੁਲਾਰਾ ਹੋਵੇ ਇਹ ਕਵੇ ਜਾਂ ਇਹ ਪੁੱਛੇ ਕਿ ਤੁਸੀਂ ਆਪਣੀ ਵਾਈਫ ਨੂੰ ਕਦੀ ਤੋਹਫ਼ਾ ਦਿੱਤਾ ਹੈ ਜਨਮ ਦਿਨ ਅਤੇ ਮੈਰਿਜ ਐਨੀਵਰਸਰੀ ਤੋਂ ਇਲਾਵਾ? ਸਾਰਿਆਂ ਦੇ ਚਿਹਰੇ ਮਤਲਬ ਉਦਾਸ ਦੇ ਹੋ ਗਏ, ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਕਦੇ ਦਿੱਤਾ। ਕਹਿੰਦਾ ਚਲੋ ਫਿਰ ਅੱਜ ਕੰਮ ਕਰਨਾ, ਅੱਜ ਬਿਨਾਂ ਕਹੇ ਹੀ ਕੋਈ ਖਾਸ ਦਿਨ ਹੋਏ ਬਗੈਰ ਹੀ ਅੱਜ ਦੇ ਦਿਨ ਨੂੰ ਖਾਸ ਬਣਾ ਦਿਓ। ਆਪਣੇ ਘਰ ਜਾਣ ਤੋਂ ਪਹਿਲਾਂ ਆਪਣੀ ਜੀਵਨ ਸੰਗਣੀ ਲਈ ਇੱਕ ਫੁੱਲ ਨਹੀਂ ਲਿਜਾ ਸਕਦੇ ਤਾਂ ਇੱਕ ਟੌਫੀ ਸਹੀ, ਇੱਕ ਚੌਕਲੇਟ ਸਹੀ, ਜਿੰਨੀ ਤੁਹਾਡੀ ਜੇਬ ਅਲਾਅ ਕਰਦੀ ਹੈ ਉਹਦੇ ਲਈ ਤੋਹਫ਼ਾ ਜ਼ਰੂਰ ਲੈ ਕੇ ਜਾਣਾ ਅਤੇ ਉਹਨੂੰ ਇਹ ਪਿਆਰ ਨਾਲ ਕਹਿਣਾ ਕਿ ਅੱਜ ਮੈਂ ਸਿਰਫ ਤੇਰੇ ਲਈ ਲਿਆਇਆ ਹਾਂ। ਕਿਉਂ ਭਲਾ? ਕਿਉਂਕਿ ਤੁਸੀਂ ਜਦੋਂ ਕੰਮ ਕਰਦੇ ਹੋ ਆਫਿਸ ਦੇ ਵਿੱਚ, ਚੰਗਾ ਕੰਮ ਕਰਦੇ ਹੋ, ਬੌਸ ਤੁਹਾਡੀ ਸ਼ਲਾਘਾ ਨਾ ਕਰੇ ਤਾਂ ਫਿਰ ਤੁਹਾਡੇ ਮਨ 'ਚ ਕਿੰਨੇ ਗਿਲੇ ਸ਼ਿਕਵੇ ਆ ਜਾਂਦੇ ਆ ਨਾ। ਅਤੇ ਸੋਚੋ ਜਿਹੜੀ ਤੁਹਾਡੀ ਸੰਗਣੀ ਹੈ, ਜੀਵਨ ਸੰਗਣੀ ਹੈ, ਅਰਧਾਂਗਣੀ ਹੈ, ਪਾਰਟ ਆਫ ਦਾ ਲਾਈਫ ਹੈ, ਤਾਂ ਉਹਦੇ ਮਨ 'ਚ ਕਦੀ ਚਾਹ ਨਹੀਂ ਆਉਂਦਾ ਕਿ ਇੰਨੇ ਦਿਨ ਰਾਤ ਬਿਨਾਂ ਰੁਕੇ ਕੰਮ ਕਰਦੀ ਹੈ, ਤੁਹਾਡੇ ਲਈ ਸਮੇਂ ਸਿਰ ਖਾਣਾ ਬਣਾਉਂਦੀ ਹੈ, ਤੁਹਾਡੇ ਲਈ ਸਮੇਂ ਸਿਰ ਕੱਪੜੇ ਮੁਹੱਈਆ ਕਰਵਾਉਂਦੀ ਹੈ, ਸਾਫ਼ ਸੁਥਰੇ ਹੋਣ, ਘਰ ਵੀ ਸਾਫ਼ ਸੁਥਰਾ ਹੋਵੇ, ਪਰ ਉਹਦੇ ਲਈ ਕੋਈ ਕਹੇ ਨਾ ਵੀ ਤੂੰ ਬਹੁਤ ਚੰਗਾ ਕੰਮ ਕਰਦੀ ਹੈ। ਉੱਪਰੋਂ ਇਹ ਕਹੀ ਜਾਈਏ ਕਿ ਹਾਂ ਇਹ ਤੂੰ ਘਰ ਬਹਿ ਕੇ ਕਰਦੀ ਕੀ ਹੈ? ਇਹ ਸਵਾਲ ਆਮ ਤੌਰ 'ਤੇ ਬਹੁਤੇ ਘਰਾਂ ਵਿੱਚ ਦੇਖਣ ਨੂੰ ਮਿਲਦਾ। ਸਵੇਰੇ ਸਵੇਰੇ ਵੀ ਆਵਾਜ਼ਾਂ ਆਉਂਦੀਆਂ ਹੁੰਦੀਆਂ, ਖਾਣਾ ਬਣਿਆ ਕਿ ਨਹੀਂ ਬਣਿਆ, ਚਾਹ ਬਣੀ ਕਿ ਨਹੀਂ ਬਣੀ, ਕੱਪੜੇ ਪ੍ਰੈੱਸ ਹੋਏ ਕਿ ਨਹੀਂ ਹੋਏ। ਹਾਂ ਤੁਹਾਡੇ ਘਰ ਨਹੀਂ ਹੁੰਦਾ, ਮੈਨੂੰ ਪਤਾ ਹੈ, ਤੁਸੀਂ ਸਾਰੇ ਰੇਡੀਓ ਨਾਲ ਜੁੜੇ ਹੋ, ਸਮਝਦਾਰ ਹੋ। ਇਹ ਕਾਰਪੋਰੇਟ ਵਾਲੇ ਸਿਖਾਉਂਦੇ ਨੇ ਸਾਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ, ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਭੁੱਲ ਜਾਂਦੇ ਹਾਂ ਕਿ ਜਿਹੜਾ ਬੰਦਾ ਦਿਨ ਰਾਤ ਸਾਡੀ ਸੇਵਾ 'ਚ, ਪਰਿਵਾਰ ਦੀ ਸੇਵਾ 'ਚ, ਮਾਂ ਬਾਪ ਦੀ ਸੇਵਾ ਦੇ ਵਿੱਚ, ਘਰ ਦੀ ਦੇਖਭਾਲ ਕਰਨ 'ਚ ਬਿਤਾਉਂਦਾ ਹੈ, ਉਹਨੂੰ ਵੀ ਕੋਈ ਸੁਣਨ ਅਤੇ ਸੁਣਾਉਣ ਵਾਲਾ, ਉਹਦੀ ਵੀ ਕੋਈ ਸ਼ਲਾਘਾ ਕਰਨ ਵਾਲਾ ਹੋਣਾ ਚਾਹੀਦਾ ਹੈ। ਕਿਉਂਕਿ ਇਹ ਸ਼ਲਾਘਾ ਹੀ ਹੈ ਜਿਹੜੀ ਸਾਨੂੰ ਮੋਟੀਵੇਟ ਕਰਦੀ ਹੈ, ਜ਼ਿੰਦਗੀ 'ਚ ਕੁਝ ਹੋਰ ਨਵਾਂ ਚੰਗਾ ਕਰਨ 'ਤੇ ਪ੍ਰੇਰਿਤ ਕਰਦੀ ਹੈ। ਸਮਝ ਗਏ ਨਾ ਤੁਸੀਂ? ਤੁਸੀਂ ਕਹਿੰਦੇ ਨਹੀਂ ਸਮਝੇ, ਚਲੋ ਕੋਈ ਗੱਲ ਨਹੀਂ, ਆਪਾਂ ਹੋਰ ਸੌਖੇ ਤਰੀਕੇ ਨਾਲ ਕਰ ਦਾਂਗੇ, ਪਰ ਉਹ ਕਦੋਂ ਕਰਾਂਗੇ? ਆ ਗੀਤ ਸੁਣ ਲਓ, ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਾਰੀ ਨੇ ਤੁਹਾਡੇ ਨਾਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਲਓ ਜੀ, ਖਾਸ ਸੁਨੇਹੇ ਤੋਂ ਪਹਿਲਾਂ ਜਿਹੜਾ ਗੀਤ ਸੁਣ ਰਹੇ ਸੀ ਨਾ, ਨਬਜ਼ ਨਬਜ਼, ਸੱਚਮੁੱਚ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਜਾ ਰਹੀ ਹੈ। ਤੁਸੀਂ ਨੋਟਿਸ ਕੀਤਾ ਹੋਣਾ ਕਿ ਜ਼ਿੰਦਗੀ ਪਹਿਲਾਂ ਨਾਲੋਂ ਜ਼ਿਆਦਾ ਸਪੀਡ ਨਾਲ ਭੱਜਣ ਲੱਗ ਪਈ ਹੈ, ਜਾਂ ਅਸੀਂ ਆਪਣੀ ਸਪੀਡ ਤੇਜ਼ ਕਰ ਲਈ ਹੈ, ਜਾਂ ਘੜੀ ਦੀਆਂ ਸੂਈਆਂ ਨੇ ਆਪਣੇ ਆਪ ਨੂੰ ਤੇਜ਼ੀ ਨਾਲ ਭਜਾਉਣਾ ਸ਼ੁਰੂ ਕਰ ਦਿੱਤਾ ਹੈ। ਕਦੋਂ ਨਵਾਂ ਸਾਲ ਚੜਿਆ, ਕਦੋਂ ਖਤਮ ਹੋਣ ਨੂੰ ਆ ਗਿਆ ਹੈ, ਬਸ ਥੋੜ੍ਹੇ ਹੀ ਦਿਨ ਬਾਕੀ ਨੇ। ਗਿਣਤੀ ਤੁਸੀਂ ਹਿਸਾਬ ਨਾਲ ਆਪੇ ਕਰ ਲਿਓ, ਕਿਉਂਕਿ ਅੱਜ 5 ਅਕਤੂਬਰ ਹੈ। ਤੁਸੀਂ ਕਹਿਣਾ ਅਜੇ ਤਾਂ ਅੱਜ ਦੇ ਇਤਿਹਾਸ ਦੀ ਗੱਲ, ਹਾਂ ਹਾਂ ਅੱਜ ਦੇ ਇਤਿਹਾਸ ਦੀ ਗੱਲ ਕਰਨੀ ਹੈ। ਇਤਿਹਾਸ ਦੇ ਪੰਨੇ ਨਾਲ ਫਰੋਲਾਂਗੇ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਅਗਲੀ ਸੇਧ ਵੱਲ ਕਿਵੇਂ ਲਿਜਾਣਾ ਪਏਗਾ। ਗੱਲ ਅੱਜ ਦੇ ਇਤਿਹਾਸ ਦੀ, ਅੱਜ ਤੁਹਾਡਾ ਜਨਮਦਿਨ ਹੈ ਜਾਂ ਨਹੀਂ ਹੈ, ਤੁਹਾਡੇ ਕਿਸੇ ਆਂਢ ਗੁਆਂਢ 'ਚ ਕਿਸੇ ਦਾ ਜਨਮਦਿਨ ਹੈ ਜਾਂ ਨਹੀਂ ਹੈ। ਹਾਂ, ਦੁਨੀਆ ਭਰ 'ਚ ਕਿਸੇ ਨਾ ਕਿਸੇ ਦਾ ਜਨਮਦਿਨ ਤਾਂ ਹੈ ਨਾ। ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਕਿ ਤੁਹਾਡੇ ਘਰ ਦੇ ਪਰਿਵਾਰ ਦੇ ਮੈਂਬਰ ਦਾ ਹੀ ਕਿਸੇ ਦਾ ਜਨਮਦਿਨ ਹੋਵੇ। ਸੋ ਯਾਦ ਨਾਲ, ਜਿਹਦਾ ਵੀ ਜਨਮਦਿਨ ਹੈ ਤੁਹਾਡੇ ਨੇੜੇ ਤੇੜੇ, ਕੋਈ ਪਰਿਵਾਰਕ ਮੈਂਬਰ, ਦੋਸਤ ਮਿੱਤਰ ਸਹੇਲੀ ਜੋ ਵੀ, ਮਤਲਬ ਉਹਨਾਂ ਨੂੰ ਵਿਸ਼ ਜ਼ਰੂਰ ਕਰ ਦਿਓ। ਕਿਉਂਕਿ ਜਦੋਂ ਅਸੀਂ ਦੁਆਵਾਂ ਦਿੰਦੇ ਹਾਂ, ਖੁਸ਼ੀਆਂ ਦਿੰਦੇ ਹਾਂ, ਤਾਂ ਬਦਲੇ 'ਚ ਖੁਸ਼ੀਆਂ ਸਾਡੇ ਕੋਲ ਵਾਪਸ ਆਉਂਦੀਆਂ ਨੇ। ਅਤੇ ਜੇ ਕਿਸੇ ਦੀ ਮੈਰਿਜ ਐਨਿਵਰਸਰੀ ਹੈ, ਰਿਸ਼ਤਾ ਜਿਹੋ ਜਿਹਾ ਮਰਜ਼ੀ ਹੋਵੇ, ਖੱਟਾ ਹੋਵੇ, ਮਿੱਠਾ ਹੋਵੇ, ਕਿਉਂਕਿ ਇਹ ਵੀ ਤਾਂ ਸਵਾਦ ਨੇ ਨਾ, ਕਦੀ ਕੌੜਾ ਵੀ ਹੁੰਦਾ ਹੈ ਨਾ, ਇਹ ਵੀ ਸਵਾਦ ਨੇ ਜ਼ਿੰਦਗੀ ਦੇ। ਜਿਨ੍ਹਾਂ ਨੂੰ ਲੈਣੇ ਪੈਂਦੇ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਪਰ ਜ਼ਿੰਦਗੀ ਕਦੀ ਕਦੀ ਬਿਮਾਰੀ ਨੂੰ ਠੀਕ ਕਰਨ ਲਈ ਕੌੜੀ ਦਵਾਈ ਵੀ ਦਿੰਦੀ ਹੈ। ਸੋ ਇਸ ਕਰਕੇ ਸਾਰਾ ਕੁਝ ਜੋ ਵੀ ਹੋ ਰਿਹਾ ਨਾ, ਬਸ ਬਹੁਤ ਵਧੀਆ ਹੋ ਰਿਹਾ, ਇਹ ਕਹਿਣਾ ਸ਼ੁਰੂ ਕਰ ਦਿਓ। ਜ਼ਿੰਦਗੀ ਸੱਚਮੁੱਚ ਖੂਬਸੂਰਤ ਹੋ ਸਕਦੀ ਹੈ। ਗੱਲ ਜਿਨ੍ਹਾਂ ਦੀ ਅੱਜ ਵਿਆਹ ਦੀ ਬਰੇਗੰਢ ਹੈ, ਉਹਨਾਂ ਨੂੰ ਵੀ ਜ਼ਰੂਰ ਮੁਬਾਰਕਾਂ ਕਹਿ ਦੇਣਾ। ਅਤੇ ਬਾਕੀ ਅੱਜ ਦੇ ਇਤਿਹਾਸ ਦੀਆਂ ਗੱਲਾਂ ਤਾਂ ਆਪਾਂ ਕਰਨੀਆਂ ਨੇ ਤੁਹਾਡੇ ਨਾਲ। ਅੱਜ ਦੇ ਦਿਨ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਅੱਜ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਉਪਨਿਆਸਕਾਰ ਭਗਵਤੀ ਚਰਨ ਵਰਮਾ ਦੀ ਜਯੰਤੀ ਹੈ। 30 ਅਗਸਤ 1903 ਨੂੰ ਅੱਜ ਦੇ ਦਿਨ ਹੀ ਉਹਨਾਂ ਦਾ ਜਨਮ ਜਿਹੜਾ ਹੈ ਸਫੀਪੁਰ ਪਿੰਡ ਉਨਾਓ ਜ਼ਿਲ੍ਹਾ ਯੂਪੀ 'ਚ ਹੋਇਆ ਸੀ। ਸਿੱਖਿਆ ਦੀ ਗੱਲ ਕਰੀਏ ਤਾਂ ਉਸ ਸਮੇਂ ਵਿੱਚ ਵੀ ਉਹਨਾਂ ਨੇ BA ਅਤੇ LLB ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਜੋ ਕੁਝ ਉਹਨਾਂ ਨੇ ਲਿਖਿਆ ਉਹਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੀ ਗੱਲ ਕਰੀਏ ਤਾਂ ਚਿੱਤਰਲੇਖਾ ਔਰ ਭੂਲੇ ਬਿਸਰੇ ਚਿੱਤਰ, ਇਹ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਉਹਨਾਂ ਦੀਆਂ ਰਚਨਾਵਾਂ ਨੇ। ਪਦਮ ਭੂਸ਼ਣ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। 5 ਅਕਤੂਬਰ 1981 ਨੂੰ ਭਾਵੇਂ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਪਰ ਉਹਨਾਂ ਦੇ ਕੀਤੇ ਹੋਏ ਕਰਮ, ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਜ਼ਰੀਏ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਖਾਸ ਤੌਰ 'ਤੇ ਅੱਜ ਦੇ ਦਿਨ। ਆਪਾਂ ਟੀਚਰਸ ਡੇ ਭਲਾ ਕਦੋਂ ਮਨਾਉਂਦੇ ਹਾਂ? ਤੁਸੀਂ ਕਹਿੰਦਾ ਮਨਾ ਤਾਂ ਹਟੇ, ਹੁਣ ਕਿਉਂ ਟੀਚਰਸ ਡੇ ਦੀ ਗੱਲ ਹੋ ਰਹੀ ਹੈ? ਅੱਜ ਟੀਚਰਸ ਡੇ ਦੀ ਗੱਲ ਇਸ ਕਰਕੇ ਹੋ ਰਹੀ ਹੈ ਕਿਉਂ ਅੱਜ ਵਿਸ਼ਵ ਸ਼ਿਕਸ਼ਕ ਦਿਵਸ ਹੈ, ਵਰਲਡ ਟੀਚਰ ਡੇ ਹੈ, ਜਿਹੜਾ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਅਤੇ ਹਰ ਸਾਲ 5 ਅਕਤੂਬਰ ਨੂੰ, ਦਿਨ ਕੋਈ ਵੀ ਹੋ ਸਕਦਾ ਹੈ, ਅਤੇ ਹਰ ਵਾਰ ਤਾਂ ਕੋਈ ਨਾ ਕੋਈ ਥੀਮ ਰੱਖਿਆ ਜਾਂਦਾ ਹੈ। ਅਸੀਂ ਅਧਿਆਪਕਾਂ ਦੇ ਸਨਮਾਨ ਦੀ ਗੱਲ ਕਰਦੇ ਹਾਂ, ਉਹਨਾਂ ਦੇ ਸਤਿਕਾਰ ਦੀ ਗੱਲ

ਕਰਦੇ ਹਾਂ, ਉਹਨਾਂ ਦੇ ਪੜ੍ਹਾਈ ਲਿਖਾਈ ਦੇ ਤਰੀਕੇ ਦੀ ਗੱਲ ਕਰਦੇ ਹਾਂ, ਕਿਉਂਕਿ ਅਧਿਆਪਕ ਹੀ ਹੈ ਜਿਹੜਾ ਬੱਚਿਆਂ ਦੇ ਜ਼ਰੀਏ ਦੇਸ਼ ਦਾ ਨਿਰਮਾਣ ਕਰਨ 'ਚ ਬਹੁਤ ਵੱਡੀ ਅਤੇ ਅਹਿਮ ਭੂਮਿਕਾ ਨਿਭਾਉਂਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਦੁਨੀਆ ਭਰ ਦੇ ਹਰ ਉਸ ਸ਼ਿਕਸ਼ਕ ਨੂੰ ਜਿਹੜਾ ਕਿਸੇ ਵੀ ਸਕੂਲ ਕਾਲਜ 'ਚ ਪੜ੍ਹਾਉਂਦਾ ਹੈ, ਹਾਂ ਉਹਨਾਂ ਦਾ ਸਤਿਕਾਰ ਤਾਂ ਹੈ ਹੀ, ਉਹਨਾਂ ਨੂੰ ਵਧਾਈਆਂ ਤਾਂ ਹੈ ਹੀ, ਪਰ ਘਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਗੁਰੂ ਯਾਨੀ ਸ਼ਿਕਸ਼ਕ ਸਾਡਾ ਬਣਦਾ ਹੈ ਉਹ ਸਾਡੇ ਮਾਂ ਅਤੇ ਬਾਪ ਹੁੰਦੇ ਨੇ, ਹੈ ਨਾ। ਮਾਂ ਨੂੰ ਆਪਾਂ ਖਾਸ ਤੌਰ 'ਤੇ ਯਾਦ ਕਰਦੇ ਹਾਂ ਕਿਉਂਕਿ ਮਾਂ ਨੇ ਸਾਰਾ ਦਿਨ ਬੱਚਿਆਂ ਨੂੰ ਘਰ ਦੇ ਵਿੱਚ ਦੇਖਣਾ ਹੁੰਦਾ, ਇਸ ਕਰਕੇ ਮਾਂ ਨੂੰ ਪਹਿਲਾਂ ਗੁਰੂ ਵੀ ਮੰਨ ਲੈਂਦੇ ਹਾਂ। ਅਤੇ ਫਿਰ ਸਾਰੇ ਉਸ ਮਾਂ ਰੂਪੀ ਗੁਰੂ ਹੋਵੇ, ਪਿਤਾ ਰੂਪੀ ਗੁਰੂ ਹੋਵੇ, ਸਕੂਲ ਕਾਲਜ ਦੇ ਅਧਿਆਪਕ ਅਧਿਆਪਿਕਾ ਹੋਣ, ਪ੍ਰੋਫੈਸਰ ਹੋਣ, ਲੈਕਚਰਾਰ ਹੋਣ, ਮਤਲਬ ਕੋਈ ਵੀ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ, ਕੁਝ ਨਾ ਕੁਝ ਸਿਖਾ ਰਿਹਾ ਹੈ, ਉਹਨਾਂ ਨੂੰ ਅੱਜ ਦੇ ਦਿਨ ਦੀਆਂ ਖਾਸ ਤੌਰ 'ਤੇ ਵਧਾਈਆਂ। ਪਰ ਅੱਜ ਦਾ ਇਹ ਜਿਹੜਾ ਵਰਲਡ ਟੀਚਰਸ ਡੇ ਮਨਾਉਣ ਦਾ ਅਸਲ ਥੀਮ ਹੈ ਨਾ, ਅਧਿਆਪਕਾਂ ਦੇ ਨਾਲ ਖੜ੍ਹੇ ਹੋਣਾ, ਉਹਨਾਂ ਦੇ ਪ੍ਰੋਫੈਸ਼ਨ ਦੀ ਰੱਖਿਆ ਕਰਨਾ, ਉਹਨਾਂ ਦੀ ਸਥਿਤੀ ਜਿਹੋ ਜਿਹੀ ਹੈ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਾ, ਅਤੇ ਭਵਿੱਖ ਦਾ ਆਕਾਰ ਦੇਣ ਦੇ 60 ਵਰ੍ਹੇ ਜਿਹੜੇ ਨੇ, ਠੀਕ ਹੈ, ਉਸ ਪ੍ਰੋਫੈਸ਼ਨ ਨੂੰ ਦਿੰਦੇ ਨੇ। ਕਹਿਣ ਤੋਂ ਭਾਵ ਇਹ ਕਿ ਇਹਦੀ ਸ਼ੁਰੂਆਤ ਕਿੰਨੇ ਅਤੇ ਕਦੋਂ ਕੀਤੀ, 1966 ਦੇ ਵਿੱਚ ਯੂਨੈਸਕੋ ਦੇ ਵਿੱਚ ਅੰਤਰਰਾਸ਼ਟਰੀ ਸ਼੍ਰਮ ਸੰਗਠਨ ਵੱਲੋਂ ਇਹਦਾ ਸੰਯੁਕਤ ਰਾਸ਼ਟਰ ਨੂੰ ਸਿਫਾਰਿਸ਼ ਕੀਤੀ ਗਈ ਕਿ ਇੱਦਾਂ ਵੀ ਖਾਸ ਦਿਹਾੜਾ ਹੋਣਾ ਚਾਹੀਦਾ, ਕਿਉਂਕਿ ਇੱਕ ਅਧਿਆਪਕ ਆਪਣਾ ਸਾਰਾ ਕੁਛ ਵਾਰ ਕੇ, ਮਤਲਬ ਆਪਣੇ ਪਰਿਵਾਰ ਦਾ ਸਮਾਂ ਦੇ ਕੇ ਵੀ ਬੱਚਿਆਂ ਦੀ ਜ਼ਿੰਦਗੀ ਬਣਾਉਂਦਾ ਹੈ, ਪਰ ਕਿਆ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਉਨੀ ਹੀ ਰੌਸ਼ਨ ਹੈ ਜਿੰਨੀ ਉਹ ਦੂਜਿਆਂ ਦੀ ਰੌਸ਼ਨ ਕਰਦਾ ਹੈ? ਜ਼ਰਾ ਝਾਤ ਪਾ ਕੇ ਦੇਖਿਓ, ਕਿਤੇ ਤੁਹਾਡੇ ਪੁਰਾਣਾ ਅਧਿਆਪਕ ਕੋਈ ਟੀਚਰ ਤੁਹਾਨੂੰ ਮਿਲ ਜਾਏ ਤਾਂ ਜ਼ਰੂਰ ਨਮਸਕਾਰ ਕਰਿਓ। ਅਤੇ ਜੇ ਕਿਸੇ ਚੀਜ਼ ਦੀ ਲੋੜ ਹੋਵੇ ਨਾ, ਤੁਸੀਂ ਇੰਨੇ ਸਮਰੱਥ ਬਣ ਗਏ ਹੋ ਕਿਉਂਕਿ ਤੁਹਾਡੀ ਜ਼ਿੰਦਗੀ ਬਣਾਉਣ ਵਾਲੇ ਤਾਂ ਉਹੀ ਸਨ। ਛੋਟੇ ਹੁੰਦੇ ਤੁਹਾਨੂੰ ਕਦੀ ਡਾਂਟਿਆ ਹੋਵੇ, ਕਦੀ ਕੰਮ ਨਾ ਕਰਨ 'ਤੇ ਸਜ਼ਾ ਵੀ ਦਿੱਤੀ ਹੋ ਸਕਦੀ। ਅੱਜ ਦੇ ਸਮੇਂ 'ਚ ਤਾਂ ਚਲੋ ਮਾਹੌਲ ਬਦਲ ਗਿਆ, ਪਰ ਉਹਨਾਂ ਦੀਆਂ ਡਾਂਟਾਂ, ਉਹਨਾਂ ਦੀਆਂ ਮਤਲਬ ਪਿਆਰ ਨਾਲ ਜਾਂ ਗੁੱਸੇ ਨਾਲ ਜਿਵੇਂ ਵੀ ਉਹਨਾਂ ਨੇ ਤੁਹਾਨੂੰ ਸਿਖਾਇਆ, ਪਰ ਤੁਹਾਨੂੰ ਜ਼ਿੰਦਗੀ ਦੇ ਅਸਲੀ ਪੌੜੀਆਂ ਚੜ੍ਹਨ ਦਾ ਮਕਸਦ ਸਮਝਾਇਆ। ਸੋ ਕੋਸ਼ਿਸ਼ ਕਰਿਓ ਕਿ ਅੱਜ ਆਪਣੇ ਆਲੇ ਦੁਆਲੇ ਜਿਹੜੇ ਵੀ ਤੁਹਾਡੇ ਪੁਰਾਣੇ ਅਧਿਆਪਕ ਹੋਣ, ਉਹਨਾਂ ਦੀ ਜ਼ਿੰਦਗੀ 'ਤੇ ਝਾਤ ਪਾਇਓ, ਉਹਨਾਂ ਨੂੰ ਕਿਤੇ ਲੋੜ ਹੋਵੇ ਤਾਂ ਜ਼ਰੂਰ ਹੱਥ ਪਹੁੰਚਾਇਓ ਆਪਣਾ। ਸੋ ਸਿਰਫ ਦਿਨ ਮਨਾਉਣੇ ਖਾਸ ਨਹੀਂ, ਉਹਨਾਂ ਦੇ ਵਿੱਚ ਲੁਕਿਆ ਹੋਇਆ ਮਕਸਦ ਉਹਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਸਭ ਤੋਂ ਜ਼ਿਆਦਾ ਖਾਸ ਹੁੰਦਾ। ਸੋ ਇਹ ਤਾਂ ਹੋ ਗਈ ਜੀ ਅੱਜ ਦੇ ਇਤਿਹਾਸ ਦੀ ਗੱਲ। ਅੱਜ ਦੇ ਇਤਿਹਾਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਮੇਰੇ ਕੋਲ, ਕਿਉਂਕਿ ਕੁਝ ਹਫ਼ਤੇ ਵੀ ਖਾਸ ਤੌਰ 'ਤੇ ਮਨਾਏ ਜਾ ਰਹੇ ਨੇ। ਕਿਹੜੇ ਕਿਹੜੇ ਹਫ਼ਤੇ ਨੇ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਪਹਿਲਾਂ ਆਓ ਇੱਕ ਗੀਤ ਸੁਣ ਲਈਏ, ਬਾਕੀ ਦੀਆਂ ਗੱਲਾਂ ਬਾਤਾਂ ਬਾਅਦ 'ਚ ਕਰਦੇ ਹਾਂ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID

0: jalandhar@prasarbharati.gov.in।
1: ਜੀ ਖਾਸ ਸੁਨੇਹਾਂ ਤੋਂ ਬਾਅਦ ਸੋਹਣੀ ਸਵੇਰ ਪ੍ਰੋਗਰਾਮ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋਹਣੀ ਸਵੇਰ ਤੁਹਾਡੇ ਆਲੇ ਦੁਆਲੇ ਚੜ੍ਹ ਪਈ ਹੈ ਨਾ, ਠੰਡੀ ਹਵਾ ਵੀ ਵਗ ਰਹੀ ਹੈ ਕਿਤੇ ਕਿਤੇ, ਹੈ ਨਾ। ਇਹ ਠੰਡੀ ਹਵਾ ਜਿਹੜੀ ਠੰਡਕ ਦਾ ਅਹਿਸਾਸ ਯਾਨੀ ਠੰਡ ਦੇ ਆਗਮਨ ਦਾ ਸੁਨੇਹਾ ਦੇ ਰਹੀ ਹੈ। ਤੁਸੀਂ ਕਹਿੰਦੇ ਠੰਡ ਲੈ, ਰਾਤੀ ਤਾਂ ਅਸੀਂ ਏਸੀ 'ਚ ਲਾਇਆ ਸੀ ਅਤੇ ਹੁਣ ਤੁਸੀਂ ਕਹਿ ਰਹੇ ਹੋ ਠੰਡ ਦਾ ਆਗਮਨ। ਬਿਲਕੁਲ ਜੀ, ਅਕਤੂਬਰ ਦੀ 5 ਤਰੀਕ ਹੋ ਗਈ ਹੈ ਅਤੇ ਠੰਡ ਨੇ ਆਉਣਾ ਹੈ, ਆਉਣਾ ਹੀ ਹੁੰਦਾ। ਪਰ ਤੁਸੀਂ ਕਹਿਣਾ ਦਿਨ ਵੇਲੇ ਤਾਂ ਬੜੀ ਗਰਮੀ ਲੱਗਦੀ ਹੈ ਅਤੇ ਰਾਤ ਨੂੰ ਵੀ ਕਈ ਵਾਰ ਏਸੀ 'ਚ ਬਟਨ ਛੱਡਣਾ ਪੈਂਦਾ ਹੈ ਨਾ, ਥੋੜ੍ਹੀ ਦੇਰ ਤਾਂ ਚਲਾਉਣਾ ਹੀ ਪੈਂਦਾ। ਇਹ ਸਾਰੀਆਂ ਰੁੱਤਾਂ ਨੇ ਆਪਣਾ ਮਾਹੌਲ ਕਿਵੇਂ ਬਦਲ ਲਿਆ, ਆਪਣਾ ਸਮਾਂ ਕਿਵੇਂ ਬਦਲ ਲਿਆ, ਆਪਣੀ ਮਰਜ਼ੀ ਨਾਲ ਬਦਲ ਲਿਆ, ਜ਼ਰਾ ਪੁੱਛਿਆ ਕਿਸੇ ਨੇ? ਕਿਉਂਕਿ ਜਦੋਂ ਕੋਈ ਆਫਿਸ 'ਚ ਲੇਟ ਪਹੁੰਚਦਾ ਨਾ ਜਾਂ ਸਕੂਲ ਬੱਚੇ ਲੇਟ ਪਹੁੰਚਦੇ ਨੇ ਅਤੇ ਅਧਿਆਪਕ ਪੁੱਛਦਾ ਹੈ ਨਾ ਵੀ ਅੱਜ ਤੂੰ ਲੇਟ ਕਿਉਂ ਹੋਇਆ, ਤੁਸੀਂ ਕਦੀ ਮੌਸਮ ਨੂੰ ਪੁੱਛਿਆ ਵੀ ਤੂੰ ਲੇਟ ਕਿਉਂ ਹੋ ਗਈ? ਇੰਨੀ ਠੰਡ ਪਿਆਰੀ ਸਪਤੰਬਰ 'ਚ ਆ ਜਾਂਦੀ ਹੁੰਦੀ ਸੀ ਅਤੇ ਕਿੰਨਾ ਆਨੰਦ ਆਉਂਦਾ ਹੁੰਦਾ ਸੀ ਨਾ, ਉਦੋਂ ਧੁੱਪ ਵੀ ਹੁੰਦੀ ਸੀ, ਸਰਦੀਆਂ ਦੇ ਕੱਪੜੇ ਕੱਢਣੇ, ਗਰਮੀਆਂ ਦੇ ਰੱਖਣੇ, ਹੈ ਨਾ, ਉਹ ਸਾਰਾ ਸਿਸਟਮ। ਅਤੇ ਅੱਜ ਕੱਲ੍ਹ ਕੋਈ ਪੁੱਛਦਾ ਹੀ ਨਹੀਂ। ਕਿਉਂ ਨਹੀਂ ਪੁੱਛਦਾ? ਕਿਉਂਕਿ ਸਾਰੇ ਮਰਜ਼ੀ ਦੇ ਮਾਲਕ ਹੋ ਗਏ ਨੇ, ਹੈ ਨਾ। ਜਿਵੇਂ ਸਾਡਾ ਮੂਡ ਬਦਲ ਜਾਂਦਾ, ਸਾਡਾ ਸੁਭਾਅ ਬਦਲ ਗਿਆ ਪਹਿਲਾਂ ਨਾਲੋਂ, ਹੈ ਨਾ। ਸੱਚੀ ਮੁੱਚੀ ਬਦਲ ਗਏ ਹਾਂ ਕਿ ਨਹੀਂ? ਹਾਂ, ਥੋੜ੍ਹੇ ਥੋੜ੍ਹੇ ਤਾਂ ਬਦਲ ਗਏ ਹਾਂ, ਕਿਉਂਕਿ ਬਦਲਣਾ ਕੁਦਰਤ ਦਾ ਨਿਯਮ ਹੈ। ਜੇ ਆਪਣੇ ਆਪ 'ਚ ਬਦਲਾਅ ਨਾ ਕੀਤਾ ਤਾਂ ਜ਼ਿੰਦਗੀ ਦੀ ਦੌੜ 'ਚ ਪਿੱਛੇ ਰਹਿ ਜਾਵਾਂਗੇ। ਪਰ ਇੰਝ ਨਹੀਂ ਹੈ, ਕੁਝ ਪਿੱਛੇ ਰਹਿਣਾ ਵੀ ਚੰਗਾ ਲੱਗਦਾ ਹੈ, ਕਿਉਂਕਿ ਉਹੀ ਤਾਂ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਕੁਝ ਛੁਪਿਆ ਲੁਕਿਆ ਪਿਆ ਹੈ, ਉਹੀ ਰਿਮਾਈਂਡਰ ਦਿੰਦਾ ਹੈ। ਪਰ ਹਾਂ, ਨਵਾਂ ਅਤੇ ਪੁਰਾਣਾ ਇਹ ਦੋਨਾਂ ਤਾਂ ਸੰਤੁਲਨ ਨਾਲੋ ਨਾਲ ਚੱਲਣਾ ਚਾਹੀਦਾ ਹੈ। ਸੋ ਗੱਲ ਆਪਾਂ ਅੱਜ ਦੇ ਦਿਨ ਦੀ ਖਾਸ ਤੌਰ 'ਤੇ ਕਰ ਰਹੇ ਸੀ, ਅੱਜ ਦੇ ਇਤਿਹਾਸ 'ਤੇ ਆਪਾਂ ਝਾਤ ਪਾ ਲਈਏ, ਪਰ ਹਫ਼ਤਿਆਂ ਦੀ ਗੱਲ ਵੀ ਚੱਲ ਰਹੀ ਹੈ। ਉਹ ਹਫ਼ਤੇ ਕਿਹੜੇ ਕਿਹੜੇ ਨੇ, ਕੌਣ ਮਿਲਾਉਂਦਾ ਹੈ, ਕੌਣ ਬਣਾਉਂਦਾ ਹੈ, ਉਹਦੇ ਬਾਰੇ ਗੱਲ ਕਰਨੀ ਹੈ ਤੁਹਾਡੇ ਨਾਲ ਖਾਸ 'ਤੇ। ਜਿਹੜੇ ਦੋ ਹਫ਼ਤੇ ਮਨਾਏ ਜਾ ਰਹੇ ਨੇ, 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਮਨਾਇਆ ਜਾ ਰਿਹਾ ਛੂਆ ਛੂਤ ਦਾ, ਇਹਦੇ ਵਿਰੋਧ ਦੇ ਵਿੱਚ ਹਫ਼ਤਾ, ਇਹ ਹਫ਼ਤਾ ਮਨਾਉਣ ਦੀ ਲੋੜ ਕਿਉਂ ਪਈ? ਵਿਚਾਰਾਂ ਦੀ ਵਿਭਿੰਨਤਾ ਹੈ ਜਾਂ ਜਾਤਾਂ ਦੇ ਭੇਦਭਾਵ, ਇਹ ਸਾਰੀਆਂ ਚੀਜ਼ਾਂ ਸੰਕੀਰਨਤਾ ਦੀ ਨਿਸ਼ਾਨੀ ਨੇ। ਕਿਆ ਰੱਬ ਨੇ ਸਾਨੂੰ, ਸਾਰੇ ਇਨਸਾਨਾਂ ਨੂੰ, ਧਰਤੀ 'ਤੇ ਜਿੰਨੇ ਵੀ ਨੇ, ਉਹਨਾਂ ਨੂੰ ਰੰਗ ਰੂਪ ਦਿੱਤਾ, ਹੈ ਨਾ। ਉਹਨਾਂ ਦੇ ਵਿੱਚ ਵਹਿਣ ਵਾਲਾ ਜਿਹੜਾ ਖੂਨ ਹੈ, ਉਹਦਾ ਰੰਗ ਸਭ ਦਾ ਇੱਕੋ ਜਿਹਾ ਹੈ, ਲਾਲ ਰੰਗ ਹੈ, ਹੈ ਨਾ। ਅਤੇ ਜੇ ਇਹ ਰੱਬ ਨੇ ਉੱਤੋਂ ਲਿਖ ਕੇ ਭੇਜਿਆ ਸੀ ਜਦੋਂ ਤੁਹਾਡਾ ਜਨਮ ਹੋਇਆ ਜਾਂ ਮੇਰਾ ਜਨਮ ਹੋਇਆ, ਕਿ ਤੂੰ ਹਿੰਦੂ ਹਾਂ, ਤੂੰ ਸਿੱਖ ਹਾਂ, ਤੂੰ ਮੁਸਲਮਾਨ ਹਾਂ, ਤੂੰ ਇਸ ਜਾਤ ਦਾ, ਤੂੰ ਇਸ ਜਾਤ ਹੈ, ਨਹੀਂ ਲਿਖ ਕੇ ਭੇਜਿਆ ਸੀ। ਇਹ ਮਨੁੱਖਾਂ ਨੇ ਆਪਣੀ ਸਹੂਲਤ ਲਈ ਇਸ ਦੀ ਵਰਤੋਂ ਕੀਤੀ ਹੈ। ਸੋ ਤੁਸੀਂ ਉਸ ਜਾਲ ਵਿੱਚ ਫਸ ਨਾ ਜਾਣਾ, ਆਪਸੀ ਭਾਈਚਾਰੇ ਨੂੰ ਕਾਇਮ ਰੱਖਣਾ। ਕਿਉਂ? ਕਿਉਂਕਿ ਭਾਈਚਾਰਾ ਰਹੇਗਾ ਤਾਂ ਧਰਤੀ 'ਤੇ ਜੀਵਨ ਬਣਿਆ ਰਹੇਗਾ। ਜੀਵਨ, ਹਾਂ ਹਾਂ, ਜੇ ਇਨਸਾਨ ਹੋਣਗੇ ਤਾਂ ਹੀ ਜੀਵਨ ਹੋਏਗਾ ਨਾ। ਬਿਲਕੁਲ ਸਹੀ ਕਿਹਾ ਤੁਸੀਂ, ਕਹਿਣਾ ਅਸੀਂ ਬਿਲਕੁਲ ਪ੍ਰੇਮ ਪਿਆਰ ਨਾਲ ਰਹਿੰਦੇ ਹਾਂ, ਸੋਸ਼ਲ ਮੀਡੀਆ 'ਤੇ ਜੋ ਵੀ ਨੈਗੇਟਿਵ ਲੜਾਉਣ ਝੁੜਗੁੜਾਉਣ ਵਾਲਾ ਹੋਵੇ, ਅਸੀਂ ਉੱਤੇ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਤੁਹਾਨੂੰ ਦਿਖ ਰਿਹਾ ਹੈ ਉਹ ਸੱਚਮੁੱਚ ਸੱਚਾ ਹੀ ਹੋਵੇਗਾ। ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਸੱਚਮੁੱਚ, ਕਈ ਵਾਰੀ ਅੱਖਾਂ ਨਾਲ ਦੇਖੀਆਂ ਹੋਈਆਂ ਗੱਲਾਂ ਝੂਠ ਵੀ ਹੋ ਜਾਂਦੀਆਂ ਨੇ, ਕੰਨਾਂ ਨਾਲ ਸੁਣੀਆਂ ਹੋਈਆਂ ਗੱਲਾਂ ਝੂਠ ਵੀ ਹੋ ਜਾਂਦੀਆਂ ਨੇ। ਝੂਠ ਅਤੇ ਸੱਚ ਦਾ ਪਤਾ ਕਿਵੇਂ ਲੱਗਦਾ ਹੈ? ਜਦੋਂ ਤੁਸੀਂ ਆਰਾਮ ਨਾਲ ਬੈਠੇ ਹੋ ਨਾ, ਆਪਣੇ ਦਿਲ 'ਤੇ ਹੱਥ ਰੱਖ ਕੇ ਪੁੱਛਣਾ, ਕਿਆ ਤੁਹਾਨੂੰ ਲੱਗਦਾ ਹੈ ਕਿ ਇੱਦਾਂ ਹੋ ਸਕਦਾ ਹੈ? ਇੱਕ ਇਨਸਾਨ ਕਿਵੇਂ ਦੂਜੇ ਇਨਸਾਨ ਦਾ ਕਤਲ ਕਰ ਸਕਦਾ ਹੈ? ਕਿਆ ਉਹਨੂੰ ਇਹ ਤਾਕਤ ਮਿਲੀ ਹੈ? ਜੇ ਤੁਸੀਂ ਜਨਮ ਨਹੀਂ ਦੇ ਸਕਦੇ ਤਾਂ ਮਾਰਨ ਦਾ ਹੱਕ ਵੀ ਨਹੀਂ ਹੈ, ਵਖਰੇਵੇ ਪਾਉਣ ਦਾ ਵੀ ਹੱਕ ਨਹੀਂ ਹੈ। ਕਿਉਂ? ਕਿਉਂਕਿ ਰੱਬ ਨੇ ਕੋਈ ਵਖਰੇਵਾਂ ਪਾ ਕੇ ਨਹੀਂ ਭੇਜਿਆ ਸੀ। ਇਸ ਕਰਕੇ ਉਸ ਰੱਬ ਦੇ ਰੂਪ ਨੂੰ ਸਮਝੀਏ। ਰੱਬ ਕੋਈ ਹੋਰ ਨਹੀਂ, ਤੁਹਾਡੇ ਅਤੇ ਸਾਡੇ ਸਾਰਿਆਂ ਦੇ ਅੰਦਰ ਬੈਠੀ ਉਹ ਤਾਕਤ ਸਰਵ ਸ਼ਕਤੀਮਾਨ ਹੈ। ਸੋ ਦੂਜੇ ਨੂੰ ਨੀਵਾਂ ਦਿਖਾਉਣਾ, ਉਹਨੂੰ ਭੇਦਭਾਵ ਦਾ ਸ਼ਿਕਾਰ ਬਣਾਉਣਾ, ਯਾਦ ਕਰ ਲਿਓ ਉਹਦੇ ਅੰਦਰ ਵੀ ਉਹੀ ਰੱਬ ਹੈ ਜਿਸ ਰੱਬ ਦੀ ਤੁਸੀਂ ਸਵੇਰੇ ਉੱਠ ਕੇ ਪੂਜਾ ਕਰਦੇ ਹੋ, ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ। ਸੋ ਕਿਸੇ ਨੂੰ ਨੀਵਾਂ ਦਿਖਾਉਣ ਦੇ ਨਾਲ ਤੁਹਾਨੂੰ ਕੀ ਫਾਇਦਾ ਹੋਏਗਾ? ਕਈਆਂ ਦੀ ਈਗੋ ਸੈਟਿਸਫਾਈ ਹੋ ਜਾਂਦੀ ਹੈ, ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਕਈਆਂ ਨੂੰ ਸ਼ਾਂਤੀ ਮਿਲਦੀ ਹੈ ਵੀ ਮੈਂ ਉਹਨਾਂ ਤੋਂ ਉੱਚਾ ਹਾਂ। ਰੱਬ ਦੀ ਦਰਗਾਹ 'ਚ ਜਾਓਗੇ ਤਾਂ ਉੱਚਾ ਅਤੇ ਨੀਵੇਂ ਦਾ ਭੇਦ ਖਤਮ ਹੋ ਜਾਏਗਾ।

ਇੰਪਲੀਮੈਂਟੇਸ਼ਨ ਪਲੈਟਫਾਰਮ ਜਿਹੜਾ ਹੈ ਉਹ ਪ੍ਰਗਤੀ ਹੈ। ਇਸ ਤੋਂ ਇਲਾਵਾ ਸੁਸ਼ਾਸਨ ਦੀ ਗੱਲ ਕਰੀਏ ਤੇ ਸਰਕਾਰੀ ਖਰੀਦ ਦਾ ਜਿਹੜਾ ਕੰਮ ਹੈ ਉਹਦੇ ਲਈ ਗਵਰਨਮੈਂਟ ਈ ਮਾਰਕੀਟ ਪਲੇਸ ਯਾਨੀ ਜੀ ਜੈਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਬਣਿਆ ਹੋਇਆ, ਜਿਹਦੇ ਨਾਲ ਸਾਰੀਆਂ ਚੀਜ਼ਾਂ ਦੀ ਕੀਮਤ, ਉਤਪਾਦ ਬਣਾਉਣ ਵਾਲੇ ਅਤੇ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਦੀ ਸਾਰੀ ਜਾਣਕਾਰੀ ਉਹਨਾਂ ਥਾਵਾਂ 'ਤੇ ਆਸਾਨੀ ਨਾਲ ਉਪਲਬਧ ਹੈ। ਅਤੇ ਬਾਕੀ ਡਿਜੀਟਲ ਲੈਣ ਦੇਣ ਨੇ ਤਾਂ ਸਾਡਾ ਜੀਵਨ ਹੀ ਬੜਾ ਸੌਖਾ ਕਰ ਦਿੱਤਾ ਹੈ, ਨਾ ਪੈਸੇ ਚੱਕਣ ਦਾ ਕੰਮ, ਨਾ ਸਾਂਭਣ ਦਾ ਕੰਮ, ਨਾ ਰੱਖਣ ਦਾ ਕੰਮ, ਹੈ ਨਾ, ਕਿੰਨਾ ਸੌਖਾ ਜਿਹਾ ਹੋ ਗਿਆ। ਇਸ ਸੌਖ ਦੀ

ਲਾ ਜੀ ਵੱਧਦੇ ਵੱਧਦੇ ਅਸੀਂ ਪ੍ਰੋਗਰਾਮ ਦੇ ਉਸ ਮੋੜ ਤੇ ਆ ਗਏ ਹਾਂ। ਨਹੀਂ ਨਹੀਂ ਹਾਲੇ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਨਹੀਂ ਹੋਇਆ। ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਏਸ਼ੀਅਨ ਗੇਮਸ ਦੀ ਗੱਲ ਕਰਨੀ ਹੈ। ਤੁਹਾਨੂੰ ਪਤਾ ਹੀ ਹੈ ਕਿ ਆਈਚੀ ਨਾਗੋਆ 'ਚ ਏਸ਼ੀਅਨ ਗੇਮਸ ਚੱਲ ਰਹੀਆਂ ਸਨ, ਜਿਹੜੀ ਅਧਿਕਾਰਿਤ ਤੌਰ 'ਤੇ ਖਤਮ ਹੋ ਗਈਆਂ, ਪਰ ਸੈਰੇਮਨੀ ਹਾਲੇ ਲੱਗਦੀ ਬਾਕੀ ਹੈ। ਭਾਰਤ ਨੇ ਇਸ ਵਾਰ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਤੁਸੀਂ ਕਹਿੰਦੇ ਸ਼ਾਨਦਾਰ ਕਿਵੇਂ ਹੋ ਗਿਆ? ਪਿਛਲੀ ਵਾਰ ਤਾਂ ਜ਼ਿਆਦਾ ਮੈਡਲ ਆਏ ਸੀ, ਇਸ ਵਾਰ ਸਿਰਫ 85 ਆਏ ਨੇ। ਉਹ ਕੋਈ ਗੱਲ ਨਹੀਂ, ਕਦੀ ਕਦੀ ਘੱਟ ਅਤੇ ਕਦੀ ਕਦੀ ਵੱਧ ਹੋ ਸਕਦੇ, ਪਰ ਸਾਡੇ ਖਿਡਾਰੀਆਂ ਨੇ ਮਿਹਨਤ ਬਹੁਤ ਕੀਤੀ। 85 ਮੈਡਲ ਹਾਸਲ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ, ਮਤਲਬ ਟੋਟਲ ਨਾ, ਜੇ ਗੋਲਡ ਦੀ ਗੱਲ ਕਰੀਏ ਤਾਂ 21 ਮਿਲੇ, ਸਿਲਵਰ ਦੀ ਗੱਲ ਕਰੀਏ ਤਾਂ 27, ਬ੍ਰੌਂਜ਼ ਦੀ ਗੱਲ ਕਰੀਏ ਤਾਂ 37, ਅਤੇ ਕੁੱਲ ਮਿਲਾ ਕੇ 85 ਤਗਮੇ ਸਾਡੀ ਝੋਲੀ ਪਏ। ਇਸ ਟੈਲੀ ਦੇ ਵਿੱਚ ਜੇ ਗੱਲ ਕਰੀਏ, ਚਾਈਨਾ ਸਭ ਤੋਂ ਉੱਤੇ ਰਿਹਾ, 338 ਮੈਡਲ ਉਹਨਾਂ ਨੇ ਜਿੱਤੇ। ਜਾਪਾਨ ਦੂਜੇ ਨੰਬਰ 'ਤੇ ਰਿਹਾ, 262 ਉਹਨਾਂ ਨੇ ਜਿੱਤੇ। ਦੱਖਣ ਕੋਰੀਆ ਤੀਜੇ ਨੰਬਰ 'ਤੇ ਰਿਹਾ, ਅਤੇ ਭਾਰਤ ਰਿਹਾ ਚੌਥੇ ਨੰਬਰ 'ਤੇ। ਚੌਥਾ ਨੰਬਰ ਵੀ ਕੋਈ, ਹਾਂ ਜਿਹੋ ਜਿਹੀਆਂ ਸਹੂਲਤਾਂ ਨੇ ਉਹੋ ਜਿਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਨਾ, ਫਿਰ ਜਿਵੇਂ ਦੀ ਰਿਜ਼ਲਟ ਚਾਹੀਦੇ ਨੇ ਉਹ ਤੋਂ ਪਹਿਲਾਂ ਤਿਆਰੀ ਵੀ ਤਾਂ ਪੂਰੀ ਕਰਨੀ ਚਾਹੀਦੀ ਹੈ। ਪਰ ਬਹੁਤ ਸਾਰੇ ਐਸੇ ਖਿਡਾਰੀ ਜਿਹੜੇ ਉਹਨਾਂ ਥਾਵਾਂ ਤੋਂ ਨਿਕਲ ਕੇ ਅੱਗੇ ਵਧੇ, ਉਹਨਾਂ ਮੁਸ਼ਕਿਲਾਂ ਨੂੰ ਸਰ ਕੀਤਾ ਜਿਹਦੇ ਨਾਲ ਜ਼ਿੰਦਗੀ ਜਿਉਣੀ ਵੀ ਕਈ ਵਾਰ ਔਖੀ ਹੋ ਜਾਂਦੀ ਹੈ। ਸਲਾਮ ਹੈ ਉਹਨਾਂ ਦੇ ਹੌਂਸਲੇ ਨੂੰ, ਛੋਟੀਆਂ ਥਾਵਾਂ ਤੋਂ ਉੱਠ ਕੇ ਵੀ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਨੇ। ਕਈ ਜਿਹੜੇ ਮੈਡਲ ਨਹੀਂ ਜਿੱਤ ਪਾਏ ਨਾ, ਉਹਨਾਂ ਲਈ ਵੀ ਨਿਰਾਸ਼ਾ ਵਾਲੀ ਕੋਈ ਗੱਲ ਨਹੀਂ। ਸਾਰੇ ਲੋਕ ਦੇਖੋ ਤਾਂ ਆਪਣੇ ਘਰਾਂ 'ਚ ਬੈਠੇ ਨੇ ਨਾ, ਪਰ

ਤੁਸੀਂ ਉਸ ਵਿਦੇਸ਼ੀ ਧਰਤੀ 'ਤੇ ਆਪਣੇ ਦੇਸ਼ ਦਾ ਝੰਡਾ ਲੈ ਕੇ ਗਏ, ਹੈ ਨਾ। ਇਹ ਵੀ ਇੱਕ ਤੁਹਾਡੀ ਕਾਮਯਾਬੀ ਹੈ। ਮੁਸ਼ਕਲਾਂ ਸਾਰਿਆਂ ਨੂੰ ਆਉਂਦੀਆਂ ਨੇ, ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਇਹ ਜ਼ਿੰਦਗੀ ਦਾ ਹਿੱਸਾ ਨੇ। ਕਦੀ ਜਿੱਤ ਅਤੇ ਕਦੀ ਹਾਰ, ਵੈਸੇ ਹਾਰਨ ਤੋਂ ਬਾਅਦ ਹੀ ਜਿੱਤ ਮਿਲਦੀ ਹੈ, ਇਸ ਗੱਲ ਦਾ ਖਿਆਲ ਰੱਖਣਾ। ਅਤੇ ਕਦੀ ਕਦੀ ਹਾਂ, ਬਹੁਤ ਕੁਝ ਹੋ ਜਾਂਦਾ ਹੈ। ਆਪਾਂ ਸਾਰੇ ਸਿਆਣੇ ਸਮਝਦਾਰ ਹਾਂ, ਅਸੀਂ ਕੋਸ਼ਿਸ਼ ਕਰੀਏ ਕਿ ਆਪ ਜ਼ਰੂਰੀ ਨਹੀਂ ਖੇਡਾਂ ਵਿੱਚ ਹੀ ਮੈਡਲ ਆਉਣੇ ਨੇ। ਆਪਣੀ ਜ਼ਿੰਦਗੀ 'ਤੇ ਝਾਤ ਮਾਰ ਕੇ ਦੇਖ ਲਓ, ਤੁਹਾਡੇ ਕੰਮ ਨੂੰ ਕੋਈ ਸਰਾਹ ਨਹੀਂ ਰਿਹਾ, ਪਰ ਤੁਸੀਂ ਆਪਣੀ ਮਿਹਨਤ ਕਰਨੀ ਤਾਂ ਨਹੀਂ ਨਾ ਛੱਡ ਦਿੰਦੇ, ਤੁਸੀਂ ਫਿਰ ਵੀ ਲਗਾਤਾਰ ਕਰਦੇ ਹੋ। ਇਹ ਹੈ ਹੌਂਸਲਾ ਅਤੇ ਇਹ ਹੈ ਹਿੰਮਤ। ਅਤੇ ਜੋ ਜ਼ਿੰਦਗੀ ਤੋਂ ਚਾਹੀਦਾ ਹੈ, ਸ਼ਿਕਾਇਤਾਂ ਵੀ ਬਹੁਤ ਸਾਰੀਆਂ ਨੇ। ਮੇਰਾ ਕੋਈ ਸਨਮਾਨ ਨਹੀਂ ਕਰਦਾ, ਮੈਨੂੰ ਕੋਈ ਚੰਗੀ ਤਰ੍ਹਾਂ ਬੁਲਾਉਂਦਾ ਨਹੀਂ, ਮੇਰੇ ਲਈ ਮੈਨੂੰ ਕੋਈ ਪਿਆਰ ਨਹੀਂ ਕਰਦਾ, ਹੈ ਨਾ, ਮੇਰੀ ਕੋਈ ਦੇਖਭਾਲ ਨਹੀਂ ਕਰਦਾ, ਮੇਰੀ ਕੋਈ ਕੇਅਰ ਨਹੀਂ ਕਰਦਾ, ਮੈਨੂੰ ਸਾਰੇ ਦੋਸਤ ਨਕਲੀ ਨਕਲੀ ਮਿਲਦੇ ਨੇ, ਧੋਖਾ ਦੇਣ ਵਾਲੇ ਮਿਲਦੇ ਨੇ। ਇਹ ਆਮ ਤੌਰ 'ਤੇ ਸ਼ਿਕਾਇਤਾਂ ਦੀ ਲੜੀ ਹੁੰਦੀ ਹੈ, ਪਰ ਝਾਤ ਮਾਰ ਕੇ ਦੇਖਿਓ, ਦੂਜਿਆਂ ਨਾਲ ਇਹ ਸ਼ਿਕਾਇਤਾਂ ਕਰ ਰਹੇ ਹੋ, ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਕਦੀ ਤੁਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦਿੱਤਾ, ਕਦੀ ਤੁਸੀਂ ਨਾਲ ਮਾੜਾ ਤਾਂ ਨਹੀਂ ਕੀਤਾ, ਕਦੇ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ, ਕਦੀ ਕਿਸੇ ਨੂੰ ਤੁਸੀਂ ਇੱਦਾਂ ਤਾਂ ਨਹੀਂ ਕੀਤਾ, ਉਹ ਸਨਮਾਨ ਦਾ ਹੱਕਦਾਰ ਸੀ, ਤੁਸੀਂ ਉਹਨੂੰ ਬਣਦਾ ਸਨਮਾਨ ਨਹੀਂ ਦਿੱਤਾ। ਕਿਉਂਕਿ ਫਿਰ ਉਹੀ ਗੱਲ, ਗਿਵ ਐਂਡ ਟੇਕ ਦਾ ਨਜ਼ਰੀਆ ਹੈ। ਜੋ ਚਾਹੀਦਾ ਹੈ ਉਹ ਦੇਵੋ, ਜੋ ਨਹੀਂ ਚਾਹੀਦਾ ਉਹ ਨਾ ਦਿਓ, ਇਸ ਗੱਲ ਦਾ ਖਾਸ ਖਿਆਲ ਰੱਖ ਲੈਣਾ। ਅਤੇ ਅੱਜ ਦੀ ਕਹਾਣੀ, ਅੱਜ ਦੀ ਵਿਚਾਰ ਦੇ ਨਾਲ ਜੁੜੀ ਪਿਆਰੀ ਜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਵੀ ਘਰਦਿਆਂ ਲਈ, ਪਰਿਵਾਰ ਦੇ ਲਈ, ਖਾਸ ਤੌਰ 'ਤੇ ਆਪਣੀ ਪਤਨੀ ਦੇ ਲਈ, ਅਰਧਾਂਗਨੀ ਦੇ ਲਈ, ਤੁਸੀਂ ਕੋਈ ਨਾ ਕੋਈ ਗਿਫਟ ਜ਼ਰੂਰ ਲੈ ਕੇ ਜਾਇਓ, ਦੇਖਿਓ। ਕਿਉਂਕਿ ਬੰਦਾ ਸਾਰੀ ਉਮਰ ਕੰਮ ਕਿਹਦੇ ਲਈ ਕਰਦਾ ਹੈ? ਪਰਿਵਾਰ ਲਈ ਕਰਦਾ ਹੈ। ਜੇ ਪਰਿਵਾਰ ਨਾਲ ਹੀ ਅਸੀਂ ਮਤਲਬ ਬਾਹਰ ਦੇ ਗੁਲੇ ਗਿੱਸੇ ਸ਼ਿਕਵੇ ਜਾ ਕੇ ਕੱਢਣੇ ਨੇ, ਲੜਾਈਆਂ ਝਗੜੇ ਕਰਨੇ ਨੇ, ਅਤੇ ਫਿਰ ਪਰਿਵਾਰ ਦਾ ਮਾਇਨਾ ਕੋਈ ਨਹੀਂ ਰਹਿ ਜਾਂਦਾ। ਤੁਸੀਂ ਕਹਿਣਾ ਹਾਂ, ਮਨ 'ਤੇ ਬੋਝ ਤਾਂ ਹੁੰਦਾ ਹੀ ਹੈ, ਤਣਾਅ ਆ ਹੀ ਜਾਂਦਾ, ਕਈ ਵਾਰ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ। ਚਲੋ ਮਾਹੌਲ ਬਣ ਜਾਏ ਅਤੇ ਦੂਜਾ ਇੱਕ ਬੋਲ ਰਿਹਾ ਹੋਵੇ ਅਤੇ ਦੂਜਾ ਚੁੱਪ ਕਰਕੇ ਦੂਜੇ ਕਮਰੇ 'ਚ ਵੜ ਜਾਏ। ਕਿਉਂਕਿ ਜਦੋਂ ਗੁੱਸਾ ਆਇਆ ਅਤੇ ਉਹ ਗੁੱਸਾ ਸਿਰਫ ਇੰਨਾ ਹੀ ਹੋਣਾ ਹੈ ਕਿ ਜਦੋਂ ਠੰਡਾ ਹੋ ਜਾਏਗਾ ਨਾ, ਉਹ ਤੋਂ ਬਾਅਦ ਸਿਰਫ ਮਨ ਦੇ ਵਿੱਚ ਪਛਤਾਵਾ ਰਹਿ ਜਾਂਦਾ ਹੈ ਕਿ ਕਾਸ਼ ਮੈਂ ਇੱਦਾਂ ਨਾ ਕਰਦੀ ਜਾਂ ਨਾ ਕਰਦਾ। ਅਤੇ ਜੇ ਮਾਹੌਲ ਬਣੇ ਤਾਂ ਫਿਰ ਜ਼ਰਾ ਆਪਣਾ ਬੈਗ ਚੁੱਕ ਕੇ ਬਾਹਰ ਨੂੰ ਹੋ ਲਓ, ਗਲੀ ਮਤਲਬ ਕੋਨੇ 'ਤੇ ਜਾਇਓ, ਮਾੜੇ ਜਿਹੇ ਗੋਲਗੱਪੇ ਚਾਟ ਪਾਪੜੀ ਖਾਇਓ, ਅਤੇ ਫਿਰ ਥੋੜ੍ਹੀ ਦੇਰ ਨੂੰ ਜਦੋਂ ਉਦੋਂ ਤਾਂ ਗੁੱਸਾ ਵੀ ਸ਼ਾਂਤ ਹੋ ਜਾਏਗਾ ਅਤੇ ਤੁਸੀਂ ਆਰਾਮ ਨਾਲ ਫਿਰ ਉਸੇ ਟੋਨ 'ਚ ਕੰਮ ਕਰਨ ਲੱਗ ਪਓਗੇ। ਬਾਕੀ ਤੋਹਫ਼ਾ ਲੈ ਕੇ ਜਾਇਓ, ਕਿਉਂ? ਕਿਉਂਕਿ ਉੱਥੋਂ ਹੀ ਤਾਂ ਕੰਮ ਕਰਨ ਦੀ ਐਨਰਜੀ ਮਿਲਦੀ ਹੈ, ਤਾਕਤ ਮਿਲਦੀ ਹੈ। ਕਿਉਂਕਿ ਆਪਾਂ ਪਰਿਵਾਰ ਲਈ ਤਾਂ ਕਰਦੇ ਹਾਂ, ਪਰਿਵਾਰ ਦੇ ਰਿਸ਼ਤਿਆਂ ਨੂੰ ਇਮਾਨਦਾਰੀ ਨਾਲ ਨਿਭਾਈਏ, ਸੋਸ਼ਲ ਮੀਡੀਆ ਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਨਾ ਲਾਈਏ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਅਸੀਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨ ਲਈ ਝਟਪਟ ਤਿਆਰ ਹੋ ਜਾਂਦੇ ਹਾਂ, ਪਰ ਆਪਣੇ ਪਰਿਵਾਰ ਨਾਲ ਜੇ ਉਹ ਕੁਝ ਸਾਂਝਾ ਕਰ ਲਈਏ ਤਾਂ ਫਿਰ ਕੰਮ ਸੌਖਾ ਹੋ ਜਾਏਗਾ। ਰੀਲਸ ਦਾ ਜ਼ਮਾਨਾ ਹੈ, ਰੀਲ ਇੱਕ ਨਸ਼ਾ ਨਾ ਬਣ ਜਾਏ। ਤੁਸੀਂ ਦੇਖਿਆ ਕਦੀ ਵੀ ਆਪਾਂ ਜਦੋਂ ਮੋਬਾਈਲ ਫੜਦੇ ਹਾਂ, ਇੱਕ ਰੀਲ ਦੇਖਦੇ ਹਾਂ, ਦੂਜੀ ਫਿਰ ਤੀਜੀ ਫਿਰ ਤੀਜੀ, ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ? ਕਿਉਂਕਿ ਇਹੀ ਤਾਂ ਉਹ ਸਾਰੀ ਕਹਾਣੀ ਹੈ। ਕਿਉਂਕਿ ਇੱਕ ਖਬਰ ਦੇ ਮੁਤਾਬਿਕ ਸਾਲ ਦੇ ਅਸੀਂ 972 ਘੰਟੇ ਸਿਰਫ ਰੀਲ ਦੇਖਣ ਵਿੱਚ ਹੀ ਗਵਾ ਦਿੰਦੇ ਹਾਂ। ਹੁਣ ਹਿਸਾਬ ਲਾ ਲਓ ਜ਼ਿੰਦਗੀ ਕਿੱਧਰ ਜਾ ਰਹੀ ਹੈ। ਚਲੋ ਬਾਕੀ ਤੁਸੀਂ ਆਪ ਸਿਆਣੇ ਹੋ, ਜ਼ਿੰਦਗੀ ਤੁਹਾਡੀ ਹੈ, ਜ਼ਿੰਦਗੀ ਜ਼ਿੰਦਾ ਦਿਲੀ ਨਾਲ ਜੀਣੀ ਹੈ ਜਾਂ ਬਾਅਦ ਵਿੱਚ ਸ਼ਿਕਵੇ ਸ਼ਿਕਾਇਤਾਂ ਕਰਨੀ ਨੇ। ਜੋ ਸ਼ਿਕਾਇਤਾਂ ਨੇ ਨਾ, ਉਹਨੂੰ ਪੇਜ 'ਤੇ ਲਿਖ ਕੇ ਪਾਸੇ ਰੱਖ ਦਿਓ, ਫਿਰ ਦੇਖਿਓ ਤੁਹਾਡਾ ਦਿਮਾਗ ਕਿਵੇਂ ਡਿਲੀਟ ਹੋ ਜਾਂਦਾ। ਕਿਉਂਕਿ ਮੋਬਾਈਲ ਦੀ ਮੈਮਰੀ ਭਰ ਜਾਂਦੀ ਹੈ ਨਾ, ਤਾਂ ਫਿਰ ਹੈਂਗ ਹੋਣ ਲੱਗ ਪੈਂਦਾ ਹੈ ਅਤੇ ਆਪਾਂ ਫਿਰ ਉਹਦੇ 'ਚੋਂ ਡਾਟਾ ਡਿਲੀਟ ਕਰਦੇ ਹਾਂ ਨਾ। ਇਸੇ ਤਰ੍ਹਾਂ ਆਪਣੇ ਦਿਮਾਗ ਦੇ ਵਿੱਚੋਂ ਵੀ ਵਕਤ ਰਹਿੰਦਿਆਂ ਰਹਿੰਦਿਆਂ ਐਕਸਟਰਾ ਡਾਟਾ ਜਿਹਦੀ ਲੋੜ ਨਹੀਂ ਉਹਨੂੰ ਡਿਲੀਟ ਕਰਦੇ ਜਾਓ। ਅਤੇ ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਹੈ, ਖੋਜ ਬੰਦੇ ਦਿਲ ਹਰ ਰੋਜ਼ ਕਾਹਦੇ ਲਈ, ਇਹ ਸਾਰੀਆਂ ਚੀਜ਼ਾਂ ਨੂੰ ਸੌਖਾ ਕਰਨ ਲਈ। ਅਤੇ ਪ੍ਰੋਗਰਾਮ ਦੇ ਅਖੀਰ 'ਚ ਆਓ ਫਿਰ ਇੱਕ ਗੱਲ

0: in Ottawa today. Fly Dubai Flight's Omani co-pilot tried to crash aircraft in Saudi desert after hijack attempt foiled. And India signs off with 85 medals after gold rush in cricket, hockey and kabaddi at Asian Games 2026 in Japan. And with that, we end the morning news. Have a nice day.
1: नमस्कार, ये आकाशवाणी है। खबरां दे इस बुलेटिन नाल मैं अमन देव। पहला चुनावियां खबरां। प्रधानमंत्री नरेंद्र मोदी ते स्विट्जरलैंड दे राष्ट्रपति गी पामेले अज नवी दिल्ली विच दुवल्ली गलबात करनगे। भारत ते कनेडा तजवीजशुदा व्यापक आर्थिक भाईवाले समझौते लई गलबात दा पंजवां गेड़ अज कनेडा दी राजधानी ओटावा विच शुरू करनगे। वित्त मंत्री निर्मला सीतारमन ने कहा कि विकसित भारत के टीचे को हासिल करने की अजिही आर्थिकता जरूरी है जिथे हर तरह के उद्यमों को वधण के मौके मिलन। केंद्रीय मंत्री सर्बानंद सोनोवाल अज असाम के डिब्रूगढ़ तो पहले अंतरराष्ट्रीय जल मालवाहक जहाज को रवाना करेंगे ते फ्लाई दुबई उड़ान के ओमानी सह पायलट ने जहाज को अगवा करने की नाकाम कोशिश तो बाद उसे सऊदी अरब के रेगिस्तान में सुटने की कोशिश की। खबर विस्तार नाल। प्रधानमंत्री नरेंद्र मोदी ते स्विट्जरलैंड के राष्ट्रपति गी पामेलिन अज नवी दिल्ली विच गलबात करनगे। राष्ट्रपति पामेलिन भारत के तीन दिन सरकारी दौरे ते होणगे। उन्हां दे नाल उच्च पद्धरी वफद भी है जिस विच सीनियर अधिकारी ते वपारक जगत दीआं प्रमुख शख्सियतां शामिल ने। श्री मोदी ते राष्ट्रपति पामेलिन वपार ते निवेश, विज्ञान, तकनोलॉजी ते नवीनता, आवाजाई, सभ्याचार ते लोकां विचकार संपर्क समेत वख-वख खेतरां विच सहयोग दी प्रगति दा जायजा लैणगे। ਦੋਵੇਂ ਆਗੂ ਖੇਤਰੀ ਤੇ ਆਲਮੀ ਘਟਨਾਕ੍ਰਮ ਤੇ ਵੀ ਚਰਚਾ ਕਰਨਗੇ ਜਿਸ ਵਿਚ ਬਹੁਪੱਖੀ ਮੰਚਾਂ ਤੇ ਸਹਿਯੋਗ ਵੀ ਸ਼ਾਮਲ ਹੈ। ਰਾਸ਼ਟਰਪਤੀ ਪਾਮੇਲਿਨ ਅੱਜ ਸ਼ਾਮੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਵੀ ਰਾਸ਼ਟਰਪਤੀ ਪਾਮੇਲਿਨ ਨਾਲ ਮੀਟਿੰਗ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਜਦ ਭਾਰਤ ਦੀ ਸੁਰੱਖਿਆ ਤੇ ਖੇਤਰੀ ਅਖੰਡਤਾ ਨੂੰ ਖਤਰਾ ਸੀ ਤਾਂ ਰੂਸ ਨੇ ਵੱਖ-ਵੱਖ ਤਰੀਕਿਆਂ ਨਾਲ ਭਾਰਤ ਦੀ ਹਮਾਇਤ ਕੀਤੀ। ਨਵੀਂ ਦਿੱਲੀ ਵਿਚ 62ਵੀਂ ਮਿਊਨਿਕ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਦੁਨੀਆ ਦੇ ਕਈ ਦੇਸ਼ ਭਾਰਤ ਦੇ ਗੁਆਂਢ ਵਿਚ ਫੌਜੀ ਹਕੂਮਤ ਦਾ ਸਮਰਥਨ ਕਰ ਰਹੇ ਸਨ ਤਾਂ ਰੂਸ ਨਾਲ ਭਾਰਤ ਦੇ ਸਬੰਧ ਬਹੁਤ ਵਧੀਆ ਸਨ। ਉਹਨਾਂ ਕਿਹਾ ਕਿ ਇਸ ਇਤਿਹਾਸਕ ਵਿਰਾਸਤ ਦਾ ਭਾਰਤ ਰੂਸ ਸਬੰਧਾਂ ਤੇ ਡੂੰਘਾ ਪ੍ਰਭਾਵ ਹੈ।
2: ਇੰਡੀਆ एंड रशिया हैव हिस्टोरिकली वेरी गुड रिलेशंस।
3: भारत और रूस के संबंध ऐतिहासिक रूप से बहुत अच्छे रहे हैं, खासकर 1950 के दशक से। वह इतिहास भुलाया नहीं जा सकता। भारत के लिए सोवियत संघ एक ऐसा देश है जो कई तरह से हमारे साथ खड़ा रहा है, खासकर तब जब हमारी सुरक्षा और हमारी क्षेत्रीय अखंडता खतरे में थी। ऐसे समय में जब दुनिया का एक बड़ा हिस्सा हमारे पड़ोसी देश में सैन्य शासन का समर्थन कर रहा था, रूस एक ऐसा देश था जिसकी विरासत ने कई मायनों में हमें आकार दिया है।
1: ਡਾਕਟਰ ਜੈਸ਼ੰਕਰ ਨੇ ਕਿਹਾ ਕਿ ਅੱਜ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਦਾ ਦਾਇਰਾ ਵਧਿਆ ਅਤੇ ਹੁਣ ਇਹ ਆਰਥਿਕ ਭਾਈਵਾਲੀ ਦਾ ਰੂਪ ਲੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਫੌਜੀ, ਪ੍ਰਮਾਣੂ ਊਰਜਾ ਤੇ ਪੁਲਾੜ ਖੇਤਰਾਂ ਵਿਚ ਸਹਿਯੋਗ ਦੇ ਨਾਲ ਨਾਲ ਭਾਰਤ ਤੇ ਰੂਸ ਵਿਚਕਾਰ ਵੱਡੇ ਪੱਧਰ ਤੇ ਵਪਾਰ ਅਤੇ ਨਿਵੇਸ਼ ਵੀ ਹੁੰਦਾ ਹੈ। ਭਾਰਤ ਅਤੇ ਕੈਨੇਡਾ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੈਪਾ ਲਈ ਗੱਲਬਾਤ ਦਾ ਪੰਜਵਾਂ ਗੇੜ ਅੱਜ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਸ਼ੁਰੂ ਹੋਏਗਾ। ਦੋਵਾਂ ਦੇਸ਼ਾਂ ਦਾ ਟੀਚਾ ਸਾਲ ਦੇ ਅੰਤ ਤੱਕ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੈ। 5 ਦਿਨ ਚੱਲਣ ਵਾਲੀ ਇਹ ਗੱਲਬਾਤ 9 ਅਕਤੂਬਰ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਗੱਲਬਾਤ ਦਾ ਚੌਥਾ ਗੇੜ ਖਤਮ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਾਰਚ ਵਿਚ ਨਵੀਂ ਦਿੱਲੀ ਵਿਖੇ ਹੋਈ ਆਪਣੀ ਮੁਲਾਕਾਤ ਦੌਰਾਨ ਸਾਲ ਦੇ ਅੰਤ ਤੱਕ ਇਸ ਸਮਝੌਤੇ ਬਾਰੇ ਗੱਲਬਾਤ ਨੂੰ ਨੇਪਰੇ ਚਾੜਨ ਦਾ ਟੀਚਾ ਮਿੱਥਿਆ ਸੀ। ਦੋਹਾਂ ਆਗੂਆਂ ਨੇ ਊਰਜਾ ਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿਚ ਦੁਆਲੇ ਸਹਿਯੋਗ ਨੂੰ ਵਧਾਉਣ ਤੇ ਵੀ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਕ ਵਿਆਪਕ ਵਪਾਰਕ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ਕਰੇਗਾ ਅਤੇ 2030 ਤੱਕ ਦੁਵੱਲੇ ਵਪਾਰ ਨੂੰ 4,65,000 ਕਰੋੜ ਰੁਪਏ ਤੱਕ ਵਧਾਉਣ ਦੇ ਸਾਂਝੇ ਟੀਚੇ ਨੂੰ ਹਾਸਲ ਕਰਨ ਲਈ ਸਹਾਈ ਹੋਏਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਜਿਹੀ ਆਰਥਿਕਤਾ ਜ਼ਰੂਰੀ ਹੈ ਜਿੱਥੇ ਹਰ ਤਰ੍ਹਾਂ ਦੇ ਉਦਮਾਂ ਨੂੰ ਵਧਣ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਇਸ ਲਈ ਅਨੁਕੂਲ ਮਾਹੌਲ ਸਿਰਜਣ ਲਈ ਕੰਮ ਕੀਤਾ ਹੈ। ਇਕ ਅਖਬਾਰ ਵਿਚ ਪ੍ਰਕਾਸ਼ਿਤ ਲੇਖ ਵਿਚ ਵਿੱਤ ਮੰਤਰੀ ਨੇ ਕਿਹਾ ਕਿ 2017 ਵਿਚ GST ਨੂੰ ਲਾਗੂ ਕਰਨ ਨਾਲ ਅਸਿੱਧੇ ਟੈਕਸਾਂ ਲਈ ਇਕ ਸਾਂਝੀ ਰਾਸ਼ਟਰੀ ਪ੍ਰਣਾਲੀ ਕਾਇਮ ਹੋਈ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਅਗਸਤ ਦੇ ਅੰਤ ਤੱਕ ਕੇਂਦਰ ਤੇ ਰਾਜਾਂ ਦੇ ਅਧਿਕਾਰ ਖੇਤਰ ਦੀ

ਜੀਐਸਟੀ ਰਜਿਸਟ੍ਰੇਸ਼ਨਾਂ ਦੀ ਗਿਣਤੀ ਲਗਭਗ 1 ਕਰੋੜ 71 ਲੱਖ ਸੀ, ਜੋ ਕਿ 1 ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 15% ਵੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਅੱਜ ਅਸਾਮ ਦੇ ਡਿਬਰੂਗੜ੍ਹ ਤੋਂ ਪਹਿਲੇ ਅੰਤਰਰਾਸ਼ਟਰੀ ਮਾਲਵਾਹਕ ਜਹਾਜ਼ ਨੂੰ ਰਵਾਨਾ ਕਰਨਗੇ। ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਵੀ ਇਸ ਸਮਾਗਮ ਵਿਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਣਗੇ। ਇਸ ਯਾਤਰਾ ਦੌਰਾਨ ਅਸਾਮ ਪੈਟਰੋਕੈਮੀਕਲਸ ਲਿਮਟਿਡ ਤੋਂ ਮੈਥਨੋਲ ਬੰਗਲਾਦੇਸ਼ ਦੇ ਢਾਕਾ ਸਥਿਤ ਪੰਗਾਓਂ ਬੰਦਰਗਾਹ ਤੱਕ ਪਹੁੰਚਾਇਆ ਜਾਏਗਾ। ਮਾਲਵਾਹਕ ਜਹਾਜ਼ ਬ੍ਰਹਮਪੁੱਤਰ ਨਦੀ ਤੇ ਸਥਿਤ ਰਾਸ਼ਟਰੀ ਜਲ ਮਾਰਗ 2 ਅਤੇ ਭਾਰਤ ਬੰਗਲਾਦੇਸ਼ ਪ੍ਰੋਟੋਕਾਲ ਰੂਟ ਰਾਹੀਂ ਲੰਘੇਗਾ। ਆਜ਼ਾਦੀ ਤੋਂ ਬਾਅਦ ਡਿਬਰੂਗੜ੍ਹ ਤੋਂ ਕਿਸੇ ਵਿਦੇਸ਼ੀ ਬੰਦਰਗਾਹ ਲਈ ਪਹਿਲੀ ਵਾਰ ਮਾਲ ਭੇਜਿਆ ਜਾ ਰਿਹਾ ਹੈ। ਇਸ ਨੂੰ ਅਸਾਮ ਵਿਚ ਦਰਿਆਈ ਵਪਾਰ ਨੂੰ ਮੁੜ ਸੁਰਜੀਤ ਕਰਨ ਅਤੇ ਉੱਤਰ ਪੂਰਬ ਵਿਚ ਅੰਦਰੂਨੀ ਜਲ ਮਾਰਗ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਅਮਲੇ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾ ਜਤਿੰਦਰ ਸਿੰਘ ਅੱਜ ਨਵੀਂ ਦਿੱਲੀ ਵਿਚ 17ਵੀਂ ਪੈਨਸ਼ਨ ਅਦਾਲਤ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ 80 ਸਾਲ ਤੋਂ ਵੱਧ ਉਮਰ ਵਾਲੇ ਸੁਪਰ ਸੀਨੀਅਰ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ 897 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਡਾ ਸਿੰਘ ਇਸ ਸਾਲ 13 ਮਈ ਨੂੰ ਆਯੋਜਿਤ 16ਵੀਂ ਪੈਨਸ਼ਨ ਅਦਾਲਤ ਦੀ ਸਫਲਤਾ ਨੂੰ ਉਜਾਗਰ ਕਰਨ ਵਾਲੇ ਛੋਟੇ ਪੋਸਟਰ ਜਾਰੀ ਕਰਨਗੇ। ਇਸ ਮੌਕੇ ਪਰਿਵਾਰਕ ਪੈਨਸ਼ਨਰਾਂ ਨਾਲ ਸਬੰਧਤ ਮੁੱਦਿਆਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਅਤੇ ਜਵਾਬਾਂ ਵਾਲਾ ਇਕ ਕਿਤਾਬਚਾ ਵੀ ਜਾਰੀ ਕੀਤਾ ਜਾਏਗਾ। ਮੰਤਰਾਲੇ ਨੇ ਦਸਿਆ ਕਿ 2017 ਵਿਚ ਪੈਨਸ਼ਨ ਅਦਾਲਤਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਈਆਂ ਗਈਆਂ 16 ਅਦਾਲਤਾਂ ਵਿਚ ਉਠਾਈਆਂ ਗਈਆਂ ਕੁੱਲ 28,797 ਸ਼ਿਕਾਇਤਾਂ ਵਿਚੋਂ 20,676 ਦਾ ਨਿਪਟਾਰਾ ਮੌਕੇ ਤੇ ਹੀ ਕਰ ਦਿੱਤਾ ਗਿਆ ਹੈ। ਇਟਲੀ ਦੇ ਇਕ ਅਖਬਾਰ ਦੀ ਇਕ ਰਿਪੋਰਟ ਅਨੁਸਾਰ ਫਲਾਈ ਦੁਬਈ ਦੀ ਉਡਾਨ ਤੇ ਓਮਾਨੀ ਸਹਿ ਪਾਇਲਟ ਨੇ ਜਹਾਜ਼ ਨੂੰ ਅਗਵਾ ਕਰਨ ਦੀ ਇਕ ਨਾਕਾਮ ਕੋਸ਼ਿਸ਼ ਤੋਂ ਬਾਅਦ ਇਸ ਨੂੰ ਸਾਊਦੀ ਅਰਬ ਦੇ ਰੇਗਿਸਤਾਨ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਖਬਾਰ ਅਨੁਸਾਰ ਓਮਾਨੀ ਸਹਿ ਪਾਇਲਟ ਹਮਾਮ ਅਲ ਹਮਾਮੀ ਨੇ ਜਹਾਜ਼ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਤੇ ਹਮਲਾ ਕੀਤਾ ਸੀ। ਇਜ਼ਰਾਈਲੀ ਖੁਫੀਆ ਸੂਤਰਾਂ ਦਾ ਹਵਾਲਾ ਦਿੰਦਿਆਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਅਲ ਹਮਾਮੀ ਦੀ ਅਸਲ ਯੋਜਨਾ ਕੈਪਟਨ ਸਮਿਤ ਮਛਾਰ ਨੂੰ ਮਾਰਨ, ਜਹਾਜ਼ ਨੂੰ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਲਿਜਾਣ ਅਤੇ ਉਥੇ ਇਕ ਉੱਚੀ ਇਮਾਰਤ ਨਾਲ ਟਕਰਾਉਣ ਦੀ ਸੀ। ਹਾਲਾਂਕਿ ਜਦੋਂ ਇਸ ਯੋਜਨਾ ਨੂੰ ਪੂਰਾ ਕਰਨਾ ਸੰਭਵ ਨਹੀਂ ਹੋਇਆ ਤਾਂ ਉਸਨੇ ਜਹਾਜ਼ ਨੂੰ ਰੇਗਿਸਤਾਨ ਵਿਚ ਹਾਦਸਾ ਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਅਨੁਸਾਰ ਉਸਨੇ ਆਟੋ ਪਾਇਲਟ ਬੰਦ ਕਰ ਦਿੱਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ। ਲਗਭਗ 30 ਸਕਿੰਟਾਂ ਵਿਚ ਜਹਾਜ਼ 16,000 ਫੁੱਟ ਹੇਠਾਂ ਆ ਗਿਆ ਅਤੇ ਜ਼ਮੀਨ ਨਾਲ ਟਕਰਾਉਣ ਦੀ ਹਾਲਤ ਵਿਚ ਪਹੁੰਚ ਗਿਆ। ਉਸਨੇ ਜਹਾਜ਼ ਦੇ ਕੰਟਰੋਲ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਮੁਸਾਫਰਾਂ ਨੇ ਉਸਨੂੰ ਕਾਬੂ ਕਰ ਲਿਆ। ਨੌਜਵਾਨ ਮਾਮਲੇ ਦੇ ਖੇਡ ਮੰਤਰਾਲੇ ਦੇ ਰਾਸ਼ਟਰੀ ਯੁਵਾ ਪਲੇਟਫਾਰਮ ਮਾਈ ਭਾਰਤ ਰਾਹੀਂ ਕੱਲ੍ਹ ਦੇਸ਼ ਭਰ ਵਿਚ 150 ਤੋਂ ਵੱਧ ਥਾਵਾਂ ਤੇ ਨਸ਼ਾ ਮੁਕਤ ਨੌਜਵਾਨ ਪਦ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ 1 ਲੱਖ ਤੋਂ ਵੱਧ ਨੌਜਵਾਨਾਂ ਤੇ ਨਾਗਰਿਕਾਂ ਨੇ ਹਿੱਸਾ ਲਿਆ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ ਮੁਹਿੰਮ ਤਹਿਤ ਆਯੋਜਿਤ ਇਸ ਪਹਿਲਕਦਮੀ ਦਾ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਕ ਸਿਹਤਮੰਦ ਨਸ਼ ਤੇ ਨਸ਼ਾ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਨੇ ਕੱਲ੍ਹ ਜਾਪਾਨ ਦੇ ਆਈਚੀ ਨਗੋਇਆ 'ਚ ਖਤਮ ਹੋਈਆਂ ਏਸ਼ੀਆਈ ਖੇਡਾਂ 'ਚ ਕੁੱਲ 85 ਤਮਗੇ ਜਿੱਤੇ ਨੇ। ਇਨ੍ਹਾਂ ਵਿਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਭਾਰਤੀ ਖਿਡਾਰੀਆਂ, ਖਾਸ ਕਰਕੇ ਮਹਿਲਾ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਏਸ਼ੀਆਈ ਖੇਡਾਂ 'ਚ ਦ੍ਰਿੜਤਾ, ਜਨੂੰਨ ਅਤੇ ਮਿਸਾਲੀ ਖੇਡ ਭਾਵਨਾ ਨਾਲ ਦੇਸ਼ ਦੀ ਨੁਮਾਇੰਦਗੀ ਕਰਨ ਲਈ ਭਾਰਤੀ ਦਲ ਦੇ ਹਰੇਕ ਮੈਂਬਰ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਸਾਰਾ ਤਮਗਾ ਜੇਤੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪੂਰੇ ਦੇਸ਼ ਵਿਚ ਖੁਸ਼ੀ ਦਾ ਸੰਚਾਰ ਕੀਤਾ ਹੈ। ਮੌਜੂਦਾ ਚੈਂਪੀਅਨ ਮੋਹਨ ਬਗਾਨ ਨੇ ਕੱਲ੍ਹ ਕੋਲਕਾਤਾ ਵਿਚ IFA ਸ਼ੀਲਡ 2026 ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੰਜਾਬ FC ਨੂੰ ਪੈਨਲਟੀ ਸ਼ੂਟ ਆਊਟ ਵਿਚ 4-3 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਫਾਈਨਲ ਵਿਚ ਮੋਹਨ ਬਗਾਨ ਦਾ ਮੁਕਾਬਲਾ ਅੱਜ ਈਸਟ ਬੰਗਾਲ ਤੇ ਨਾਰਥ ਈਸਟ ਯੂਨਾਈਟਿਡ ਵਿਚਕਾਰ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗੀ ਪੋਮੇਲਿਨ ਅੱਜ ਨਵੀਂ ਦਿੱਲੀ ਵਿਚ ਦੁਵੱਲੀ ਗੱਲਬਾਤ ਕਰਨਗੇ। ਭਾਰਤ ਅਤੇ ਕੈਨੇਡਾ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਗੇੜ ਅੱਜ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਸ਼ੁਰੂ ਕਰਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਜਿਹੀ ਆਰਥਿਕਤਾ ਜ਼ਰੂਰੀ ਹੈ ਜਿੱਥੇ ਹਰ ਤਰ੍ਹਾਂ ਦੇ ਉਦਮਾਂ ਨੂੰ ਵਧਣ ਦੇ ਮੌਕੇ ਮਿਲਣ।

0: ਮੰਤਰੀ ਸਰਬਾਨੰਦ ਸੋਨੋਵਾਲ ਅੱਜ ਆਸਾਮ ਦੇ ਡਿਬਰੂਗੜ੍ਹ ਤੋਂ ਪਹਿਲੇ ਅੰਤਰਰਾਸ਼ਟਰੀ ਮਾਲਵਾਹਕ ਜਹਾਜ਼ ਨੂੰ ਰਵਾਨਾ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 MHz ਯਾਨੀ 873 ਕਿਲੋਹਰਟਜ਼ ਦੀ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਮੀਡੀਅਮ ਵੇਵ 343.6 MHz ਯਾਨੀ 873 ਕਿਲੋਹਰਟਜ਼ ਤੇ ਤੁਸੀਂ ਸਾਡੇ ਪ੍ਰੋਗਰਾਮ ਪੇਪਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਪੇਸ਼ ਕਰ ਰਹੇ ਹਾਂ ਮਹਿਕ ਪੰਜਾਬ ਦੇ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਸੁਣਦੇ ਹਾਂ ਫਿਲਮ ਪਿੰਡ ਦੀ ਕੁੜੀ ਦਾ ਗੀਤ। ਆਵਾਜ਼ਾਂ ਨੇ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀਆਂ।

0: के रख ले
1: निम्न सत्र के नहरा
0: विश्वास भी।

must be that boy, he took the pin, then he has to be in the bin.

ਇਸ ਵੇਲੇ ਤੋਂ ਸੁਣ ਰਹੇ ਮੈਂ ਪੰਜਾਬ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਗਲਾ ਗੀਤ ਫਿਲਮ ਗੁੱਡੀ ਚੋਂ ਸੰਗੀਤ ਹੰਸਰਾਜ ਬਹਿਲ ਦਾ ਗੀਤਕਾਰ ਵਰਮਾ ਮਲਿਕ ਤੇ ਆਵਾਜ਼ ਮੁਹੰਮਦ ਰਫੀ ਦੀ

0: ਨਵਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਣਾ ਦੇ ਬੋਰ ਹੁਣ ਸ਼ਨੀਵਾਰ ਛਮਕਿਆ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਣਾ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਮਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਪੈਸੇ ਭੇਜਦੇ ਸਮੇਂ ਨਾਮ ਅਤੇ ਰਕਮ ਹਮੇਸ਼ਾ ਦੁਬਾਰਾ ਚੈੱਕ ਕਰੋ।
4: RBI ਕਹਿੰਦਾ ਹੈ ਕਿਸੇ ਨੂੰ ਵੀ ਪੇਮੈਂਟ ਕਰਦੇ ਸਮੇਂ ਥੋੜਾ ਧਿਆਨ ਨਾਲ।
5: ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਮਹਿਕ ਪੰਜਾਬੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਗਲਾ ਗੀਤ ਪੇਸ਼ ਕਰ ਰਹੇ ਹਾਂ ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ।

रुपया याद है कितना वफादार है, झूठा है सारा जहां।

0: ਅੱਜ ਸਮਾਂ ਕੱਢ ਕੇ ਜ਼ਰੂਰ ਦੇਖੀਏ, ਤੁਹਾਨੂੰ ਬੜਾ ਚੰਗਾ ਲੱਗੇਗਾ ਕਿਵੇਂ ਇਨਸਾਨ ਅਤੇ ਜਾਨਵਰ ਦਾ ਪਿਆਰ ਕਿਵੇਂ ਜ਼ਿੰਦਗੀ ਨੂੰ ਨਵੇਂ ਮੋੜਾਂ 'ਤੇ ਲੈ ਕੇ ਜਾਂਦਾ ਹੈ, ਕਿਵੇਂ ਉਹਨੇ ਜ਼ਿੰਦਗੀ 'ਚ ਅਹਿਮੀਅਤ ਬਣਾਉਂਦਾ ਹੈ। ਅਤੇ ਫਿਰ ਘਰ ਹਾਥੀ ਪਾਲਣ ਦੀ ਹਾਂ ਕੋਸ਼ਿਸ਼ ਨਾ ਕਰਨਾ, ਇਹ ਕਾਨੂੰਨ ਦੇ ਖਿਲਾਫ ਹੈ। ਸੋ ਇਸ ਵੇਲੇ ਕਾਨੂੰਨ ਤਾਂ ਨਹੀਂ ਪਰ ਸਮੇਂ ਦੀ ਰਮਜ ਨੂੰ ਸਮਝਦੇ ਹੋਏ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਗਾਤਾ ਰਹੇ ਮੇਰਾ ਦਿਲ ਦਾ ਸਿਲਸਿਲਾ ਚੱਲਦਾ ਰਹੇਗਾ ਠੀਕ 9:30 ਤੱਕ।
1: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਈਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਿਲਾ ਵਿੱਚ ਡਬਣ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ
3: ਜੁਗਨੀ ਦਾ ਧਾਗੇ ਸੱਗੇ

ਮੈਂ ਤੇ ਕਿਸ਼ੋਰ ਦੀਆਂ ਆਵਾਜ਼ਾਂ 'ਚ ਹਾਥੀ ਮੇਰੇ ਸਾਥੀ ਫਿਲਮ ਦਾ ਗੀਤ ਸੁਣਿਆ। ਇਸੇ ਫਿਲਮ ਨਾਲ ਜੁੜਿਆ ਇੱਕ ਰੋਚਕ ਜਿਹਾ ਤੱਥ ਹੈ। ਜਦੋਂ ਫਿਲਮ ਰਿਲੀਜ਼ ਹੋ ਗਈ ਨਾ ਤੇ ਕਾਫੀ ਸਾਲਾਂ ਬਾਅਦ ਤਨੂਜਾ ਜਿਹੜੀ ਹੈ ਆਪਣੀ ਬੇਟੀ ਕਾਜੋਲ ਨੂੰ ਲੈ ਕੇ ਇੱਕ ਸਰਕਸ ਦੇਖਣ ਗਈ ਤੇ ਫਿਰ ਕੀ ਹੋਇਆ ਸੀ, ਅਚਾਨਕ ਇੱਕ ਹਾਥੀ ਨੇ ਆ ਕੇ ਨਾ ਤਨੂਜਾ ਦਾ ਪੱਲਾ ਫੜ ਲਿਆ ਤੇ ਉਹ ਛੱਡ ਹੀ ਨਹੀਂ ਸੀ ਰਿਹਾ। ਤਨੂਜਾ ਹੈਰਾਨ ਹੋ ਗਈ ਕਿ ਹਾਥੀ ਇਵੇਂ ਕਿਉਂ ਕਰ ਰਿਹਾ। ਤਦ ਉੱਥੇ ਜਿਹੜੇ ਲੋਕ ਮੌਜੂਦ ਸਨ ਤਾਂ ਉਹਨਾਂ ਨੇ ਕਿਹਾ ਕਿ ਇਹ ਉਹੀ ਹਾਥੀ ਹੈ ਜਿਹਨੇ ਫਿਲਮ ਹਾਥੀ ਮੇਰੇ ਸਾਥੀ 'ਚ ਉਹਨਾਂ ਦੇ ਨਾਲ ਕੰਮ ਕੀਤਾ ਸੀ। ਇੰਨੇ ਸਾਲਾਂ ਬਾਅਦ ਵੀ ਉਸ ਹਾਥੀ ਨੇ ਤਨੂਜਾ ਨੂੰ ਪਛਾਣ ਲਿਆ। ਇੱਦਾਂ ਦਾ ਇੱਕ ਹੋਰ ਕਿੱਸਾ ਵੀ ਜੁੜਿਆ ਹੋਇਆ। ਇੱਕ ਵਾਰ ਜਦੋਂ ਫਿਲਮ ਰਿਲੀਜ਼ ਹੋਈ ਨਾ ਤੇ ਉਹਦੀ ਬੇਟੀ ਨੇ ਜਦੋਂ ਫਿਲਮ ਦੇਖੀ, ਕਾਜੋਲ ਉਦੋਂ ਛੋਟੀ ਸੀ, ਤਾਂ ਉਹ ਆਪਣੀ ਮੰਮੀ ਨਾਲ ਨਾ ਨਾਰਾਜ਼ ਹੋ ਗਈ ਕਿਉਂਕਿ ਉਹਨਾਂ ਕਰਕੇ ਤਾਂ ਸ਼ਾਇਦ ਫਿਲਮ ਦੇ ਵਿੱਚ ਹਾਥੀ ਦੇ ਗੋਲੀ ਲੱਗਣੀ ਪਈ ਤੇ ਉਹਨਾਂ ਦਮ ਤੋੜਦੇ ਵੇਖਿਆ। ਤੇ ਇਸ ਲਈ ਪਤਾ ਕਾਜੋਲ ਨੇ ਆਪਣੀ ਮਾਂ ਨੂੰ ਜ਼ਿੰਮੇਵਾਰ ਦੱਸਿਆ ਕਿਉਂਕਿ ਉਹਦੇ ਕਰਕੇ ਹੀ ਤਾਂ ਮਤਲਬ ਮੇਨ ਰਾਜੇਸ਼ ਖੰਨਾ ਉਹਨਾਂ ਨੇ ਉਸ ਫਿਲਮ ਦੇ ਜਿਹੜੇ ਰਾਜੀ ਸਨ ਉਹਨਾਂ ਨੇ ਹਾਥੀਆਂ ਨੂੰ ਘਰੋਂ ਬਾਹਰ ਕਢਵਾ ਦਿੱਤਾ ਤਨੂਜਾ ਦੇ ਕਾਰਨ। ਇਸ ਕਰਕੇ ਉਹਦੀ ਬੇਟੀ ਉਹਨਾਂ ਨਾਲ ਨਾਰਾਜ਼ ਹੋ ਗਈ ਸੀ ਤੇ ਰੋਣ ਲੱਗ ਪਈ ਸੀ। ਹਨਾ, ਪਿਆਰ ਦੀ ਭਾਸ਼ਾ ਬੱਚੇ ਵੀ ਸਮਝਦੇ ਨੇ। ਹਨਾ, ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਨੇ ਪਰ ਚੱਲਦੇ ਚੱਲਦੇ ਗੀਤ ਵੀ ਤੇ ਨਾਲ ਹੀ ਚੱਲਣੇ ਨੇ ਨਾ। ਚਲੋ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ

0: ਸ਼ਰਮਾ ਜੀ, ਅੱਜ ਦੇ ਇਸ ਪ੍ਰੋਗਰਾਮ ਦਾ ਤੁਸੀਂ ਖੂਬ ਆਨੰਦ ਲਿਆ ਹੋਏਗਾ। ਤੁਹਾਨੂੰ ਦੱਸ ਦਈਏ ਕਿ ਤੁਸੀਂ ਅੱਜ ਸੁਣ ਰਹੇ ਸੀ ਫਿਲਮ ਹਾਥੀ ਮੇਰਾ ਸਾਥੀ ਦੇ ਗੀਤ। ਸੈਗਮੈਂਟ ਸੀ ਗਾਤਾ ਰਹੇ ਮੇਰਾ ਦਿਲ, ਜਿਹਦੇ ਚ ਇੱਕੋ ਹੀ ਫਿਲਮ ਦੇ ਗੀਤ ਸੁਣਵਾਏ ਜਾਂਦੇ ਨੇ। ਸੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਚਾਹੁੰਦੀ ਹੈ ਪਰਮਿੰਦਰ।
1: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਾ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ

ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਵੀਣਾ ਸਹਸਰਬੁੱਧੇ ਦਾ ਗਾਇਆ ਰਾਗ ਕੋਮਲ ਰਿਸ਼ਭ ਅਸਾਵਰੀ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੀਡੀਅਮ ਵੇਵ 343 ਸ਼੍ਰੀ 6 ਮੀਟਰ ਯਾਨੀ 873 ਕਿਲੋ ਹਰਟਸ ਤੇ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਰਮੇਲਨ ਅੱਜ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕਰਨਗੇ। ਭਾਰਤ ਅਤੇ ਕੈਨੇਡਾ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ ਪੰਜਵਾਂ ਗੇੜ ਅੱਜ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਸ਼ੁਰੂ ਕਰਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਖਿਆ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਜਿਹੀ ਆਰਥਿਕਤਾ ਜ਼ਰੂਰੀ ਹੈ ਜਿੱਥੇ ਹਰ ਤਰ੍ਹਾਂ ਦੇ ਉੱਦਮਾਂ ਨੂੰ ਵਧਣ ਦੇ ਮੌਕੇ ਮਿਲਣ। ਕੇਂਦਰੀ ਮੰਤਰੀ ਸਰਬਾਨੰਦ ਸੋਨੇਵਾਲ ਅੱਜ ਅਸਮ ਦੇ ਡਿਬਰੂਗੜ੍ਹ ਤੋਂ ਪਹਿਲੇ ਅੰਤਰਰਾਸ਼ਟਰੀ ਮਾਲਵਾਹਕ ਜਹਾਜ਼ ਨੂੰ ਰਵਾਨਾ ਕਰਨਗੇ। ਫਲਾਈ ਦੁਬਈ ਉਡਾਨ ਦੇ ਓਮਾਨੀ ਸਹਿ ਪਾਇਲਟ ਨੇ ਜਹਾਜ਼ ਨੂੰ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਉਸ ਨੂੰ

ਸਾਊਦੀ ਅਰਬ ਦੇ ਰੇਗਿਸਤਾਨ ਚ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਮਲੇ ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਨਵੀਂ ਦਿੱਲੀ 17ਵੀਂ ਪੈਨਸ਼ਨ ਅਦਾਲਤ ਦੀ ਪ੍ਰਧਾਨਗੀ ਕਰਨਗੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰਾਂ ਤੇ ਧਮਾਕਾ ਕੇ ਸਪਲਾਈ ਦੇ ਇੱਕ ਨੈਟਵਰਕ ਨੂੰ ਤਬਾਹ ਕਰ ਦਿੱਤਾ। ਅੰਮ੍ਰਿਤਸਰ ਚ ਅੱਜ ਤੋਂ 9 ਅਕਤੂਬਰ ਤੱਕ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਨੇ। ਭਾਰਤ ਨੇ ਗੱਲ ਜਾਪਾਨ ਦੇ ਆਈਚੀ ਨਾਗੋਆ ਚ ਖਤਮ ਹੋਈਆਂ ਏਸ਼ੀਆਈ ਖੇਡਾਂ ਸੋਨੇ ਦੇ 21, ਚਾਂਦੀ ਦੇ 27 ਤੇ ਕਾਂਸੀ ਦੇ 37 ਤਮਗਿਆਂ ਸਮੇਤ ਕੁੱਲ 85 ਤਮਗੇ ਜਿੱਤੇ। ਸੋ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਆਕਾਸ਼ਵਾਣੀ ਦਾ ਜਲੰਧਰ ਕੇਂਦਰ ਮੀਡੀਅਮ ਵੇਵ 343 ਸ਼੍ਰੀਆ 6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਰਾਜੇ ਸੋਹਣੇ ਜਿਹੇ ਗੀਤ ਦੇ ਨਾਲ ਹੈਲੋ ਫਰਮਾਇਸ਼ ਪ੍ਰੋਗਰਾਮ ਦੀ ਹੋ ਗਈ ਹੈ ਸ਼ੁਰੂਆਤ। ਤੁਸੀਂ ਵੀ ਇਸ ਪ੍ਰੋਗਰਾਮ ਸ਼ਾਮਿਲ ਹੋ ਸਕਦੇ ਹੋ। ਤੁਸੀਂ ਕਿਹਾ ਸੀ 3074 ਹੈ ਨੰਬਰ, ਇਹੀ ਨੰਬਰ ਡਾਇਲ ਕਰਦੇ ਹੋ ਨਾ ਰੋਜ਼ਾਨਾ? ਤੁਸੀਂ ਕਹਿਣਾ ਹਾਂ ਹਾਂ ਬਿਲਕੁਲ ਇਹੀ ਕਰਦੇ ਹਾਂ, ਪਰ ਨਹੀਂ, ਇਹ ਨੰਬਰ ਤੁਸੀਂ ਕਦੀ ਕਦੀ ਡਾਇਲ ਕਰਦੇ ਹੋ। ਅੱਜ ਦਾ ਨੰਬਰ 73 ਵਾਲਾ ਹੀ ਹੈ, ਜਿਹੜਾ ਪੁਰਾਣਾ ਇਸ ਪ੍ਰੋਗਰਾਮ ਦਾ ਨੰਬਰ ਹੁੰਦਾ ਸੀ। ਪ੍ਰੀਤ ਸਿੰਘ ਕਿਹਾ ਸੀ 243-4173, ਪਰਮਿੰਦਰ ਆ ਚੁੱਕੀ ਹੈ ਤੁਹਾਡੇ ਨਾਲ, ਅਤੇ ਬਸ ਫਿਰ ਤੁਸੀਂ ਫਟਾਫਟ ਨੰਬਰ ਮਿਲਾਓ ਅਤੇ ਆਪਣੀ ਪਸੰਦ ਦਾ ਗੀਤ ਸੁਣੋ ਅਤੇ ਸੁਣਾਓ। ਬਹੁਤ ਬਹੁਤ ਸਵਾਗਤ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਹੋ? ਹਾਂਜੀ, ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਗਾਣੇ ਬਹੁਤ ਜ਼ਿਆਦਾ ਨੇ, ਤੁਹਾਡੀ ਮਸਤ ਨਰਮ ਹੈ। ਠੀਕ ਹੈ ਜੀ, ਬਹੁਤ ਸ਼ੁਕਰੀਆ ਕਾਲ ਦੇ ਲਈ।

0: ਜੀ ਇਸ ਵੇਲੇ ਤੁਹਾਨੂੰ ਸਾਰਿਆਂ ਨੂੰ ਖਬਰ ਹੈ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਆਕਾਸ਼ਵਾਣੀ ਤੇ ਚੱਲ ਰਿਹਾ 0181 43 174। ਥੋੜੀ ਫਾਸਟ ਬੋਲ ਦਿੱਤਾ ਤੇ ਫਿਰ ਸਲੋ ਬੋਲ ਦਿੰਦੇ ਹਾਂ। 0181 ਏਰੀਆ ਕੋਡ ਹੈ ਜਲੰਧਰ ਦਾ, ਨੰਬਰ ਹੈ 23 42 173, ਯਾਨੀ 2342173। ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਮਾਣ ਰਹੇ ਹੋ। ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਨਾਲ ਨਾਲ ਵੇਵਸ ਐਪ ਰਾਹੀਂ ਵੀ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਜੇ ਇਹ ਵੀ ਨਹੀਂ ਪਤਾ ਤਾਂ ਸਿਰਫ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣ ਸਕਦੇ ਹੋ, ਇੱਦਾਂ ਮੈਨੂੰ ਲੱਗਦਾ ਹੈ। ਤਾਂ ਜਿੱਥੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਆਪਣਾ ਕੰਮ ਨਾਲੋਂ ਨਾਲ ਧਿਆਨ ਨਾਲ ਕਰਦੇ ਜਾਣਾ, ਆਸ ਪਾਸ ਦਾ ਵੀ ਖਿਆਲ ਰੱਖਣਾ ਹੈ, ਸੜਕ 'ਤੇ ਚੱਲਦੇ ਪਏ ਹੋ, ਹੈੱਡਫੋਨ ਲੱਗੇ ਨੇ, ਈਅਰਫੋਨ ਲੱਗੇ ਨੇ, ਥੋੜ੍ਹਾ ਜਿਹਾ ਖਿਆਲ ਨਾਲ। ਜੇ ਕਾਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਕਾਰ ਦੀ ਵੋਲੀਊਮ, ਤੁਹਾਡੀ ਪਸੰਦ ਦਾ ਗਾਣਾ ਆ ਜਾਏ ਜਾਂ ਕੋਈ ਪੁਰਾਣਾ ਜਿਹਾ ਗੀਤ ਆ ਜਾਏ ਤਾਂ ਵੋਲੀਊਮ ਹਾਈ ਕਰਨੀ ਨਹੀਂ ਹੈ, ਬਿਲਕੁਲ ਮੋਲ ਇੰਨੀ ਕੁ ਰੱਖੋ ਕਿ ਤੁਹਾਡੀ ਸਪੀਡ ਅਤੇ ਤੁਹਾਡਾ ਸਫ਼ਰ ਜਿਹੜਾ ਸਮੂਥਲੀ ਚੱਲੇ। ਇਸ ਵੇਲੇ ਸਾਡਾ ਪ੍ਰੋਗਰਾਮ ਸਮੂਥਲੀ ਇਸ ਤਰ੍ਹਾਂ ਚੱਲਦਾ ਹੈ, ਕਾਲਰ ਫੋਨ ਕਰਦੇ ਨੇ, ਅਸੀਂ ਉਹਨਾਂ ਦੀ ਪਸੰਦ ਪੁੱਛਦੇ ਹਾਂ ਅਤੇ ਉਹਨਾਂ ਦੀ ਪਸੰਦ ਦਾ ਗੀਤ ਸੁਣਦੇ ਹਾਂ ਅਤੇ ਫਿਰ ਆਪਾਂ ਚੱਲੀਏ ਆਪਣੇ ਸਫ਼ਰ 'ਤੇ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
1: ਅਜੇ
0: ਤੁਸੀਂ ਗੱਲ ਮੈਨੂੰ ਦੱਸੋਗੇ, ਤੁਸੀਂ ਇਹ ਸਾਰਾ ਕੁਛ ਕਿੱਦਾਂ ਯਾਦ ਰੱਖਦੇ ਹੋ ਕਿ ਇਹਦਾ ਲਿਖਿਆ ਹੋਇਆ ਗਾਣਾ, ਸੰਗੀਤਕਾਰ ਇਹ ਆ, ਇਹ ਸਾਰਾ ਕੁਛ ਕਿੱਦਾਂ ਯਾਦ ਰਹਿੰਦਾ ਤੁਹਾਨੂੰ? ਹੈਲੋ, ਲੱਗਦਾ ਹੈ ਉਹਨਾਂ ਨੇ ਫੋਨ ਕੱਟ ਦਿੱਤਾ ਸ਼ਾਇਦ, ਪਰ ਅਗਲੀ ਵਾਰ ਜਦੋਂ ਇਹ ਆਉਣਗੇ ਨਾ ਫਰਮਾਇਸ਼ ਲੈ ਕੇ, ਆਪਾਂ ਜ਼ਰੂਰ ਪੁੱਛਾਂਗੇ, ਕਿਉਂਕਿ ਸਾਨੂੰ ਤਾਂ ਗਾਣੇ ਦੇ ਬੋਲ ਚੰਗੀ ਤਰ੍ਹਾਂ ਯਾਦ ਹੋ ਜਾਣਾ, ਇੰਨਾ ਹੀ ਬਹੁਤ ਹੁੰਦਾ, ਪਰ ਇਹਨਾਂ ਨੂੰ ਤਾਂ ਸਾਰੀ ਡਿਟੇਲ ਵੀ ਯਾਦ ਹੁੰਦੀ ਹੈ ਅਤੇ ਗਾਣੇ ਦੇ ਬੋਲ ਤਾਂ ਵੈਸੇ ਹੀ ਗੁਣਗੁਣਾ ਕੇ ਦੱਸਦੇ ਨੇ। ਚਲੋ ਵਧੀਆ ਲੱਗਦਾ ਹੈ, ਆਪਾਂ ਫਿਰ ਇਹਨਾਂ ਦੀ ਪਸੰਦ ਦਾ ਗੀਤ ਇਹਨਾਂ ਤੱਕ ਪਹੁੰਚਾਉਂਦੇ ਹਾਂ।

ਲਾਜੀ ਗਾਣਾ ਤਾਂ ਆਪਾਂ ਸੁਣ ਲਿਆ, ਗਾਣਾ 1964 ਦਾ ਹੈ ਨਾ, ਅਤੇ ਕਿਵੇਂ ਯਾਦ ਰੱਖਿਆ? ਹਾਂ, ਹੋ ਸਕਦਾ ਉਹਨਾਂ ਦੇ ਵੇਲੇ ਦਾ ਹੋਵੇ, ਇਸ ਕਰਕੇ ਉਹਨਾਂ ਨੂੰ ਯਾਦ ਹੈ, ਕੁਛ ਯਾਦਾਂ ਵੀ ਜੁੜੀਆਂ ਹੋ ਸਕਦੀਆਂ ਨੇ। ਸੋ ਤੁਹਾਡੀ ਯਾਦ ਕਿਸ ਗੀਤ ਨਾਲ ਜੁੜੀ ਹੈ ਤੁਹਾਨੂੰ ਅਸੀਂ ਪੁੱਛਾਂਗੇ ਨਹੀਂ, ਬਸ ਅਸੀਂ ਇੰਨਾ ਪੁੱਛਾਂਗੇ ਤੁਹਾਡਾ ਨਾਂ ਕੀ ਹੈ, ਤੁਹਾਡਾ ਗਰਾਂ ਕੀ ਹੈ ਅਤੇ ਕਿਹੜੀ ਫਰਮਾਇਸ਼ ਲੈ ਕੇ ਆਇਓ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ? ਬਲਜੀਤ ਜੀ, ਕਿਹੜੇ ਗੀਤ ਦੀ ਫਰਮਾਇਸ਼ ਹੈ? ਕਾਲਰ ਦੋਸਤ ਸਾਡੇ ਜਿਹੜੇ ਮਹਿਮਾਨ ਸਨ, ਉਹ ਕਹਿ ਰਹੇ ਸਨ ਕਿ ਚੂੜੀਆਂ ਦਾ ਦੌਰ ਖਤਮ ਕਿਉਂ ਹੋ ਗਿਆ, ਉਹਨਾਂ ਦੇ ਮਨ ਦਾ ਇੱਕ ਸਵਾਲ ਸੀ। ਵੈਸੇ ਤੁਹਾਨੂੰ ਵੀ ਲੱਗਦਾ ਏਦਾਂ? ਜੇ ਲੱਗਦਾ ਹੈ ਤਾਂ ਆਪਾਂ ਇਹ ਕਿਹੜਾ ਔਖਾ ਕੰਮ ਹੈ, ਮਿੰਟ 'ਚ ਸੌਖਾ ਕਰ ਸਕਦੇ ਹਾਂ। ਚੂੜੀਆਂ ਚੜਾ ਲਓ, ਇੱਦਾਂ ਆਉਂਦਾ ਨਾ ਭਾਈ ਗਲੀ 'ਚ, ਤੁਹਾਡੀ ਗਲੀ 'ਚ ਆਉਂਦਾ ਕਿ ਨਹੀਂ ਪਤਾ ਨਹੀਂ, ਅਤੇ ਰੰਗ ਬਿਰੰਗੀਆਂ ਚੂੜੀਆਂ ਜਿਹੜੀਆਂ ਹੱਥਾਂ ਦਾ ਸ਼ਿੰਗਾਰ, ਸੋਹਣੀਆਂ ਲੱਗਦੀਆਂ ਨੇ, ਖਣਕਦੀਆਂ, ਲੰਘਦਾ ਟੱਪਦਾ ਪਤਾ ਲੱਗਦਾ ਬੰਦਾ ਹੁਣ ਕਿੱਥੇ ਗਿਆ ਕਿੱਥੇ ਗਿਆ, ਹੈ ਨਾ, ਜਾਂ ਝਾਂਜਰਾਂ ਹੋ ਜਾਣ ਜਾਂ ਹੋਰ ਵੀ ਸੋਲਾ ਸ਼ਿੰਗਾਰ 'ਤੇ ਜਿਹੜਾ ਸਮਾਨ ਹੈ। ਪਰ ਖਾਸ ਤੌਰ 'ਤੇ ਚੂੜੀਆਂ ਜਿਹੜੀਆਂ ਕੱਚ ਦੀਆਂ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਵੀ ਜੁੜਿਆ ਹੁੰਦਾ। ਸਿਰਫ ਵਰਤ ਜਾਂ ਤਿਉਹਾਰਾਂ ਦੇ ਦਿਨਾਂ 'ਚ ਨਹੀਂ, ਵੈਸੇ ਵੀ ਕਦੀ ਕਦਾਈ ਚੂੜੀਆਂ ਨੂੰ ਬਾਹਾਂ 'ਚ ਪਾ ਕੇ ਸਜਾ ਲੈਣਾ ਚਾਹੀਦਾ। ਇਹ ਆਪਣੀ ਆਪਣੀ ਚੁਆਇਸ ਹੈ, ਆਪਣੀ ਆਪਣੀ ਮਰਜ਼ੀ ਹੈ, ਮੈਂ ਤਾਂ ਵੈਸੇ ਹੀ ਕਹਿ ਦਿੱਤਾ। ਪਰ ਹਾਂ, ਇਹਨਾਂ ਦੀ ਪਸੰਦ ਦਾ ਗੀਤ ਇਹਨਾਂ ਤੱਕ ਪਹੁੰਚਾ ਦਈਏ, ਬਾਕੀ ਤੁਸੀਂ ਡਾਇਲ ਕਰਦੇ ਰਹੋ 0181 9423173।

ਲਓ ਜੀ, ਇਹ ਦੋਸਤੀ ਦਾ ਜ਼ਰੀਆ ਹੈ ਆਕਾਸ਼ਵਾਣੀ ਜਲੰਧਰ। ਆਕਾਸ਼ਵਾਣੀ ਜਲੰਧਰ ਤੁਹਾਡੇ ਪਰਿਵਾਰ ਦਾ ਹਿੱਸਾ ਹੈ ਅਤੇ ਇਸ ਵੇਲੇ ਖਾਸ ਸਿਲਸਿਲਾ ਜਿਹੜਾ ਹੈ ਹੈਲੋ ਫਰਮਾਇਸ਼ ਦਾ ਹੈ। ਤੁਹਾਡੀ ਪਸੰਦ ਦਾ ਖਿਆਲ ਰੱਖਦੇ ਪ੍ਰੋਗਰਾਮ ਰੋਜ਼ਾਨਾ ਚੱਲਦਾ ਹੈ ਸਵੇਰੇ 10:02 ਤੋਂ ਲੈ ਕੇ 11 ਤੱਕ। ਤੁਸੀਂ ਡਾਇਲ ਕਰਦੇ ਹੋ ਨੰਬਰ 0181 43173 ਅਤੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਆਪਣੀ ਪਸੰਦ ਦਾ ਗੀਤ ਸੁਣਦੇ ਹੋ। ਆਪਣੀ ਪਸੰਦ ਦਾ ਗੀਤ ਸੁਣਨਾ ਅੱਜ ਦੇ ਸਮੇਂ 'ਚ ਬੜਾ ਸੌਖਾ ਜਿਹਾ ਹੈ, ਪਰ ਰੇਡੀਓ 'ਤੇ ਆਪਣੀ ਪਸੰਦ ਦਾ ਗੀਤ ਸੁਣਨਾ, ਇਹਦੇ ਵਰਗਾ ਮਤਲਬ ਅਹਿਸਾਸ ਜਿਹੜਾ ਹੈ ਉਹ ਕਿਤੇ ਹੋਰ ਹੋ ਨਹੀਂ ਸਕਦਾ। ਅਤੇ ਆਪਣੇ ਅਹਿਸਾਸ ਅਤੇ ਆਪਣੀ ਪਸੰਦ ਲੈ ਕੇ ਕੌਣ ਆਣ ਪਹੁੰਚਿਆ ਆਕਾਸ਼ਵਾਣੀ ਦੇ ਵਿਹੜੇ, ਸਵਾਗਤ ਕਰਦੇ ਹਾਂ। ਹੈਲੋ, ਹਾਂਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ? ਬਲਦੇਵ ਜੀ, ਗਾਣਾ ਕਿਹੜਾ ਸੁਣਨਾ ਚਾਹੋਗੇ? ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਸੁਣਾ ਰਹੇ, ਸ਼ੁਕਰੀਆ ਕਾਲ ਦੇ ਲਈ। ਸੋ ਇਹ ਪ੍ਰੋਗਰਾਮ ਜਿਹੜਾ ਹੈ ਹੈਲੋ ਫਰਮਾਇਸ਼, ਤੁਸੀਂ ਰੋਜ਼ਾਨਾ ਸੁਣਦੇ ਹੋ 10:02 ਤੋਂ ਲੈ ਕੇ 11 ਤੱਕ। ਅਤੇ ਆਪਣੀ ਪਸੰਦ ਦਾ ਗੀਤ ਸੁਣਨਾ ਹੋਵੇ ਤਾਂ ਟਰਾਈ ਕਰ ਸਕਦੇ ਹੋ 0181 2342173।

0: ਲਓ ਜੀ ਖਾਸ ਸੁਨੇਹਾ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ ਚ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਤੇ ਨਾਲ ਹੀ ਜੀ ਆਇਆਂ ਆਖਦੇ ਹਾਂ ਅਗਲੇ ਕਾਲਰ ਦੋਸਤ ਬਹੁਤ ਬਹੁਤ ਸਵਾਗਤ ਜੀ ਕੌਣ ਬੋਲ ਰਹੇ ਹੋ
1: ਸਤਿ
0: ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਮਨਪ੍ਰੀਤ ਸਿੰਘ ਘੜਿਆਣਾ ਜੀ ਬਠਿੰਡੇ ਤੋਂ ਬੋਲਦਾ ਜੀ ਆਰੀਆ ਨਗਰ ਤੋਂ ਤੇ ਮੇਰਾ ਪਿੰਡ ਹੈ ਘੜਿਆਣਾ ਜੀ
0: ਓਕੇ ਗਾਣਾ ਕਿਹੜਾ ਸੁਣੋਗੇ ਸਰ
1: ਮੈਂ ਸਾਨੂੰ ਰੋਟੀ ਔਰ ਕੱਪੜਾ ਮਕਾਨ ਦਾ ਸੁਣਨਾ ਜੀ ਮੈਂ ਬੋਲੂੰਗੀ
0: ਤੇ ਆਪਾਂ ਜ਼ਰੂਰ ਸੁਣਾਵਾਂਗੇ ਤੁਹਾਡੀ ਪਸੰਦ ਦਾ ਗੀਤ ਆਕਾਸ਼
1: ਤੇ ਬਹੁਤ ਜਿਹੜਾ ਤੋਂ ਮੇਰਾ ਫੋਨ ਮਿਲਿਆ ਜੀ ਇਹਦਾ ਦਿਲ ਬਹੁਤ ਦਿਨ ਹੋ ਗਈ ਜੀ
0: ਅੱਛਾ ਜੀ ਬਹੁਤ ਵਧੀਆ ਸਿਆਣੀ ਗੱਲ ਕਰਦੇ ਹੋ ਕਾਫੀ ਦਿਨ
1: ਚਲੋ ਤੁਹਾਡੇ ਨਾਲ ਮਤਲਬ ਖੁਸ਼ੀ ਹੋਈ ਚਲੋ ਗੱਲਬਾਤ ਹੋ ਗਈ
0: ਚਲੋ ਸ਼ੁਕਰੀਆ ਜੀ ਲਓ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਜਿੱਦਾਂ ਆਕਾਸ਼ਵਾਣੀ ਤੋਂ ਗਾਣਾ ਸੁਣਨ ਦੀ ਫਰਮਾਇਸ਼ ਪੂਰੀ ਹੋ ਜਾਏ ਨਾ ਉਹ ਇੱਕ ਅਲੱਗ ਅਹਿਸਾਸ ਹੁੰਦਾ ਭਾਵੇਂ ਕਿਸੇ ਨਾਲ ਵੀ ਹੋਵੇ ਗਾਣਾ ਤਾਂ ਬੰਦਾ ਅੱਜ ਕੱਲ੍ਹ ਦੇ ਸਮੇਂ 'ਚ ਮੋਬਾਈਲ ਫੋਨ ਤਾਂ ਹੈ ਹੀ ਨਾ ਸਮਾਰਟਫੋਨ ਸਾਰਿਆਂ ਕੋਲ ਜਿਹੜਾ ਮਰਜ਼ੀ ਗਾਣਾ ਜਦੋਂ ਮਰਜ਼ੀ ਲੱਭ ਕੇ ਤੁਸੀਂ ਸੁਣ ਸਕਦੇ ਹੋ ਹੈ ਨਾ ਪਰ ਜਦੋਂ ਆਕਾਸ਼ਵਾਣੀ 'ਤੇ ਤੁਹਾਡਾ ਨਾਂ ਤੁਹਾਡੀ ਆਵਾਜ਼ ਬੋਲਦੀ ਹੈ ਕਰੋੜਾਂ ਦੋਸਤਾਂ ਦੇ ਕੰਨਾਂ ਤੱਕ ਜਾਂਦੀ ਹੈ ਅਤੇ ਫਿਰ ਉਹਨਾਂ ਦੀ ਪਸੰਦ ਦਾ ਗੀਤ ਤੁਹਾਨੂੰ ਵੀ ਸੁਣਨ ਦਾ ਮੌਕਾ ਮਿਲ ਜਾਂਦਾ ਕਿਉਂਕਿ ਆਪਣੇ ਮੋਬਾਈਲ 'ਤੇ ਆਪਣੀ ਪਸੰਦ ਦਾ ਗੀਤ ਕਦੀ ਵੀ ਲੱਭ ਕੇ ਸੁਣ ਸਕਦੇ ਪਰ ਉਹ ਇਕੱਲੇ ਸੁਣਨਗੇ ਜਦੋਂ ਰੇਡੀਓ 'ਤੇ ਫਰਮਾਇਸ਼ ਹੁੰਦੀ ਹੈ ਉਦੋਂ ਕਿੰਨੇ ਲੋਕਾਂ ਨੂੰ ਕਿੰਨੇ ਪੁਰਾਣੇ ਪੁਰਾਣੇ ਗੀਤ ਸੁਣਨ ਦਾ ਮੌਕਾ ਮਿਲਦਾ ਹੈ ਇਹੀ ਹੈ ਆਕਾਸ਼ਵਾਣੀ ਦਾ ਖਜ਼ਾਨਾ।

0: ਜੀ ਸਾਨੂੰ ਪਤਾ ਹੈ ਤੁਸੀਂ ਯਾਦ ਰੱਖਦੇ ਹੋ ਆਕਾਸ਼ਵਾਣੀ ਜਲੰਧਰ ਨੂੰ ਤੇ ਰੋਜ਼ਾਨਾ ਹੀ ਟਿਊਨ ਕਰ ਲੈਂਦੇ ਹੋ ਅੰਮ੍ਰਿਤ ਵੇਲੇ ਤੋਂ ਤੇ ਫਿਰ ਤੁਹਾਡਾ ਕੰਮ ਵੀ ਨਾਲੋਂ ਨਾਲ ਚੱਲਦਾ ਹੈ ਤੇ ਰੇਡੀਓ ਵੀ ਨਾਲੋਂ ਨਾਲ ਤੁਹਾਡਾ ਸਾਥ ਨਿਭਾਉਂਦਾ ਹੈ। ਸੱਚਮੁੱਚ ਪਿੱਛੇ ਕੋਈ ਗੱਲਾਂ ਕਰਦਾ ਸੁਣਦਾ ਹੋਵੇ ਨਾ ਤੇ ਕੰਮ 'ਚ ਮੈਨੂੰ ਲੱਗਦਾ ਦਿਲ ਲੱਗਿਆ ਰਹਿੰਦਾ। ਇਹ ਇਨਸਾਨੀ ਫਿਤਰਤ ਹੈ, ਮਤਲਬ ਕੋਈ ਨਾ ਕੋਈ ਕੋਲ ਹੋਣਾ ਚਾਹੀਦਾ। ਪਰ ਜ਼ਿੰਦਗੀ 'ਚ ਕਦੇ ਕਦੇ ਆਰਾਮ ਨਾਲ ਦੋ ਪਲ ਬੈਠ ਕੇ ਕਿਤੇ ਸਕੂਨ ਨਾਲ ਆਪਣੇ ਆਪ ਨਾਲ ਗੱਲਾਂ ਕਰਕੇ ਵੇਖਿਓ ਕਿੰਨਾ ਆਨੰਦ ਆਉਂਦਾ ਹੈ। ਪਰ ਅੱਜ ਕੱਲ੍ਹ ਦੇ ਸਮੇਂ 'ਚ ਅਸੀਂ ਮੋਬਾਈਲ ਨੂੰ ਆਪਣੇ ਤੋਂ ਦੂਰ ਹੋਣ ਨਹੀਂ ਦਿੰਦੇ, ਹੈ ਨਾ। ਮੋਬਾਈਲ ਸਾਡਾ ਸਾਰਿਆਂ ਦਾ ਸਾਥੀ ਬਣਿਆ, ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਬਜ਼ੁਰਗ ਹੈ, ਸਕੂਲ ਜਾਣ ਵਾਲਾ, ਕਾਲਜ ਜਾਣ ਵਾਲਾ, ਘਰ ਦਾ ਕੰਮ ਕਰਨ ਵਾਲੇ, ਆਫਿਸ 'ਚ ਕੰਮ ਕਰਨ ਵਾਲੇ, ਸਾਰਿਆਂ ਦਾ ਸਾਥੀ ਮੋਬਾਈਲ ਹੈ। ਪਰ ਮੋਬਾਈਲ ਨੂੰ ਆਪਣੇ ਤੋਂ ਥੋੜ੍ਹੀ ਜਿਹੀ ਦੂਰ ਕਰਕੇ ਆਪਣੇ ਆਪ ਨਾਲ ਮੁਲਾਕਾਤ ਕਰਕੇ ਵੇਖਿਓ, ਤੁਹਾਨੂੰ ਸੱਚਮੁੱਚ ਬਹੁਤ ਵਧੀਆ ਲੱਗੇਗਾ। ਅਤੇ ਨਾਲ ਜੇ ਸ਼ੀਸ਼ਾ ਰੱਖ ਲਓ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ, ਕਿਉਂਕਿ ਅਸੀਂ ਦੁਨੀਆਂ ਨੂੰ ਤਾਂ ਦੇਖਦੇ ਹਾਂ ਪਰ ਕਦੀ ਆਪਣੇ ਚਿਹਰੇ ਨੂੰ ਇੰਨੇ ਧਿਆਨ ਨਾਲ ਵੇਖਿਆ ਹੀ ਨਹੀਂ ਕਿ ਉਹਦੇ ਵਿੱਚ ਵੀ ਕੋਈ ਗੁਣ ਛੁਪਿਆ ਹੋਇਆ। ਉਹ ਕੀ ਕਹਿੰਦਾ ਹੈ ਤੁਹਾਨੂੰ, ਜ਼ਰਾ ਝਾਤ ਪਾਇਓ। ਇਸ ਵੇਲੇ ਮੈਂ ਗੱਲਾਂ ਨਹੀਂ ਕਰਨੀਆਂ, ਹਾਂ ਹਾਂ ਫਰਮਾਇਸ਼ੀ ਗੀਤ ਸੁਣਾਉਣੇ ਨੇ। ਅਗਲੀ ਫਰਮਾਇਸ਼ ਕੌਣ, ਕਿੱਥੋਂ ਤੇ ਕਿਹੜੀ ਲੈ ਕੇ ਆਏ ਨੇ? ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ।
0: ਨਮਸਕਾਰ ਜੀ,
1: ਮੈਡਮ ਸੋਨੂੰ ਸੱਪਲ ਬੋਲਦਾ, ਹਰੀਕੇ ਪੱਤਨ ਤਰਨ ਤਰਨ ਸਾਹਿਬ ਤੋਂ।
0: ਹੋਰ ਸੁਣਾਓ ਸੋਨੂੰ ਜੀ, ਕੀ ਹਾਲ ਚਾਲ ਹੈ?
1: ਹਾਂਜੀ ਮੈਡਮ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਮੈਡਮ ਜੀ?
0: ਬਸ ਵਧੀਆ, ਗਾਣਾ ਦੱਸੋ ਕਿਹੜਾ ਸੁਣਨਾ ਚਾਹੋਗੇ?
1: ਮੈਡਮ ਮਾਚਿਸ ਮੂਵੀ ਦਾ ਸੌਂਗ ਲਗਾ ਦਿਓ, ਚੱਪਾ ਚੱਪਾ ਚਰਖਾ ਚੜ੍ਹੇ।
0: ਚਲੋ ਬਹੁਤ ਸ਼ੁਕਰੀਆ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ ਹੈ ਮਾਚਿਸ ਫਿਲਮ ਦਾ ਗੀਤ ਸੁਣਨ ਦੀ। ਵੈਸੇ ਚਰਖਾ ਚੱਪਾ ਚੱਪਾ ਚੱਲਦਾ ਹੈ ਕਿ ਨਹੀਂ ਇਹ ਤੁਸੀਂ ਆਪੇ ਹੀ ਜਾਣ ਲਿਓ, ਪਰ ਗੀਤ ਬਹੁਤ ਚੱਲਦਾ ਹੈ, ਸੋ ਇਹਨਾਂ ਦੀ ਪਸੰਦ ਪੂਰੀ ਕਰਦੇ ਹਾਂ।

0: ਲਓ ਜੀ, ਚਰਖੇ ਦੀ ਆਵਾਜ਼ ਹੁਣ ਕਿੱਥੇ ਸੁਣਦੀ ਹੈ, ਹੈ ਨਾ? ਬਸ ਆ ਗੀਤ 'ਚ ਚੱਪਾ ਚੱਪਾ ਸੁਣ ਰਹੇ ਹਾਂ ਤਾਂ ਜਾਂ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣ ਜਾਂਦੀ ਆ ਆਕਾਸ਼ਵਾਣੀ ਜਲੰਧਰ ਦੇ ਖਜ਼ਾਨੇ ਦੇ ਵਿੱਚੋਂ ਕਦੀ ਕਦੀ, ਹੈ ਨਾ? ਪਰ ਕਈ ਇਲਾਕੇ ਐਸੇ ਨੇ ਜਿੱਥੇ ਹਾਲੇ ਵੀ ਚਰਖੇ ਦੇ ਨਾਲ ਸਾਂਝ ਪਾਈ ਹੋਈ ਹੈ। ਆਪਣੇ ਕੱਪੜੇ ਬਣਾਉਣ ਦਾ, ਸੰਭਾਉਣ ਦਾ ਬੜੀਆਂ ਸਾਰੀਆਂ ਸੰਸਥਾਵਾਂ ਇਹ ਕੰਮ ਕਰਦੀਆਂ ਨੇ। ਜਿੱਧਰਲੇ ਪਾਸੇ ਕਪਾਹ ਹੁੰਦੀ ਹੈ ਨਾ, ਉੱਧਰਲੇ ਪਾਸੇ ਜ਼ਿਆਦਾ ਐਫਰਟਸ ਕੀਤੇ ਜਾਂਦੇ ਨੇ। ਸੱਚਮੁੱਚ ਆਪਣੇ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ, ਕਿਉਂਕਿ ਜੜ੍ਹਾਂ ਮਜ਼ਬੂਤ ਹੋਣਗੀਆਂ ਅਤੇ ਫਿਰ ਰੁੱਖ ਬੜਾ ਸੋਹਣਾ ਫਲੇ ਅਤੇ ਫੁੱਲੇਗਾ ਅਤੇ ਫਲ ਵੀ ਲੱਗਣਗੇ ਜੇ ਫਲ ਵਾਲਾ ਰੁੱਖ ਹੋਏਗਾ। ਇਸ ਵੇਲੇ ਆਪਾਂ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਘੱਟ ਕਰਨੀਆਂ ਨੇ, ਕਿਉਂਕਿ ਦੋਸਤਾਂ ਦਾ ਸਮਾਂ ਹੈ, ਸੁਣਨ ਵਾਲਿਆਂ ਦਾ ਸਮਾਂ ਹੈ, ਸਰੋਤਿਆਂ ਦਾ ਸਮਾਂ ਹੈ, ਉਹਨਾਂ ਦੀ ਪਸੰਦ ਦੇ ਗੀਤ ਸੁਣਨ ਅਤੇ ਸੁਣਾਉਣ ਦਾ ਸਮਾਂ ਹੈ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਸੁਖਬੀਰ ਸਿੰਘ ਸ਼ਾਜਲੀ ਬੋਲਦਾ ਮੈਡਮ ਸੰਗਰੂਰ ਤੋਂ।
0: ਸੁਖਬੀਰ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਮੈਡਮ ਤੁਸੀਂ ਕਿਹਾ ਸੀ ਨਾ ਗਾਣਾ ਸੁਣਨਾ ਸੌਖਾ, ਔਖਾ ਬਹੁਤਾ ਹੀ ਸੁਣ ਲੈਣਾ, ਤੁਸੀਂ ਮਿਲਾ ਕੇ ਦੇਖੋ ਮੈਡਮ, ਬਹੁਤ ਔਖਾ, ਬਹੁਤ ਮਿਹਨਤ ਕਰਨੀ ਪੈਂਦੀ ਹੈ।
0: ਮੈਂ ਕਿ ਗਾਣਾ ਸੁਣਨਾ ਅੱਜ ਕੱਲ ਦੇ ਸਮੇਂ 'ਚ ਬੜਾ ਸੌਖਾ ਹੈ, ਸਮਾਰਟ ਫੋਨ ਤੇ ਤੁਸੀਂ ਗਾਣਾ ਮਿੰਟ 'ਚ ਲੱਭ ਕੇ ਸੁਣ ਸਕਦੇ ਹੋ, ਪਰ ਆਕਾਸ਼ਵਾਣੀ ਜਲੰਧਰ ਦੀ ਗੱਲ ਕਰ ਰਹੀ ਸੀ ਮੈਂ, ਉੱਥੇ ਔਖਾ ਹੈ।
1: ਰੇਡੀਓ ਤਾਂ ਔਖਾ ਹੀ, ਫੋਨ ਪਾ ਕੇ ਸੁਣਨਾ ਤਾਂ ਬਹੁਤ ਔਖਾ ਲੱਗਦਾ,
0: ਪਰ ਤੁਹਾਡੇ ਲਈ ਤਾਂ ਹੁਣ ਸੌਖਾ ਹੋ
1: ਗਿਆ।
0: ਤੁਹਾਡੀ ਆਵਾਜ਼ ਕਰੋੜਾਂ ਲੋਕਾਂ ਦੇ ਕੰਨਾਂ ਤੱਕ ਜਾਂਦੀ ਹੈ ਤੇ ਫਿਰ ਉਹ ਖੁਸ਼ੀ ਦਾ ਅਹਿਸਾਸ ਵੀ ਤਾਂ ਉਸੇ ਬੰਦੇ ਨੂੰ ਹੁੰਦਾ ਨਾ ਜਿਵੇਂ ਤੁਸੀਂ ਇਸ ਗਾਣੇ ਨੂੰ, ਹੈਨਾ? ਗਾਣਾ ਕਿਹੜਾ ਸੁਣਨਾ ਚਾਹੋਗੇ?
1: دیਵਾਨਾ ਮੂਵੀ ਦਾ ਗਾਣਾ ਲਾ ਦਿਓ ਜੀ।
0: ਕੋਈ ਖਾਸ ਗਾਣਾ?
1: ਹਾਂਜੀ ਹਾਂ।
0: ਗਾਣੇ ਦੇ ਬੋਲ
1: ਠੀਕ ਹੈ ਜੀ?
0: ਲੱਗਦਾ ਉਹਨਾਂ ਨੂੰ ਆਵਾਜ਼ ਸਾਡੀ ਸੁਣੀ ਨਹੀਂ। ਚਲੋ ਕੋਈ ਗੱਲ ਨਹੀਂ, ਇਹਨਾਂ ਨੇ ਕਿਹਾ ਦੀਵਾਨਾ ਫਿਲਮ ਦਾ ਗੀਤ ਸੁਣਾ ਦਿਓ, ਕੁਮਾਰ ਸਾਨੂ ਦੀ ਆਵਾਜ਼ ਹੈ, ਅਤੇ ਆਪਾਂ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼। ਹਾਂ ਹਾਂ, ਜ਼ਰੂਰ ਪੂਰੀ ਕਰਾਂਗੇ। ਪਰ ਜਦੋਂ ਤੁਸੀਂ ਸਿਫਰ 141 143173 ਨੰਬਰ ਡਾਇਲ ਕਰਕੇ ਟ੍ਰਿਨ ਟ੍ਰਿਨ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ 'ਚ ਕਰੋਗੇ।

0: ਜੀ ਜਿਹੜੀਆਂ ਮਤਲਬ ਦਿਲੋਂ ਦੁਖੀ ਕਰਨ ਵਾਲੀਆਂ ਗੱਲਾਂ ਉਹਨਾਂ ਨੂੰ ਭੁੱਲ ਹੀ ਜਾਣਾ ਚਾਹੀਦਾ, ਕਿਉਂਕਿ ਭੁੱਲਾਂਗੇ ਤਾਂ ਹੀ ਅੱਗੇ ਵਧਾਂਗੇ ਨਾ। ਇਸ ਵੇਲੇ ਅਸੀਂ ਵੀ ਪ੍ਰੋਗਰਾਮ 'ਚ ਅੱਗੇ ਵੱਧ ਰਹੇ ਹਾਂ ਅਤੇ ਅਗਲੀ ਫੋਨ ਕਾਲ ਦਾ ਸਵਾਗਤ ਕਰਦੇ ਹਾਂ। ਹੈਲੋ,
1: ਆਕਾਸ਼ਵਾਣੀ ਤੋਂ ਦੂਰ ਜਾਣੇ ਕਾ ਇਰਾਦਾ ਤਾਂ ਨਹੀਂ ਥਾ, ਆਜ ਹਮਾਰਾ ਫੋਨ ਲਗਾਣੇ ਕਾ ਇਰਾਦਾ ਵੀ ਨਹੀਂ ਥਾ। ਯੇ ਤੋ ਜਾਣਤੇ ਥੇ ਕਿ ਯਾਦ ਆਓਗੇ ਹਮੇ, ਮਗਰ ਇਤਨਾ ਯਾਦ ਆਓਗੇ ਮੈਡਮ ਜੀ, ਇਸਕਾ ਅੰਦਾਜ਼ਾ ਵੀ ਨਹੀਂ ਥਾ।
0: ਬਹੁਤ ਖੂਬ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਸਤੀਸ਼ ਕਲਿਆਣੀ, ਮਾਰਕੀਟ ਦਿਲਸ਼ਾ, ਸ਼ਹਿਰ ਜਲੰਧਰ, ਰਹਿੰਦਾ ਆਪਣੇ ਆਕਾਸ਼ਵਾਣੀ ਦੇ ਦੋਸਤਾਂ ਦੇ ਦਿਲ ਦੇ ਅੰਦਰ।
0: ਵਾਹ ਵਾਹ, ਗਾਣਾ ਕਿਹੜਾ ਸੁਣੋਗੇ ਸਰ?
1: ਗਾਣਾ ਲਾ ਦੋ ਮੈਡਮ ਜੀ ਤੁਸੀਂ, ਮਹਿਬੂਬ ਕੀ ਮਹਿੰਦੀ, ਜਾਣੇ ਕਿਉਂ ਲੋਕ ਆਕਾਸ਼ਵਾਣੀ ਮੇਂ ਫੋਨ ਕੀਆ ਕਰਤੇ ਹੈ।
0: ਠੀਕ ਹੈ ਜੀ, ਇਹਨਾਂ ਨੇ ਕਿ ਜਾਣੇ ਕਿਉਂ ਆਕਾਸ਼ਵਾਣੀ ਮੇਂ ਲੋਕ ਫੋਨ ਕੀਆ ਕਰਤੇ ਹੈ, ਇਹ ਤਾਂ ਇਹੀ ਦੱਸ ਸਕਦੇ ਸੀ ਨਾ ਵੀ ਕਿਹੜਾ ਮਤਲਬ ਕਿਉਂ ਕਰਦੇ ਹਾਂ ਆਪਾਂ ਫੋਨ, ਕਿਉਂਕਿ ਸਾਡਾ ਦਿਲ ਹੁੰਦਾ ਹੈ, ਸਾਡੀ ਵੀ

ਪਛਾਣ ਬਣ ਜਾਏ। ਵੈਸੇ ਤਾਂ ਪਛਾਣ ਹਰ ਬੰਦੇ ਦੀ ਬਣੀ ਹੁੰਦੀ ਹੈ, ਪਰ ਆਕਾਸ਼ਵਾਣੀ ਨਾਲ ਪਿਆਰ, ਆਪਣੀ ਪਸੰਦ ਦਾ ਗੀਤ ਸੁਣਨ ਅਤੇ ਸੁਣਾਉਣ ਦਾ ਮੌਕਾ ਸੱਚਮੁੱਚ ਆਕਾਸ਼ਵਾਣੀ ਤੋਂ ਹੀ ਮਿਲ ਸਕਦਾ ਹੈ।

ਫਿਲਮ ਤੁਹਾਡੀ ਪਸੰਦ ਹੀ ਹੋ ਗਈ ਅਤੇ ਗੀਤ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਪਸੰਦ ਦਾ ਹੀ ਚਲਾਉਣਾ ਪੈਣਾ। ਅਗਲੀ ਵਾਰ ਤੁਹਾਡੀ ਪਸੰਦ ਜ਼ਰੂਰ ਪੂਰੀ ਕਰਾਂਗੇ। ਇਸ ਵੇਲੇ ਜਿਹੜਾ ਗਾਣਾ ਮੇਰੇ ਕੋਲ ਨਿਕਲ ਕੇ ਆਇਆ ਉਹ ਹੈ ਫਿਲਮ ਜੰਜ਼ੀਰੀ ਹੈ, ਪਰ ਉਹਦੇ 'ਚ ਗਾਣਾ ਜਿਹੜਾ ਹੈ ਨਾ ਬਹੁਤ ਜ਼ਿਆਦਾ ਫੇਮਸ ਗਾਣਾ ਹੈ। ਆਓ ਆਪਾਂ ਇਸ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਗੀਤ ਦੀ ਤੁਸੀਂ ਫਰਮਾਇਸ਼ ਕਰ ਰਹੇ ਹੋ ਉਹ ਗੀਤ ਜ਼ਰੂਰ ਲੱਭ ਕੇ ਰੱਖੀਏ।

0: ਲਓ ਜੀ, ਇਸ ਵੇਲੇ ਆਕਾਸ਼ਵਾਣੀ ਜਲੰਧਰ 'ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ, ਉਹਦਾ ਨਾਂ ਹੈ ਹੈਲੋ ਫਰਮਾਇਸ਼, ਅਤੇ ਹੈਲੋ ਫਰਮਾਇਸ਼ ਵਿੱਚ ਹੋਰ ਹੈਲੋ ਹੈਲੋ ਹੋ ਨਹੀਂ ਸਕੇਗੀ। ਬਸ ਲਾਸਟ ਫੋਨ ਕਾਲ, ਕਿਹੜੀ ਫਰਮਾਇਸ਼, ਕਿਹੜੀ ਫਿਲਮ ਦਾ ਗੀਤ, ਜਾਣਦੇ ਹਾਂ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਕੁਲਵੰਤ ਸਿੰਘ, ਪਿੰਡ ਬਰਗਿਓਕੇ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲ ਰਿਹਾ ਮੈਂ।
0: ਕੁਲਵੰਤ ਜੀ, ਕਿਹੜੇ ਗੀਤ ਦੀ ਫਰਮਾਇਸ਼ ਹੈ?
1: ਹੈਲੋ
0: ਹੈਲੋ
1: ਹਾਂਜੀ ਹਾਂਜੀ ਮੈਮ, ਤੁਹਾਡੀ ਆਵਾਜ਼ ਨਿਸ਼ਾ ਬਾਦ।
0: ਤੁਸੀਂ ਫਿਲਮ ਦਾ ਨਾਮ ਬੋਲਦੇ ਹੋ, ਕਿਹੜੀ ਫਿਲਮ ਦਾ ਗੀਤ ਸੁਣਨਾ ਹੈ?
1: ਜੰਜੀਰ ਫਿਲਮ ਦਾ ਜੀ, ਦੀਵਾਨੇ ਹੈ ਦੀਵਾਨੋ ਕੋ ਨਾ ਖਰਚੇ।
0: ਠੀਕ ਹੈ ਜੀ।

ਹੋਰ ਸੁਣਾਓ ਕੀ ਨੇ ਹਾਲ ਚਾਲ। ਵੈਸੇ ਕੁਝ ਪਲ ਹੁੰਦੇ ਨੇ ਯਾਦਾਂ ਬਣ ਜਾਂਦੇ ਨੇ, ਕੁਝ ਰਿਸ਼ਤੇ ਦਿਲ ਦੇ ਬਹੁਤ ਨੇੜੇ ਆ ਜਾਂਦੇ ਨੇ ਅਤੇ ਕੁਝ ਗੀਤ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ। ਆਓ ਫਿਰ ਅੱਜ ਦੇ ਦਿਨ ਨੂੰ ਸੁਰਾਂ ਨਾਲ ਸਜਾਈਏ, ਹੱਸਦੇ ਮੁਸਕਰਾਉਂਦੇ ਸੋਮਵਾਰ ਨੂੰ ਖੂਬਸੂਰਤ ਬਣਾਈਏ। ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਵੈਸੇ ਧਮਕਾਂ ਤੁਹਾਡੇ ਬਿਨਾਂ ਅਧੂਰੀਆਂ ਨੇ, ਕਿਉਂਕਿ ਫਰਮਾਇਸ਼ਾਂ ਤੁਸੀਂ ਘੱਲਦੇ ਹੋ ਔਰ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਤੁਸੀਂ ਭੇਜ ਦਿੰਦੇ ਹੋ ਪੂਰੇ ਵੇਲੇ ਦੇ ਨਾਲ। 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਸਾਡੇ ਕੋਲ ਕੰਪਿਊਟਰ ਸਕਰੀਨ 'ਤੇ ਪਹੁੰਚ ਜਾਂਦੀਆਂ ਨੇ। ਪਰ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਫਰਮਾਇਸ਼ ਪਾਈਏ, ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਆਪਣੇ ਨਾਮ ਭੇਜਣਾ ਚਾਹੁੰਦੇ ਹੋ, ਆਪਣੇ ਸਾਥੀਆਂ ਦੇ ਨਾਮ ਭੇਜਣਾ ਚਾਹੁੰਦੇ ਹੋ, ਸਭ ਦੇ ਨਾਮ ਭੇਜੋ, ਬੜੀ ਖੁਸ਼ੀ ਵਾਲੀ।

ਗੱਲ ਹੈ। ਇੱਕ ਵਾਰੀ ਨੰਬਰ ਦੱਸ ਦਿੰਦੇ ਹਾਂ, ਸਾਡਾ ਵਟਸਐਪ ਨੰਬਰ ਹੈ 9465536077 9465536077। ਇਸ ਨੰਬਰ 'ਤੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਫਰਮਾਇਸ਼ਾਂ ਭੇਜ ਸਕਦੇ ਹੋ। ਯਾਦ ਰਹੇ, ਫਰਮਾਇਸ਼ ਸਿਰਫ ਅਤੇ ਸਿਰਫ ਪੰਜਾਬੀ ਕੀਤੀ ਹੋਏ। ਸੋ ਬਿਨਾਂ ਕਿਸੇ ਦੇਰੀ ਤੋਂ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 11:07 ਅਤੇ 23 ਸੈਕਿੰਡ ਹੋ ਰਹੇ ਨੇ। ਪ੍ਰੋਗਰਾਮ ਦਾ ਆਗਾਜ਼ ਕਰਾਂਗੀ ਜੋਤਿਕਾ ਟਾਂਗੜੀ ਦੇ ਗੀਤ ਦੇ ਨਾਲ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਸੁਨੇਹਾ ਸਾਡੇ ਤੱਕ ਜਿਨ੍ਹਾਂ ਨੇ ਪਹੁੰਚਾਇਆ ਹੈ ਉਹਨਾਂ ਦੇ ਨਾਮ ਪੜ੍ਹ ਲਈਏ। ਭੇਜ ਰਹੇ ਨੇ ਜੀ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ, ਅਮਰਜੀਤ ਕੌਰ ਔਰ ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਗੁਨ ਰਖਰਾ ਆਪਣੇ ਸਾਰੇ ਪਰਿਵਾਰ ਨਾਲ ਇਹ ਹਾਜ਼ਰ ਹੋਏ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦਾ ਅਗਲਾ ਸੁਨੇਹਾ ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ ਵਿਨੇ ਮੋਹਨ, ਖਾਰਵਨ, ਮੀਨਾਕਸ਼ੀ ਪਲੋਮਾ ਤੇ ਡਾਕਟਰ ਇਸ਼ਾਨੀ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਤੇ ਕੁਨਾਲ ਮਹਿਰਾ ਔਰ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਕਿਸਟਰੋ, ਰੋਜ਼ੀ, ਪਲ ਔਰ ਵਿਲਿਸ ਡਕਿਸਟਰੋ। ਦਿਲ ਦੇ ਨਾਲ ਪਹੁੰਚ ਗਏ ਜੀ, ਮੋਰਾਂ ਦੇ ਨਾਲ, ਫੁੱਲਾਂ ਦੇ ਨਾਲ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ। ਇੰਨੀ ਵਾਰ ਖੁਸ਼ਦਿਲ ਆ ਜਾਂਦਾ ਨਾ ਤੇ ਦਿਲ ਖੁਸ਼ ਹੋ ਜਾਂਦਾ।

ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਜ਼ਿਲਕਾ ਤੋਂ ਸਾਨੂੰ ਸਤਿ ਸ਼੍ਰੀ ਅਕਾਲ ਭੇਜੀ ਬਲਤੇਜ ਨਵਜੋਤ ਹਰਮਨ ਹੈਰੀ ਹੈਪੀ ਤੇ ਸਾਰੇ ਪਰਿਵਾਰ ਨੇ ਰਮਨੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਔਰ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ ਸਾਡੇ ਤੱਕ ਹਾਜ਼ਰੀ ਲਗਵਾਉਣ ਵਾਲੇ ਸਰੋਤੇ ਪੰਚਕੂਲਾ ਤੋਂ ਵੇਦ ਪ੍ਰਕਾਸ਼ ਪ੍ਰਜਾਪਤੀ ਲਕਸ਼ਿਆ ਏਂਜਲ ਨੇਹਾ ਅੰਜਲੀ ਸ਼ੁਭਮ ਤੇ ਲਵਲੀ ਪਿੰਡ ਫਾਜ਼ਿਲਕਾ ਤੋਂ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਲਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਬਲਦੇਵ ਸਿੰਘ ਪੰਚਰਾਂਵਾਲਾ ਵੜਿੰਗ ਖੇੜਾ ਭੋਲਾ ਸਿੰਘ ਔਰ ਇਹਨਾਂ ਦਾ ਸਾਰਾ ਪਰਿਵਾਰ ਹੈ ਜੀ ਔਰ ਅਗਲੇ ਸੁਨੇਹੇ ਦੇ ਨਾਲ ਪੱਛਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ ਸ਼ਿਵਾ ਗੋਪ ਪ੍ਰੇਮ ਗੋਪ ਕਪਿਲ ਸ਼ਿਵਾਂਸ਼ ਸੰਗੀਤਾ ਲਿਪੀ ਤੇ ਦੀਪਾਲੀ ਲਓ ਫਿਰ ਦੀਪਾਲੀ ਦਾ ਨਾਮ ਵੀ ਆ ਗਿਆ ਵਿੱਚ ਅਗਲਾ ਸੁਨੇਹਾ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਮਹਾਂਡਕਰ ਰਾਹੀ ਸ਼੍ਰੀਮਤੀ ਸਰਿਤਾ ਪ੍ਰਣੀਤਾ ਸਿਧਾਂਤ ਲਾਡਲਾ ਟੁਕ ਟੁਕ ਗੁਹਾਂਡਕਰ ਔਰ ਪ੍ਰਿੰਸ ਏਕਾਂਸ਼ ਗੁਹਾਂਡਕਰ ਬਈ ਇਹ ਲਾਡਲਾ ਇਹਦਾ ਨਾਮ ਟੁਕ ਟੁਕ ਬੜਾ ਮਤਲਬ ਅੱਛਾ ਜਿਹਾ ਲੱਗ ਰਿਹਾ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਸੈਯਦ ਮਸਰੂਰ ਸ਼ਾਇਨਾ ਹਸਨ ਅਕਸਾ ਅਦੀਬ ਨਾਜ਼ੀਆ ਆਫੀਆ ਇਬਰਾਹਿਮ ਔਰ ਸੱਦਾਮ ਗਾਮ ਕੁਮਹਾਰਹੇੜਾ ਸਹਾਰਨਪੁਰ ਤੋਂ ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਕ ਜਸਵਿੰਦਰ ਸੁਖਮਨ ਸੁਖਨਪ੍ਰੀਤ ਜਸ਼ਨ ਬਿੰਦਰ ਖੇੜੀ ਔਰ ਅਗਲਾ ਸੁਨੇਹਾ ਜਸਪਾਲ ਭਾਰਤੀ ਵੀਨਾ ਭਾਰਤੀ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਹਰਪ੍ਰੀਤ ਸਾਊਥ ਅਵੈਨਿਊ ਅਬੋਹਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਔਰ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ ਓਮ ਪ੍ਰਕਾਸ਼ ਸ਼ਗੁਨ ਰਾਠੀ ਲਵਕੁਸ਼ ਵਰਮਾ ਛਤਰਪਾਲ ਸਿੰਘ ਰਜਿੰਦਰ ਸਿੰਘ ਬਾਬੂ ਸਿੰਘ ਕਾਕਾ ਭੱਟੀ ਪਿੰਡ ਕਮਾਲਵਾਲਾ ਤੋਂ ਗੁਰਮੀਤ ਸਿੰਘ ਵਿਰਕ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ ਪੱਲਵੀ ਸ਼ਾਹ ਪ੍ਰਖਰ ਕੁਸ਼ਲ ਨੀਤੀ ਸੁਰਭੀ ਅਸ਼ਵਿਨ ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ ਮੇਨ ਬਾਜ਼ਾਰ ਮੰਡੀ ਲਾ ਦੁਖਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ ਰੇਖਾ ਕਾਲਰਾ ਪ੍ਰੀਕਸ਼ਿਤ ਪ੍ਰਾਚੀ ਢੀਂਗਰਾ ਤੇ ਕਾਲਰਾ ਪਰਿਵਾਰ ਔਰ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਠਾਕੁਰ ਤਾਰਨੀ ਸੂਰਜ ਜੋਤੀ ਔਰ ਬਾਬੂ ਰਿਆਂਸ਼ ਛੱਤੀਸਗੜ੍ਹ ਅਮਲੇਸ਼ਵਰ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਤੇ ਦੇਖੋ ਪੂਰੇ ਵੇਲੇ ਨਾਲ ਪਹੁੰਚ ਗਏ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਔਰ ਹਰਜੀਤ ਕੈਂਤ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ ਬਲਕਰਨ ਤੰਨੂ ਪਵੀ ਜੱਸੀ ਔਰ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਸ਼ਰਮਾ ਤੇ ਸਾਰਾ ਹੀ ਸ਼ਰਮਾ ਪਰਿਵਾਰ ਸਾਡੇ ਕੋਲ ਹਾਜ਼ਰ ਔਰ ਅਗਲਾ ਸੁਨੇਹਾ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਂਪਾ ਕਪਿਲ ਇਸ਼ਾਨ ਪੂਜਾ ਪਰਿਹਾਰ ਅਗਲੇ ਸੁਨੇਹੇ ਦੇ ਨਾਲ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਰੀਟਾ ਰਜਤ ਮਿਅੰਕ ਭਾਟੀਆ ਔਰ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ ਸ਼ਾਂਤੀ ਦੇਵੀ ਲੀਲਾਵਤੀ ਵਿਨੀਤਾ ਔਰ ਰੁਦਰ ਵਰਮਾ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਅਮਨਜੋਤ ਸਿੰਘ ਬਿੱਦਰਖੇੜੀ ਤੋਂ ਪਰਮਜੀਤ ਸਿੰਘ ਪੁਰਬਾ ਧੂਰੀ ਤੁਹਾਡੇ ਸਾਰਿਆਂ ਦੀ ਪਸੰਦ ਹੈ ਜੀ ਗੁਰਦਾਸ ਮਾਨ ਦੀ ਆਵਾਜ਼ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤੇ ਲਓ ਫਿਰ ਅਸੀਂ ਕਿਉਂ ਪਿੱਛੇ ਹਟੀਏ ਸੁਣ ਲਓ

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਔਰ ਜੇਕਰ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਫਰਮਾਇਸ਼ਾਂ ਪਾਣੀਆਂ ਚਾਹੁੰਦੇ ਹੋ ਨਾਮ ਵੀ ਭੇਜਣਾ ਚਾਹੁੰਦੇ ਹੋ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਸਾਰਿਆਂ ਦੇ ਨਾਮ ਭੇਜਣਾ ਚਾਹੁੰਦੇ ਹੋ ਭੇਜੋ ਦਿਲ ਖੋਲ੍ਹ ਕੇ ਪਰ ਸਾਡਾ ਵਟਸਐਪ ਨੰਬਰ ਤੇ ਨੋਟ ਕਰ ਲਓ 9465536077 9465536077 ਇਸ ਨੰਬਰ ਤੇ ਹੁਮਾ ਕੇ ਪਹੁੰਚੋ ਜੀ ਪਰ ਸਮਾਂ ਯਾਦ ਰਹੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਹੀ ਤੁਸੀਂ ਸੁਨੇਹੇ ਕਰ ਸਕਦੇ ਹੋ ਔਰ ਜਿਨ੍ਹਾਂ ਨੇ ਭੇਜੇ ਨੇ ਉਹ ਕਹਿੰਦੇ ਸਾਡੇ ਤੇ ਪੜ੍ਹ ਲਓ ਲਓ ਫਿਰ ਉਹਨਾਂ ਦੇ ਪੜ੍ਹ ਲੈਂਦੇ ਹਾਂ ਸਾਡੇ ਕੋਲ ਭੇਜਿਆ ਜੀ ਅਗਲਾ ਸੁਨੇਹਾ ਹੀਰਾ ਬਾਗ ਜਗਰਾਓਂ ਤੋਂ ਜਗਦੀਸ਼ ਪਾਲ ਮਹਿਤਾ ਲੀਲਾਵਤੀ ਹਰਦੀਪ ਪਾਲ ਮਹਿਤਾ ਅੰਜੂ ਬਾਲਾ ਪਾਰੂਸ਼ੀ ਮਹਿਤਾ ਦੀਪਾਂਸ਼ੂ ਮਹਿਤਾ ਇਹਨਾਂ ਦਾ ਸਾਰਾ ਪਰਿਵਾਰ ਪਹੁੰਚਿਆ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਮਜਨੂ ਕਾ ਟੀਲਾ ਤੋਂ ਕਮਲ ਬਾਲੂਜਾ ਮਧੂ ਸਾਗਰ ਉਮੰਗ ਮਲਿਕ ਆਕਾਂਸ਼ਾ ਮਲਿਕ ਗੁੜੀਆ ਮਾਹੀ ਮਲਿਕ ਔਰ ਇਸ਼ਿਤਾ ਅਰੋੜਾ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ ਨਮਨ ਢਿੰਗੀਆ ਅਪਾਰ ਢਿੰਗੀਆ ਪਹੁੰਚੇ ਨੇ ਆਪਣੇ ਸੁਨੇਹੇ ਦੇ ਨਾਲ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਨਿਤਾਸ਼ਾ ਕੈਰਵੀ ਤਨੇਜਾ ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ ਪਵਨ ਕੁਮਾਰ ਯੋਗੇਸ਼ ਤਨੇਜਾ ਆਸਥਾ ਮੋਹਿਤ ਮੱਕੜ ਤੇ ਮੁਖੀ ਰਾਮ ਜੀ ਤੇ ਨਾਲ ਪੂਜਾ ਵੀ ਹਾਜ਼ਰ ਨੇ ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਾਇਆ ਹੈ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਫਾਤਿਮਾ ਖਾਤੂਨ ਔਰ ਸੁਮਿਤ ਰਮੇਸ਼ ਸਾਹੂ ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ ਅਭਿਆਨੰਦ ਆਰਿਆ ਔਰ ਪਰਮਾਨੰਦ ਆਰਿਆ ਸਾਰਿਮਪੁਰ ਬਕਸਰ ਤੋਂ

राज, एसडी अंसारी आसमा खातून और इकबाल मस्तान। अगला सुनेहा साढ़े तक हमेशा दी तरह आदर्श नगर मलोड़ पंजाब तो राज शर्मा, मीना शर्मा, योगेश मैंडी, सौरव साइना ते निवान शर्मा। कुछ साडे कोल इदां दे प्यार करन वाले स्रोते ने कि बाकी स्रोते भी उन्हां दा नाम सुनन लई ना बेकरार हुंदे होणे आ भी अज इन्हां दा नाम नहीं आया है ना। हाँ असीं जानदे हां जी। और अगला सुनेहा साढ़े तक पहुंचाया है जिन्हां ने उन्हां दे नाम असीं दस दिंदे हां जी। ਇਹ ਪਹੁੰਚੇ ਨੇ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਜ ਸੰਧੂ, ਆਕਾਂਸ਼ਾ, ਭਰਤ ਭੂਸ਼ਣ ਸੰਧੂ। ਤੇ ਤੁਹਾਨੂੰ ਪਤਾ ਹੈ ਇਕੱਲੇ ਤੇ ਕਦੀ ਨਹੀਂ ਆਉਂਦੇ, ਚੰਡੀਗੜ੍ਹ ਵਾਲਿਆਂ ਨੂੰ ਨਾਲ ਲੈ ਕੇ ਆਉਂਦੇ ਨੇ। ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ ਰਿਸ਼ੀ, ਰਾਹੁਲ ਰਿਸ਼ੀ, ਰਿਸ਼ਿਕਾ ਤੇ ਲਾਡੋ ਰਿਸ਼ੀ। ਔਰ ਅਗਲਾ ਸੁਨੇਹਾ ਸਾਡੇ ਤੱਕ ਗਾਮ ਖਾਰਾ ਖੇੜਾ ਵਾਰਡ ਨੰਬਰ 13 ਸਰਕਾਰੀ ਸਕੂਲ ਦੇ ਕੋਲ ਤਹਿਸੀਲ ਟਿੱਬੀ ਜ਼ਿਲ੍ਹਾ ਹਨੂਮਾਨਗੜ੍ਹ ਸੰਗਰੀਆ ਰਾਜਸਥਾਨ ਤੋਂ। ਲਓ ਜੀ ਪੂਰਾ ਪਤਾ ਤੁਸੀਂ ਨੋਟ ਕਰ ਲਿਆ ਨਾ। ਹਰਬੰਸ ਸਿੰਘ ਨਾਲ ਇਹਨਾਂ ਦੇ ਪਹੁੰਚੇ ਨੇ ਜੀ, ਜਗਨਦੀਪ ਸਿੰਘ, ਗੁਰਦੀਪ ਸਿੰਘ ਔਰ ਮਲਕੀਤ ਕੌਰ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਔਰ ਪ੍ਰਾਂਜਲ ਰਾਏ, GR ਪੌਲ ਤੇ ਸਾਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਪਹੁੰਚੇ ਨੇ ਔਰ ਸ਼ੁਕਰੀਆ। ਔਰ ਕੁਲਵੰਤ ਸਿੰਘ ਪੋਤਰਾ, ਲਵਰਾਜ ਸਿੰਘ ਔਲਖ, ਪੋਜੋ ਕੇ ਫਿਰੋਜ਼ਪੁਰ ਤੋਂ ਇਹਨਾਂ ਨੇ ਹਾਜ਼ਰੀ ਲਵਾਈ ਹੈ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ਮ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾ ਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ, ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ। ਤੁਹਾਡੀ ਸਾਰਿਆਂ ਦੀ ਪਸੰਦ ਵੀ ਹੈ ਕਰਮਜੀਤ ਅਨਮੋਲ ਦਾ ਗਾਣਾ ਸੁਣਨ ਦੀ। ਲਓ ਫਿਰ ਇਸ ਗਾਣੇ ਦੇ ਨਾਲ ਹੋਰ ਨਾਮ ਜਿਹੜੇ ਨੇ ਅਸੀਂ ਬੋਲ ਦਈਏ। ਯਾਦਵ ਮੁਹੱਲਾ ਸਨਾਵਤ ਤੋਂ ਦਿਲੀਪ ਮਾਲਾਕਰ, ਸੁਨੀਤਾ, ਯੋਗੇਸ਼, ਮੁਸਕਾਨ, ਜਤਿੰਦਰ, ਧਰਮਿੰਦਰ, ਰੀਨਾ ਮਾਲਾਕਰ। ਔਰ ਅਗਲਾ ਸੁਨੇਹਾ ਜਿਹੜਾ ਹੈ ਗਾਮ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਰਜਤ ਤੇ ਬੇਬੀ ਗਰਿਮਾ ਬਗੜੀਆ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਨੇ ਵੀ ਸੁਨੇਹਾ ਭੇਜਿਆ ਹੈ। ਪਦਮਪੁਰ ਜ਼ਿਲ੍ਹਾ, ਸ੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ ਅਰੋੜਾ ਤੇ ਭੂਮਿਕਾ ਅਰੋੜਾ ਦਾ ਵੀ ਸੁਨੇਹਾ ਮਿਲ ਗਿਆ ਹੈ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ, ਮਨਦੀਪ ਸਿੰਘ, ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਲਓ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਤੇ ਪੇਸ਼ ਕਰਨ ਜਾ ਰਹੀ ਹਾਂ ਕਰਮਜੀਤ ਅਨਮੋਲ ਦੀ ਆਵਾਜ਼ 'ਚ ਇੱਕ ਗੀਤ।

ਪ੍ਰੋਗਰਾਮ ਜੀ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਧਮਕਾਂ ਆਪਣੇ ਸਰੋਤਿਆਂ ਨਾਲ ਅਸੀਂ ਪਾ ਰਹੇ ਹਾਂ। ਕਦੇ ਗੀਤਾਂ ਵਿੱਚ ਯਾਦਾਂ ਮਿਲਦੀਆਂ ਨੇ, ਕਦੇ ਆਵਾਜ਼ਾਂ ਵਿੱਚ ਆਪਣਾਪਣ ਮਿਲਦਾ। ਰੇਡੀਓ ਸਿਰਫ ਇੱਕ ਸਾਧਨ ਨਹੀਂ, ਇਹ ਦਿਲ ਤੋਂ ਦਿਲ ਤੱਕ ਪਹੁੰਚਦਾ ਸਫ਼ਰ ਹੈ। ਲਓ ਜੀ, ਬੜਾ ਹੀ ਪਿਆਰਾ ਸੁਨੇਹਾ ਸਾਡੇ ਬਹੁਤ ਅਜੀਜ਼ ਸਰੋਤਿਆਂ ਨੇ ਸਾਨੂੰ ਘੱਲਿਆ ਔਰ ਸੁਨੇਹੇ ਦੀ ਝੜੀਆਂ ਜਿਹੜੀਆਂ ਨੇ ਉਹਨਾਂ ਨੂੰ ਬਰਕਰਾਰ ਰੱਖਦੇ ਹਾਂ। ਅਗਲਾ ਸੁਨੇਹਾ ਪਿੰਡ ਫੁੱਲੋ ਮਿੱਠੀ ਬਠਿੰਡਾ ਤੋਂ, ਸਤਿ ਸ਼੍ਰੀ ਅਕਾਲ ਭੇਜੀ ਸਾਨੂੰ ਹਰਜਸ ਸਿੰਘ ਢਿੱਲੋਂ, ਪੋਤਰਾ ਦਪਿੰਦਰ ਸਿੰਘ, ਪੋਤਰਾ ਗੁਰਵਾਰਿਸ ਸਿੰਘ, ਭੋਲਾ ਸਿੰਘ ਬੈਣੀਵਾਲ, ਬਲਕੌਰ ਸਿੰਘ ਸਿੱਧੂ ਔਰ ਇਹਨਾਂ ਦਾ ਸਾਰਾ ਪਰਿਵਾਰ। ਬਈ ਪੋਤਰੇ ਪੋਤਰੀਆਂ ਨਾਲ ਤੁਸੀਂ ਜਦੋਂ ਆਪਣੇ ਸੁਨੇਹੇ ਭੇਜਦੇ ਹੋ, ਤੁਸੀਂ ਵੀ ਖੁਸ਼ ਅਤੇ ਅਸੀਂ ਵੀ ਖੁਸ਼। ਤੁਹਾਡਾ ਵੀ ਦਿਲ ਬਾਗੋ ਬਾਗ ਅਤੇ ਸਾਡਾ ਵੀ ਦਿਲ ਬਾਗੋ ਬਾਗ। ਅਗਲਾ ਸੁਨੇਹਾ ਧਮਕ ਜਲੰਧਰ ਪੈਂਦੀ 'ਚ, ਗਾਂਵ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਅਤੇ ਪ੍ਰਮੋਦ ਕੁਮਾਰ ਡੁੱਡੀ ਨੇ ਭੇਜਿਆ। ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇਡੇ, ਮੋਹਨ ਕਰਾਂਗਲੇ, ਜਿਗਾਮ ਵਿਦਰਭ ਤੋਂ ਵਸੰਤ ਰਾਵ ਭੋਜਨੇ, ਪੀ ਐਸ ਨਹਾਵਕਰ, ਰਾਮਪਾਲ ਸ਼ਰਮਾ, ਨੀਲਮ ਸ਼ਰਮਾ ਪਿੰਡ ਚੀਮਾ ਡਿਸਟ੍ਰਿਕਟ ਮੋਗਾ ਤੋਂ ਇਹਨਾਂ ਨੇ ਹਾਜ਼ਰੀ ਲਵਾਈ ਹੈ, ਬੇਅੰਤ ਸਿੰਘ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸੁਨੇਹਾ ਆਇਆ, ਟੀ ਡੀ ਮਲਹੋਤਰਾ, ਰੀਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਨਾਗਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ, ਅਬਦੁ

0: ਨਮਸਕਾਰ।
1: ਵਿਹੜੇ ਦੀ ਰੌਣਕ ਕੰਧਾਂ ਨਾਲ ਨਹੀਂ ਹੁੰਦੀ, ਵਿਹੜੇ ਤਾਂ ਹਾਸਿਆਂ ਨਾਲ ਵਸਦੇ ਨੇ, ਕਿਸੇ ਦੇ ਮਿੱਠੇ ਬੋਲਾਂ ਨਾਲ, ਕਿਸੇ ਦੀ ਪਿਆਰ ਭਰੀ ਝਿੜਕ ਦੇ ਨਾਲ, ਬੱਚਿਆਂ ਦੀਆਂ ਕਿਲਕਾਰੀਆਂ ਦੇ ਨਾਲ ਤੇ ਬਜ਼ੁਰਗਾਂ ਦੀਆਂ ਦੁਆਵਾਂ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਸਦੇ ਵਿਹੜੇ ਦੇ ਵਿੱਚ
0: ਜੀ। ਵਸਦੇ ਵਿਹੜੇ ਪ੍ਰੋਗਰਾਮ ਲੈ ਕੇ ਮੈਂ ਪੂਨਮ ਹਾਜ਼ਰ
1: ਤੇ ਗੁਰਪ੍ਰੀਤ ਵੱਲੋਂ ਵੀ ਪਿਆਰ ਭਰੀ ਨਮਸਕਾਰ ਕਰੋ ਕਬੂਲ। ਤੇ ਜਦੋਂ ਅਸੀਂ ਵਸਦੇ ਵਿਹੜੇ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀ ਸਾਂਝ ਜਿਹੜੀ ਹੈ ਉਹ ਸਾਡੇ ਕੋਲ ਰਹਿੰਦੀ ਹੈ, ਗੱਲਾਂ ਬਾਤਾਂ ਦੀ ਵਿਚਾਰ ਹੁੰਦੇ ਨੇ ਮਹਾਨ ਸ਼ਖਸੀਅਤਾਂ ਦੇ ਬਾਰੇ, ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅਸੀਂ ਸੁਣਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ।
0: ਬਹੁਤ ਖੂਬਸੂਰਤ ਸਤਰਾਂ ਤੁਸੀਂ ਕਹੀ ਹੋ ਗੁਰਪ੍ਰੀਤ ਕਿ ਵਸਦੇ ਵਿਹੜੇ ਅਸੀਂ ਕਿਹਨਾਂ ਨੂੰ ਕਹਿੰਦੇ ਹਾਂ
1: ਜੀ।
0: ਉਹੀ ਵਿਹੜੇ ਵਸਦੇ ਨੇ ਜਿੱਥੇ ਸਾਰਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਨੇ, ਹਾਸੇ ਗੂੰਜਦੇ ਨੇ, ਖਿੜਖਿੜਾਉਂਦੇ ਹਾਸੇ ਅਸੀਂ ਸੁਣ ਪਾਉਂਦੇ ਹਾਂ, ਆਪਸ ਵਿੱਚ ਪਿਆਰ ਮਿਲ ਬੈਠਦੇ ਨੇ ਤੇ ਵਿਹੜੇ ਦੇ ਵਿੱਚ ਰੌਣਕਾਂ ਹੁੰਦੀਆਂ ਨੇ
1: ਜੀ,
0: ਤੇ ਆਪਸੀ ਪਿਆਰ ਹੁੰਦਾ ਹੈ, ਉਹੀ ਵਿਹੜੇ ਹੱਸਦੇ ਵਸਦੇ ਹੁੰਦੇ ਨੇ
1: ਜੀ। ਬਿਲਕੁਲ, ਜਦੋਂ ਅਸੀਂ ਝਿੜਕਾਂ ਦੀ ਗੱਲ ਕਰਦੇ ਹਾਂ, ਗਾਲਾਂ ਦੀ ਗੱਲ ਕਰਦੇ ਹਾਂ, ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਕਿਸੇ ਵੀ ਬੱਚੇ ਨੂੰ ਸੁਧਾਰਨ ਦੇ ਲਈ, ਕਿਸੇ ਵੀ ਇਨਸਾਨ ਨੂੰ ਸੁਧਾਰਨ ਦੇ ਲਈ ਵਰਤੀਆਂ ਜਾਂਦੀਆਂ ਨੇ, ਲੇਕਿਨ ਅੱਜ ਦੇ ਸਮੇਂ ਦੀ, ਅਜੋਕੇ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਾਲੀਪਨ ਪੁਨਮ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਆ ਰਿਹਾ ਕਿ ਸਾਨੂੰ ਲੱਗਦਾ ਕਿ ਜੇ ਸਾਨੂੰ ਰੋਕ ਰਿਹਾ ਨਾ, ਉਹ ਰੋਕਣਾ ਨਹੀਂ ਉਹ ਟੋਕਣਾ ਹੈ, ਤੇ ਅਸੀਂ ਉਹਨੂੰ ਬਹੁਤ ਹੀ ਨਕਾਰਾਤਮਕ ਤਰੀਕੇ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ।
0: ਬਿਲਕੁਲ, ਜਿਹੜੀ ਅਸੀਂ ਸਾਰੀ ਕੁੱਲ ਮਿਲਾ ਕੇ ਗੱਲ ਕੀਤੀ ਹੈ ਕਿ ਸਿਰਫ ਜੋ ਅਸੀਂ ਚੰਗਾ ਚੰਗਾ ਇੱਕ ਕਲਪਨਾ ਕਰਦੇ ਉਹੀ ਨਹੀਂ ਹੁੰਦਾ, ਬਲਕਿ ਸੁੱਖ ਦੁੱਖ ਉਤਰਾਅ ਚੜਾਅ ਤੇ ਇਹੋ ਜਿਹੇ ਬੋਲ ਜੋ ਸਾਡੇ ਲਈ ਭਵਿੱਖ ਦੇ ਵਿੱਚ ਰਾਹ ਦਸੇਰਾ ਬਣਦੇ ਨੇ, ਇਹ ਸਾਰੇ ਬਹੁਤ ਜ਼ਰੂਰੀ ਹੁੰਦੇ ਨੇ। ਇਹ ਮਿਲ ਜੁਲ ਕੇ ਹੀ ਇੱਕ ਵਧੀਆ ਪਰਿਵਾਰ ਬਣਾਉਂਦੇ ਨੇ, ਇੱਕ ਮਜ਼ਬੂਤ ਪਰਿਵਾਰ ਦੇ ਜੋ ਨੀਂਹ ਰੱਖਦੇ ਨੇ, ਮਜ਼ਬੂਤ ਨੀਂਹ ਰੱਖਦੇ ਨੇ। ਤੇ ਜਦੋਂ ਅਸੀਂ ਪਰਿਵਾਰ

0: ਦੀ ਗੱਲ ਕਰਦੇ ਆ ਨਾ ਤਾਂ ਪਰਿਵਾਰ ਨਾਲ ਸੰਬੰਧਿਤ ਸਿਹਤਾਂ ਦੀ ਗੱਲ ਕਰਦੇ ਆ ਨਾ ਸਾਡੇ ਇਹੋ ਜਿਹੇ ਬਹੁਤ ਸਾਰੇ ਸੈਗਮੈਂਟਸ ਨੇ ਜਿਹੜੇ ਕਿ ਸਾਨੂੰ ਸਿਖਾਉਂਦੇ ਨੇ ਕਿ ਪਰਿਵਾਰ ਕਿਵੇਂ ਜੁੜਦਾ ਹੈ, ਕਿਵੇਂ ਬਣਦਾ ਹੈ ਤੇ ਕਿਵੇਂ ਮਜ਼ਬੂਤ ਹੁੰਦਾ ਹੈ।
1: ਬਿਲਕੁਲ, ਔਰ ਸਿਰਫ ਤੇ ਸਿਰਫ ਇੱਕ ਇਨਸਾਨ ਦੇ ਉੱਪਰ ਜਾਂ ਇੱਕ ਸਿਚੁਏਸ਼ਨ ਦੇ ਉੱਪਰ ਹੀ ਅਸੀਂ ਨਿਰਣਾ ਨਹੀਂ ਲੈ ਸਕਦੇ ਕਿ ਇਸੇ ਇਨਸਾਨ ਕਰਕੇ ਰਿਸ਼ਤਾ ਖਰਾਬ ਹੋ ਰਿਹਾ ਜਾਂ ਫਿਰ ਇਸੇ ਸਿਚੁਏਸ਼ਨ ਕਰਕੇ ਇਹ ਚੀਜ਼ ਹੋ ਰਹੀ ਹੈ। ਕਈ ਵਾਰ ਇਹ ਹੁੰਦਾ ਕਿ ਸਾਰਿਆਂ ਨੂੰ ਮਿਲ ਜੁਲ ਕੇ ਬਹੁਤ ਹੀ ਪਿਆਰ ਦੇ ਨਾਲ ਗੱਲਾਂ ਦੀ ਸਾਂਝ ਪਾਉਣੀ ਪੈਂਦੀ ਹੈ। ਜਿੱਥੇ ਸਾਂਝ ਟੁੱਟਦੀ ਹੈ ਨਾ ਉੱਥੇ ਰਿਸ਼ਤੇ ਖਰਾਬ ਹੁੰਦੇ ਨੇ। ਜਦੋਂ ਅਸੀਂ ਸਾਂਝ ਪਾ ਲੈਂਦੇ ਹਾਂ, ਗੱਲਾਂ ਬਾਤਾਂ ਬੈਠ ਕੇ ਕਰ ਲੈਂਦੇ ਹਾਂ, ਥੋੜ੍ਹੇ ਜਿਹੇ ਮਨਮੁਟਾਵ ਜਿਹੜੇ ਨੇ ਉਹਨਾਂ ਨੂੰ ਹਟਾ ਲੈਂਦੇ ਹਾਂ ਔਰ ਆਪਣੀਆਂ ਲੜਾਈਆਂ ਝਗੜੇ ਜਿਹੜੇ ਨੇ ਨਾ ਉਹ ਬੈਠ ਕੇ ਸੱਚੀ ਉਹ ਕਰਦੇ ਹਾਂ ਅਸਲ ਦੇ ਵਿੱਚ ਤੇ ਆਪਣੇ ਰਿਸ਼ਤਿਆਂ ਨੂੰ ਸੁਲਝਾਉਂਦੇ ਹਾਂ। ਉਹ ਸਹੀ ਹੁੰਦਾ ਹੈ, ਇੱਥੇ ਨਹੀਂ ਕਿ ਅਸੀਂ ਮਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਿਚਾਰ ਜਿਹੜੇ ਨੇ ਉਹ ਰੱਖੀਏ। ਜਦੋਂ ਤੁਸੀਂ ਸਿਲਸਿਲਿਆਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਹੀ ਸੋਹਣੇ ਸੱਚੀ ਸੈਗਮੈਂਟ ਜਿਹੜੇ ਨੇ ਵਸਦੇ ਵਿਹੜੇ ਦੇ ਜ਼ਰੀਏ ਤੁਹਾਡੇ ਸਾਰਿਆਂ ਲਈ ਅਸੀਂ ਜ਼ਰੂਰ ਤੇ ਜ਼ਰੂਰ ਲੈ ਕੇ ਆਉਂਦੇ ਹਾਂ।
0: ਮਹਿਮਾਨ ਰੂਹ ਅਤੇ ਸਿਲਸਿਲਾ ਜੋ ਸਾਡਾ ਹੁੰਦਾ ਹੈ ਨਾ ਸੋਮਵਾਰ ਦੇ ਦਿਨ, ਉਸ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਇੱਕ ਜੋੜਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਇਕੱਠਿਆਂ ਮਿਲ ਕੇ ਬਿਤਾਇਆ, ਸੁੱਖ ਦੁੱਖ ਵੀ ਹੰਢਾਏ ਤੇ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਕੁਝ ਇਹੋ ਜਿਹਾ ਇੱਕ ਦੂਸਰੇ ਤੋਂ ਸਿੱਖਿਆ ਵੀ ਸਿਖਾਇਆ ਵੀ ਤਾਂ ਸਾਨੂੰ ਬੜਾ ਪ੍ਰੇਰਿਤ ਕਰਦਾ ਹੈ ਤੇ ਸਾਨੂੰ ਵੀ ਕੁਝ ਨਵੀਂ ਦਿਸ਼ਾ ਦਿੰਦਾ ਹੈ। ਸੋ ਅੱਜ ਅਸੀਂ ਸਿਲਸਿਲਾ ਲੈ ਕੇ ਫਿਰ ਹਾਜ਼ਰ ਹਾਂ, ਅੱਜ ਵੀ ਅਸੀਂ ਇਹੋ ਜਿਹੇ ਜੋੜੇ ਦੇ ਨਾਲ ਹੀ ਤੁਹਾਡੀ ਮੁਲਾਕਾਤ ਕਰਵਾਉਣੀ ਹੈ। ਸੋ ਗੁਰਪ੍ਰੀਤ, ਅੱਜ ਮਹਿਮਾਨ ਗਰੋਹਾਂ ਤੇ ਸਿਲਸਿਲੇ ਦੇ ਵਿੱਚ ਅਸੀਂ ਕਿਹਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ?
1: ਜੀ ਬਿਲਕੁਲ, ਜਦੋਂ ਮੁਲਾਕਾਤ ਦੀ ਗੱਲ ਕਰਦੇ ਹਾਂ ਤੇ ਡਾਕਟਰ ਐਸ ਕੇ ਤੁਲੀ ਜੀ ਤੇ ਨਾਲ ਦੇ ਨਾਲ ਡਾਕਟਰ ਰਚਨਾ ਤੁਲੀ ਜੀ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੋਈ ਆ, ਉਹ ਸਾਰੇ ਰਲ ਮਿਲ ਕੇ ਸੁਣ ਲਿਆ।
0: ਬਿਲਕੁਲ ਜੀ, ਮਹਿਮਾਨ ਗਰੋਹਾਂ ਤੇ ਸਿਲਸਿਲੇ ਤਹਿਤ ਅੱਜ ਤੁਹਾਡੀ ਮੁਲਾਕਾਤ ਡਾਕਟਰ ਐਸ ਕੇ ਤੁਲੀ ਯਾਨੀ ਕਿ ਸ਼ਿਵ ਕੁਮਾਰ ਤੁਲੀ ਤੇ ਡਾਕਟਰ ਰਚਨਾ ਤੁਲੀ ਹੁਣਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਜਾਣਦੇ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ, ਇਹਨਾਂ ਦੀ ਮੁਸਕਰਾਹਟਾਂ ਬਾਰੇ, ਇਹਨਾਂ ਦੀ ਜ਼ਿੰਦਗੀ ਦੇ ਉਤਰਾਅ ਚੜਾਅ ਬਾਰੇ, ਕਿਵੇਂ ਮਿਲ ਜੁਲ ਕੇ ਇਹਨਾਂ ਨੇ ਇਹ ਜੋ ਲੰਮਾ ਪੈਂਡਾ ਤੈਅ ਕੀਤਾ ਤੇ ਭਵਿੱਖ ਦੇ ਇਹਨਾਂ ਦੀਆਂ ਕੀ ਯੋਜਨਾਵਾਂ ਨੇ, ਕੀ ਸੁਪਨੇ ਨੇ, ਇਹ ਸਾਰੇ ਕੁਝ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਤੇ ਹੋਰ ਵੀ ਬਹੁਤ ਸਾਰੇ ਸਿਲਸਿਲੇ ਨੇ ਜੋ ਇਸ ਗੱਲਬਾਤ ਤੋਂ ਬਾਅਦ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਇਹ ਪ੍ਰੋਗਰਾਮ ਤੁਸੀਂ ਸੁਣਦੇ ਰਹੋਗੇ, ਸੰਗੀਤ ਵੀ ਤੁਹਾਡੇ ਨਾਲ ਰਹੇਗਾ। ਫਿਲਹਾਲ ਪੇਸ਼ ਕਰਨ ਜਾ ਰਹੇ ਹਾਂ ਇਹ ਸਾਡਾ ਖੂਬਸੂਰਤ ਸਿਲਸਿਲਾ ਮਹਿਮਾਨ ਬਰੂਹਾਂ ਤੇ।
2: ਮਹਿਮਾਨ ਬਰੂਹਾਂ ਤੇ ਪ੍ਰੋਗਰਾਮ ਚ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੀ ਮੁਲਾਕਾਤ ਕਰਵਾਉਣ ਦੇ ਨਾਲ ਇੱਕ ਹੋਰ ਜੋੜੀ ਦੇ ਨਾਲ। ਅੱਜ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਡਾਕਟਰ ਸ਼ਿਵ ਕੁਮਾਰ ਤੁਲੀ ਤੇ ਡਾਕਟਰ ਰਚਨਾ ਤੁਲੀ। ਸ਼ਿਵ ਕੁਮਾਰ ਤੁਲੀ ਜੀ ਤੇ ਡਾਕਟਰ ਰਚਨਾ ਤੁਲੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
3: ਥੈਂਕ ਯੂ ਮੈਮ।
4: ਥੈਂਕ ਯੂ ਵੈਰੀ ਮਚ
2: ਜੀ। ਅਸੀਂ ਦੱਸ ਦਈਏ ਆਪਣੇ ਸੁਣਨ ਵਾਲਿਆਂ ਨੂੰ ਕਿ ਸ਼ਿਵ ਕੁਮਾਰ ਜੀ ਮੈਥਮੈਟਿਕਸ ਦੇ ਡਾਕਟਰ ਨੇ ਤੇ ਡਾਕਟਰ ਰਚਨਾ ਜੀ ਇੰਗਲਿਸ਼ ਦੇ। ਦੋਨੋਂ ਹੀ ਸਬਜੈਕਟ ਇਹੋ ਜਿਹੇ ਨੇ ਜਿਨ੍ਹਾਂ ਤੋਂ ਸਟੂਡੈਂਟਸ ਨੂੰ ਬੜਾ ਡਰ ਲੱਗਦਾ ਹੈ। ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ?
3: ਬਿਲਕੁਲ ਜੀ।
2: ਠੀਕ ਹੈ ਜੀ, ਤੇ ਤੁਹਾਡੇ ਦੋਨੋਂ ਜਿਹੜੇ ਵਿਸ਼ੇ ਨੇ ਉਹ ਵੀ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੂਸਰੇ ਤੋਂ ਬਿਲਕੁਲ ਉਲਟ ਨੇ ਜਾਂ ਫਿਰ ਬੜੇ ਟਫ ਵਿਸ਼ੇ ਨੇ। ਤੇ ਸ਼ਿਵ ਕੁਮਾਰ ਤੁਲੀ ਜੀ, ਅਸੀਂ ਵਿਸ਼ਿਆਂ ਦੀ ਵੀ ਗੱਲ ਕਰਾਂਗੇ ਪਰ ਤੁਹਾਡੇ ਜਿਹੜੇ ਵਿਵਾਹਿਕ ਵਿਸ਼ੇ ਤੇ ਪਹਿਲਾਂ ਆਉਂਦੇ ਹਾਂ, ਕਦੋਂ ਮੈਰਿਜ ਹੋਈ ਤੁਹਾਡੀ ਤੇ ਕਿਸ ਤਰ੍ਹਾਂ ਸਬੱਬ ਬਣਿਆ ਸੀ?
4: 1993 ਦੇ ਵਿੱਚ ਸਾਡੀ ਮੈਰਿਜ ਹੋਈ
2: ਜੀ।
4: ਔਰ ਇਹਦਾ ਸਬੱਬ ਇਸ ਤਰ੍ਹਾਂ ਸੀਗਾ ਵੀ ਮੈਂ ਆਪਣੀ ਆਰਮੀ ਦੀ NCC ਦੀ ਟ੍ਰੇਨਿੰਗ ਵਾਸਤੇ ਆਫਿਸਰ ਟ੍ਰੇਨਿੰਗ ਸਕੂਲ ਕਾਮਟੀ ਦੇ ਵਿੱਚ ਸੀਗਾ। ਜਦੋਂ 3 ਮਹੀਨਿਆਂ ਦੀ ਉਹ ਟ੍ਰੇਨਿੰਗ ਖਤਮ ਕਰਕੇ ਅਸੀਂ ਆਪਣੇ ਸ਼ਹਿਰ ਵਾਪਸ ਪਰਤ ਰਹੇ ਸੀਗੇ ਤੇ ਮੈਡਮ ਦੇ ਹੀ ਕਾਲਜ ਦਾ ਇੱਕ ਕੁਲੀਗ ਸੀਗਾ ਜਿਹਨਾਂ ਨੇ ਇਹਨਾਂ ਦੇ ਬਾਰੇ ਮੈਨੂੰ ਦੱਸਿਆ, ਕਿਉਂਕਿ ਉਦੋਂ ਮੇਰੀ ਉਮਰ ਮੈਰਿਜੇਬਲ ਸੀਗੀ ਤੋ ਉਹਨਾਂ ਨੇ ਇਹਨਾਂ ਦੇ ਬਾਰੇ ਮੈਨੂੰ ਸੱਦ ਪਾਈ ਵੀ ਤੁਸੀਂ ਕਾਲਜ 'ਚ ਆਓ ਔਰ ਮੈਂ ਮੈਡਮ ਦੇ ਨਾਲ ਉੱਥੇ ਮੁਲਾਕਾਤ ਤੁਹਾਡੀ ਕਰਾਉਂਦੇ ਹਾਂ ਤੇ ਜੇ ਤੁਹਾਨੂੰ ਪਸੰਦ ਆ ਗਏ ਜਾਂ ਮੈਡਮ ਨੂੰ ਤੁਸੀਂ ਪਸੰਦ ਆ ਗਏ ਤਾਂ ਫਿਰ ਗੱਲ ਅੱਗੇ ਵਧਾਈ ਜਾ ਸਕਦੀ ਹੈ।
2: ਅੱਛਾ ਜੀ।
4: ਤੋ ਉਸ ਤੋਂ ਬਾਅਦ ਫਿਰ ਮੈਂ ਜਿੱਦਾਂ ਹੀ ਘਰ ਪਰਤਿਆ ਤੋ ਕੁਛ ਦੇਰ ਬਾਅਦ ਸਬੱਬ ਬਣਿਆ ਔਰ ਫਿਰ ਮੈਂ ਇਹਨਾਂ ਦੇ ਕਾਲਜ ਗਿਆ ਉੱਥੇ ਡਰੋਲੀ ਕਲਾਂ
2: ਜੀ।
4: ਔਰ ਮੈਂ ਦੇਖਿਆ ਵੀ ਉਦੋਂ ਮੈਡਮ ਨਾ ਜਦੋਂ ਉਹਨਾਂ ਨੇ ਮੈਡਮ ਨੂੰ ਨਹੀਂ ਦੱਸਿਆ ਸੀਗਾ ਲੇਕਿਨ ਇਹ ਉੱਥੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਭੰਗੜੇ ਦੀ ਪ੍ਰੈਕਟਿਸ ਕਰਵਾ ਰਹੇ ਸੀਗੇ। EMI ਦਾ ਕੋਈ ਇਵੈਂਟ ਹੋਣਾ ਸੀਗਾ ਕਾਲਜ ਦੇ ਵਿੱਚ ਔਰ ਉਸ ਪਹਿਲੀ ਮੁਲਾਕਾਤ ਦੇ ਵਿੱਚ ਹੀ ਮੈਨੂੰ ਮੈਡਮ ਦੇ ਨਾਲ ਸਮਝੋ ਕਿ ਅੱਛਾ ਲੱਗਿਆ ਇਹਨਾਂ ਦੇ ਨਾਲ ਉੱਠਣਾ ਬੈਠਣਾ ਔਰ ਮੈਂ ਉਸੇ ਵੇਲੇ ਹੀ ਹਾਂ ਕਰ ਦਿੱਤੀ ਸੀ।
2: ਮਤਲਬ ਕਿ ਤੁਹਾਡਾ ਦੋਸਤ ਸੀ, ਤੁਹਾਡਾ ਵਿਚੋਲਾ ਬਣਿਆ?
4: ਹਾਂ, ਦੋਸਤ ਹੀ ਵਿਚੋਲਾ ਬਣਿਆ।
2: ਠੀਕ ਹੈ ਜੀ। ਡਾਕਟਰ ਰਚਨਾ ਜੀ, ਸ਼ਿਵ ਕੁਮਾਰ ਹੁਣਾਂ ਨੂੰ ਤੁਸੀਂ ਪਹਿਲੇ ਦੇਖਦੇ ਸਾਰੇ ਪਸੰਦ ਆ ਗਏ ਸੀ ਤੇ ਤੁਹਾਡਾ ਰਿਐਕਸ਼ਨ ਕਿਹੋ ਜਿਹਾ ਸੀ ਤੁਸੀਂ ਜਦੋਂ ਉਹਨਾਂ ਨੂੰ ਮਿਲੇ?
3: ਆਈ ਵਾਜ਼ ਰੀਅਲੀ ਅਫਰੇਡ ਆਫ ਮੈਰਿਜ। ਉਸ ਵਕਤ ਮੇਰੇ ਏਜੰਡਿਆਂ 'ਤੇ ਨਹੀਂ ਸੀ।
2: ਅੱਛਾ।
3: ਬਟ ਜਦੋਂ ਇਹਨਾਂ ਨੇ ਆਪਣੀ ਫੋਟੋ ਭੇਜੀ, ਦੈਟ ਵਾਜ਼ ਹੀ ਵਾਜ਼ ਵੇਅਰਿੰਗ ਓਵਰਕੋਟ ਪਾਏ ਹੋਏ ਸੀ ਔਰ ਬਿਲਕੁਲ ਫੌਜੀ ਲੁੱਕ ਸੀ ਕਿਉਂਕਿ ਮੇਰਾ ਡ੍ਰੀਮ ਕਿਸੇ ਫੌਜੀ ਨਾਲ ਮੈਰਿਜ ਕਰਨ ਦਾ ਸੀ।
2: ਠੀਕ ਹੈ।
3: ਔਰ ਜਦੋਂ ਮੈਂ ਉਹ ਫੋਟੋ ਦੇਖੀ ਤਾਂ

0: I instantly liked. ਤਾਂ ਫਿਰ ਮੈਨੂੰ ਵੀ ਪਸੰਦ ਆ ਗਿਆ ਕਿ ਠੀਕ ਹੈ ਜੀ ਚੱਲਦੇ ਆ।
1: ਤੁਸੀਂ ਦੋਨੋਂ ਤਾਂ ਇੱਕ ਦੂਸਰੇ ਨੂੰ ਪਸੰਦ ਆ ਗਏ, ਪਰ ਫੈਮਿਲੀ ਦੇ ਵਿੱਚ ਵੀ ਇਸੇ ਤਰ੍ਹਾਂ ਇੰਸਟੈਂਟ ਪਸੰਦ ਕੀਤਾ ਗਿਆ ਇੱਕ ਦੂਸਰੇ ਨੂੰ?
2: ਫੈਮਿਲੀ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਜੱਦੋਜਹਿਦ ਕਰਨੀ ਪਈ, ਰਾਦਰ ਮੈਨੂੰ ਆਪਣੇ ਮਦਰ ਨੂੰ, ਕਿਉਂਕਿ ਮਦਰ ਮਾਵਾਂ ਦੇ ਜਿਹੜੇ ਨਾ ਸੁਪਨੇ ਬੜੇ ਹੋਰ ਤਰ੍ਹਾਂ ਦੇ ਹੁੰਦੇ।
1: ਬਿਲਕੁਲ ਬਿਲਕੁਲ।
2: ਤੋ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਲਾਈਫ ਪਾਰਟਨਰ ਸੀਗਾ ਉਹਦੇ ਬਾਰੇ ਮੇਰੀਆਂ ਦੋ ਤਿੰਨ ਪ੍ਰਾਇੋਰਟੀ ਸੀਗੀਆਂ, ਔਰ ਉਹਨਾਂ ਪ੍ਰਾਇੋਰਟੀਜ਼ ਦੇ ਉੱਪਰ ਇਹ ਮੈਡਮ ਖਰੇ ਉਤਰ ਰਹੇ ਸੀਗੇ। ਤੋ ਮੇਰੇ ਵੱਲੋਂ ਤਾਂ ਹਾਂ ਸੀਗੀ, ਫਿਰ ਮੈਂ ਆਪਣੀ ਮਾਂ ਨੂੰ ਕਨਵਿੰਸ ਕੀਤਾ।
1: ਔਰ ਕਿੰਨੀ ਕੁ ਜੱਦੋਜਹਿਦ ਕਰਨੀ ਪਈ ਤੁਹਾਨੂੰ, ਕਿੰਨਾ ਕੁ ਸਮਾਂ ਲੱਗ ਗਿਆ?
2: ਮੈਂ ਇਕੱਲਾ ਇਕੱਲਾ ਪੁੱਤਰ ਹਾਂ ਆਪਣੇ ਮਾਂ ਬਾਪ ਦਾ, ਅਤੇ ਉਹ ਮੈਨੂੰ ਜ਼ਿਆਦਾ ਜੱਦੋਜਹਿਦ ਨਹੀਂ ਕਰਨੀ ਪਈ, ਉਹ ਮੰਨ ਗਏ ਸੀਗੇ।
1: ਮਤਲਬ ਤੁਹਾਨੂੰ ਇਸ ਚੀਜ਼ ਦਾ ਫਾਇਦਾ ਮਿਲਿਆ?
2: ਹਾਂ, ਇਸ ਚੀਜ਼ ਦਾ ਮੈਨੂੰ ਫਾਇਦਾ ਮਿਲਿਆ।
1: ਠੀਕ ਹੈ ਜੀ। ਅਤੇ ਡਾਕਟਰ ਰਚਨਾ ਜੀ, ਤੁਹਾਡੇ ਘਰ ਦੇ ਵਿੱਚ ਕਿਹੋ ਜਿਹਾ ਰਿਸਪੋਂਸ ਸੀ?
0: ਨਹੀਂ, ਮੇਰੇ ਘਰਦਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ, ਦੇ ਐਗਰੀਡ, ਕਿਉਂਕਿ ਉਹ ਤਾਂ ਮੈਨੂੰ ਕਹਿ ਰਹੇ ਸੀ ਮੇਰੇ ਫਾਦਰ ਕਿ ਮੈਰਿਜ ਕਰਨੀ ਹੈ ਕਰਨੀ ਹੈ, ਬਟ ਆਈ ਵਾਜ਼ ਨੋਟ ਐਗਰਿੰਗ। ਮੈਂ ਥੋੜ੍ਹਾ ਜਿਹਾ ਝਿਜਕ ਰਹੀ ਸੀ ਮੈਰਿਜ ਤੋਂ
1: ਜੀ,
0: ਤਾਂ ਜਦੋਂ ਰਿਸ਼ਤਾ ਆਇਆ ਉਹ ਕਹਿੰਦੇ ਜੀ ਸ਼ੁਕਰ ਆ ਇਹਨੂੰ ਗਲਿਓ ਲਾਵਾਂਗੇ, ਤਾਂ ਮੇਰੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ। ਇਤਰਾਜ਼ ਫਿਰ ਕਿਸੇ ਨੂੰ ਵੀ ਨਹੀਂ ਰਿਹਾ, ਸਮੂਥ ਸੇਲਿੰਗ ਹੋਈ। ਐਡਜਸਟਮੈਂਟਸ ਹੁੰਦੀਆਂ ਦੈਟ ਆਈ ਹੈਡ ਟੂ ਡੂ, ਉਹ ਦੌਰ ਹੀ ਐਸਾ ਸੀ ਨਾ, 90s ਦਾ ਦੌਰ,
1: ਬਿਲਕੁਲ
0: ਉਦੋਂ ਟਿਪੀਕਲ ਲੋਕ, ਉਸ ਵੇਲੇ ਥੋੜ੍ਹੀ ਬਹੁਤ ਐਡਜਸਟਮੈਂਟਸ ਦੀਆਂ ਪ੍ਰੋਬਲਮਸ ਆਉਂਦੀਆਂ, ਸੋ ਦੈਟ ਵੀ ਡਿਡ ਬੋਥ ਆਫ ਅਸ, ਪਰ ਤੁਲੀ ਸਭ ਤੋਂ ਕੋਈ ਪ੍ਰੋਬਲਮ ਨਹੀਂ ਆਈ, ਔਰ ਇਹੀ ਸਭ ਤੋਂ ਜ਼ਿਆਦਾ ਪੋਜ਼ਿਟਿਵ ਪੁਆਇੰਟਸ ਸੀ ਕਿ ਹਸਬੈਂਡ ਤੋਂ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ, ਤਾਂ ਤੁਸੀਂ ਸਾਰੀਆਂ ਪ੍ਰੋਬਲਮਸ ਨੂੰ ਸਲੋਲੀ ਸਲੋਲੀ ਓਵਰਕਮ ਕਰ ਲੈਂਦੇ।
1: ਬਿਲਕੁਲ ਸਹੀ ਕਿਹਾ ਤੁਸੀਂ। ਅੱਜ ਦੇ ਦੌਰ ਦੇ ਵਿੱਚ ਮਾਂ ਬਾਪ ਪਰੇਸ਼ਾਨ ਰਹਿੰਦੇ ਨੇ ਕਿ ਬੱਚੇ ਆਪਣੇ ਆਪ ਹੀ ਆਪਣਾ ਲਾਈਫ ਪਾਰਟਨਰ ਲੱਭ ਲੈਣ ਤਾਂ ਸਾਡਾ ਕੰਮ ਆਸਾਨ ਹੋ ਜਾਏ, ਪਰ ਉਸ ਸਮੇਂ ਸਥਿਤੀਆਂ ਆਸਾਨ ਨਹੀਂ ਹੁੰਦੀਆਂ ਸਨ। ਉਸ ਸਮੇਂ ਥੋੜ੍ਹੀ ਮਿਹਨਤ ਤਾਂ ਕਰਨੀ ਪੈਂਦੀ ਸੀ, ਕਿਸੇ ਨੂੰ ਕੁਝ ਘੱਟ ਅਤੇ ਕਿਸੇ ਨੂੰ ਕੁਝ ਜ਼ਿਆਦਾ। ਕਿੰਨੇ ਸਾਲ ਹੋ ਗਏ ਨੇ ਤੁਹਾਡੀ ਮੈਰਿਜ ਹੋਇਆ ਨੂੰ?
0: ਇਟਸ ਅਬਾਊਟ 33 and a half, 33 ਸਾਲ ਤੋਂ ਉੱਪਰ ਹੋ ਗਏ, ਐਂਡ ਵੀ ਆਰ ਸਟਿਲ ਟੁਗੈਦਰ, ਵੀ ਹੋਪ ਟੂ ਬੀ ਟੁਗੈਦਰ।
1: ਇਹ ਇੱਕ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਪਲਬਧੀ ਮੰਨੀ ਜਾ ਸਕਦੀ ਹੈ?
0: ਯੈਸ
1: ਜੀ।
0: ਅੱਜ ਕੱਲ੍ਹ ਦੇ ਬੱਚਿਆਂ ਦੀ ਐਡਜਸਟਮੈਂਟਸ ਦਾ ਪੁਆਇੰਟ ਆਫ ਵਿਊ ਅਲੱਗ ਹੈ, ਸਾਡੇ ਲੋਕਾਂ ਦੀ ਐਡਜਸਟਮੈਂਟਸ ਦਾ ਪੁਆਇੰਟ ਆਫ ਵਿਊ ਅਲੱਗ ਸੀ
1: ਜੀ।
0: ਸੋ ਮੈਰਿਜਿਸ, ਉਸ ਦੌਰ ਦੀਆਂ ਮੈਰਿਜਿਸ ਜ਼ਿਆਦਾ ਸਟੇਬਲ ਨੇ ਅੱਜ ਕੱਲ੍ਹ ਦੀਆਂ ਮੈਰਿਜਿਸ ਨਾਲੋਂ
1: ਜੀ। ਸ਼ੁਕਮਾ ਜੀ, ਕਿਹੋ ਜਿਹਾ ਰਿਹਾ ਤੁਹਾਡਾ ਇਹ 33 ਸਾਲ ਦਾ, ਆਲਮੋਸਟ 34 ਸਾਲ ਦਾ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ?
2: ਇਸ ਸਫ਼ਰ ਦੇ ਵਿੱਚ ਬੜੀਆਂ ਉੱਪਰ ਥੱਲੇ ਤਾਂ ਆਦਮੀ ਕਾਫ਼ੀ ਕੁਛ
1: ਉਤਰਾ ਚੜਾਉਂਦੇ ਨੇ।
2: ਹਾਂਜੀ ਹਾਂਜੀ, ਔਂਕੜਾਂ ਵੀ ਆਉਂਦੀਆਂ, ਲੇਕਿਨ ਦੇਖਣ ਵਾਲੀ ਗੱਲ ਇਹ ਹੈ ਵੀ ਉਹਦੇ ਵਿੱਚ ਤੁਹਾਡਾ ਲਾਈਫ ਪਾਰਟਨਰ ਜਿਹੜਾ ਤੁਹਾਡਾ ਸਾਥੀ ਹੈ, ਜੀਵਨ ਸਾਥੀ ਹੈ, ਉਹ ਤੁਹਾਡੇ ਨਾਲ ਕਿੱਦਾਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ।
1: ਅਤੇ
2: ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਜਿੰਨੀਆਂ ਵੀ ਔਕੜਾਂ ਆਈਆਂ, ਔਰ ਹਰ ਇਨਸਾਨ ਦੇ ਲਾਈਫ ਦੇ ਵਿੱਚ ਉਹ ਆਉਂਦੀਆਂ,
1: ਬਿਲਕੁਲ,
2: ਔਰ ਉਹਨਾਂ ਔਕੜਾਂ ਨੂੰ ਪਾਰ ਕਰਨ ਦੇ ਵਿੱਚ ਰਚਨਾ ਨੇ, ਜਿਹਨਾਂ ਨੂੰ ਮੈਂ ਪਿਆਰ ਨਾਲ ਡਿੰਪੀ ਕਹਿੰਦਾ ਕਿਉਂਕਿ ਇਹਨਾਂ ਦਾ ਨਿਕਨੇਮ ਡਿੰਪੀ ਹੈ ਅਤੇ ਮੇਰੇ ਮੂੰਹ 'ਚੋਂ ਡਿੰਪੀ ਹੀ ਨਿਕਲ ਰਿਹਾ, ਅਤੇ ਇਹਨਾਂ ਨੇ ਉਸ ਸਾਰੀਆਂ ਔਂਕੜਾਂ 'ਚ ਪਾਰ ਕਰਨ 'ਚ ਮੇਰੇ ਨਾਲ ਪੂਰਾ ਸਾਥ ਦਿੱਤਾ। ਰਾਦਰ ਮੇਰੇ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਸੀਗੀਆਂ ਜਿਹਨਾਂ ਵਿੱਚ ਇਹਨਾਂ ਨੇ ਬੜ ਚੜ ਕੇ ਜ਼ਿਆਦਾ ਸ਼ਮੂਲੀਅਤ ਕੀਤੀ, ਕਿਉਂਕਿ ਮੈਂ ਬਹੁਤ ਸਮੇਂ ਘਰ ਵੀ ਨਹੀਂ ਹੁੰਦਾ ਸੀ, ਮੈਂ ਕੈਂਪਾਂ 'ਤੇ ਹੁੰਦਾ ਸੀਗਾ, ਜਾਂ ਮੇਰੀ ਐਕਸਪੀਡੀਸ਼ਨਸ ਮੈਂ ਬਹੁਤ ਲਾਈਕ ਕਰਦਾ ਆਊਟਡੋਰ ਐਕਟੀਵਿਟੀਜ਼ ਦੇ ਵਿੱਚ, ਅਤੇ ਮੈਂ ਉਹਨਾਂ 'ਚ ਜ਼ਿਆਦਾ ਮਸਰੂਫ ਹੁੰਦਾ ਸੀ, ਅਤੇ ਮੈਡਮ ਨੇ ਉਹ ਸਾਰੀ ਜ਼ਿੰਮੇਵਾਰੀਆਂ ਚੱਕੀਆਂ, ਮੈਨੂੰ ਇਸ ਗੱਲ ਦਾ ਮਾਣ ਹੈ।
1: ਬਹੁਤ ਵਧੀਆ ਗੱਲ ਹੈ, ਅਤੇ ਇਹੋ ਜਿਹਾ ਜੀਵਨ ਸਾਥੀ ਹੋਏ ਤਾਂ ਜ਼ਿੰਦਗੀ ਬੜੀ ਆਸਾਨ ਨਿਕਲ ਜਾਂਦੀ ਹੈ। ਡਾਕਟਰ ਰਚਨਾ ਜੀ, ਤੁਹਾਨੂੰ ਕਿਹੜੀ ਚੀਜ਼ ਇਹਨਾਂ ਦੇ ਵਿੱਚ ਚੰਗੀ ਲੱਗੀ ਸੀ ਕਿ ਜਿਹੜਾ ਤੁਹਾਡਾ ਮਨ ਕਰਦਾ ਸੀ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਅਤੇ ਬੜੇ ਪਿਆਰ ਦੇ ਨਾਲ ਜ਼ਿੰਦਗੀ ਇਕੱਠੇ ਮਿਲ ਕੇ ਬਿਤਾਈ ਜਾਏ?
0: ਇਜ਼ ਵੈਰੀ ਡਿਸਿਪਲਿਨ, ਇਹ ਸ਼ੁਰੂ ਤੋਂ ਇਸ ਤਰ੍ਹਾਂ ਦੇ, ਔਰ ਜੋ ਮੈਨੂੰ ਅੱਛਾ ਲੱਗਿਆ ਦੈਟ ਵਾਜ਼ ਕਿ ਇਹਨਾਂ ਨੇ ਮੈਨੂੰ ਅੱਗੇ ਹਮੇਸ਼ਾ ਅੱਗੇ ਵਧਾਇਆ
1: ਜੀ।
0: ਮਤਲਬ ਆਈ ਵਾਜ਼ ਜਸਟ ਐਮ ਏ ਵੈਨ ਆਈ ਗੋਟ ਮੈਰਿਡ, ਕਿਉਂਕਿ ਆਈ ਵਾਜ਼ 20 years old, 20 and a half ਜਦੋਂ ਮੇਰੀ ਜੋਬ ਲੱਗੀ, ਔਰ ਉਸ ਤੋਂ ਬਾਅਦ ਮੇਰਾ ਬੇਟਾ ਸੀ, ਇਟ ਵਾਜ਼ ਜਸਟ 9 months old ਕਿ ਜਦੋਂ ਇਹਨਾਂ ਨੇ ਮੈਨੂੰ ਐਮਫਿਲ 'ਚ ਐਡਮਿਸ਼ਨ ਲੈ ਕੇ ਦਿੱਤੀ, ਔਰ ਮੇਰੇ ਨਾਲ ਪਟਿਆਲੇ ਜਾ ਰਹੇ ਸੀ, ਮੈਂ ਆਪਣਾ ਥੀਸਿਸ ਲਿਖਦੀ ਔਰ ਇਹ ਬੱਚੇ ਨੂੰ ਸੰਭਾਲਦੇ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਇਹਨਾਂ ਦੀ PhD ਕੰਪਲੀਟ ਹੋ ਗਈ, ਇਹਨਾਂ ਨੇ ਮੈਨੂੰ ਕੀਤਾ ਮੋਟੀਵੇਟ ਕਿ ਨਾਓ ਯੂ ਡੂ, ਇਟਸ ਯੋਰ ਟਰਨ।
1: ਤੁਸੀਂ ਮੈਰਿਜ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਰੱਖੀ ਦੋਨਾਂ?
0: ਯਾ, ਮੈਰਿਜ ਤੋਂ।
1: ਬਹੁਤ ਮੁਸ਼ਕਿਲ ਹੁੰਦਾ ਬੱਚਿਆਂ ਦੇ ਨਾਲ ਔਰ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਇਹ ਕੰਮ ਨਿਭਾਉਣਾ?
0: ਯੈਸ, ਇਟ ਵਾਜ਼ ਰੀਅਲੀ ਅ ਡਿਫੀਕਲਟ ਜਰਨੀ, ਲੇਕਿਨ ਉਸ ਜਰਨੀ ਦੇ ਵਿੱਚ ਹੀ ਵਾਜ਼ ਵਿਦ ਮੀ, ਕਿਉਂਕਿ ਉਸ ਵੇਲੇ ਜ਼ਿੰਮੇਵਾਰੀ ਸੰਭਾਲ ਲੈਂਦੇ ਸੀ, ਔਰ ਮੇਨ ਜ਼ਿੰਮੇਵਾਰੀ ਸੀ ਬੱਚੇ ਦੀ, ਔਰ ਬੱਚੇ ਦੀ ਜ਼ਿੰਮੇਵਾਰੀ ਹੈ ਸੰਭਾਲਣਾ, ਉਹਨੂੰ ਪੜ੍ਹਾਉਣਾ, ਸਭ ਤੋਂ ਵੱਡਾ ਕੰਮ ਇਹੀ ਹੁੰਦਾ ਬੱਚੇ ਲਈ ਕਿ ਬੱਚੇ ਨੂੰ ਪੜ੍ਹਾ ਲਿਖਾ ਦਿੱਤਾ ਜਾਏ, ਅੱਛੀ ਤਰ੍ਹਾਂ ਕਰ ਦਿੱਤਾ ਜਾਏ, ਸੈਟਲ ਕੀਤਾ ਜਾਏ, ਔਰ ਰਿਸਪੋਂਸਿਬਿਲਿਟੀਜ਼ ਇਹਨਾਂ ਨੇ ਲਈਆਂ, ਘਰ ਦੀ ਰਿਸਪੋਂਸਿਬਿਲਿਟੀ

0: ਆਪਣੀ ਜੋਬ ਦੇ ਨਾਲ ਸਟੱਡੀਜ਼ ਦੇ ਨਾਲ ਮੈਂ ਲਈ ਹਾਂ ਸੋ ਚੱਲਦੇ ਗਏ
1: ਜੀ। ਸ਼ਿਵ ਕੁਮਾਰ ਜੀ, ਵੈਸੇ ਤਾਂ ਮੈਮ ਨੇ ਦੱਸ ਦਿੱਤਾ ਕਿ ਤੁਹਾਡੀ ਬੜੀ ਡਿਸਿਪਲਿਨ ਲਾਈਫ ਰਹੀ ਹੈ, ਵਿਮੈਨ ਦੇ ਨਾਲ ਕੰਮ ਕਰਵਾਉਣਾ ਜਾਂ ਉਹਨਾਂ ਦੇ ਨਾਲ ਹੈਲਪ ਕਰਵਾਉਣੀ ਜਾਂ ਮਿਲ ਜੁਲ ਕੇ ਕੰਮ ਸਾਂਝੇ ਕਰਨੇ, ਇਹ ਇੰਸਪੀਰੇਸ਼ਨ ਤੁਹਾਨੂੰ ਫੈਮਿਲੀ ਬੈਕਗ੍ਰਾਉਂਡ ਤੋਂ ਮਿਲੀ, ਕਿਸ ਤਰ੍ਹਾਂ ਇਹ ਸੰਸਕਾਰ ਮਿਲੇ?
2: ਮੇਰੀ ਮਦਰ ਜੀ ਉਹ ਇੱਕ ਹਾਊਸ ਵਾਈਫ ਰਹੇ ਔਰ ਉਹਨਾਂ ਨੇ, ਮੈਂ ਇਹ ਘਰ ਦੇ ਵਿੱਚ ਦੇਖਿਆ ਵੀ ਸਾਡੇ ਘਰ ਦੇ ਵਿੱਚ ਸਾਡੇ ਜਿਹੜੇ ਨਾਨਕੇ ਔਰ ਦਾਦਕੇ ਪਰਿਵਾਰ ਚੋਂ ਹਮੇਸ਼ਾ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਸੀਗਾ। ਕਦੀ ਨਾਨਕਿਆਂ ਵੱਲੋਂ ਕੋਈ ਆ ਰਿਹਾ ਸੀਗਾ, ਕਦੀ ਦਾਦਕਿਆਂ ਵੱਲੋਂ ਕੋਈ ਆ ਰਿਹਾ ਸੀਗਾ, ਤੇ ਮੇਰੀ ਮਦਰ ਨੇ ਕਦੀ ਵੀ ਆਪਣੇ ਮੱਥੇ ਤੇ ਤਿਉੜੀ ਨਹੀਂ ਪਾਈ। ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸਿਰ ਮੱਥੇ ਤੇ ਰੱਖਿਆ ਔਰ ਹਮੇਸ਼ਾ ਹਰ ਬੰਦੇ ਦਾ ਸਤਿਕਾਰ ਕੀਤਾ। ਸੋ ਉਹਨਾਂ ਦੇ ਉਹ ਸੰਸਕਾਰ ਜਿਹੜੇ ਹੈ ਸਾਡੇ ਦੇ ਵਿੱਚ ਆਏ, ਬੱਚਿਆਂ ਦੇ ਵਿੱਚ ਵੀ ਆਏ, ਮੇਰੇ ਸਿਸਟਰਸ ਦੇ ਵਿੱਚ ਵੀ ਆਏ, ਮੇਰੇ ਵਿੱਚ ਵੀ ਆਏ ਔਰ ਉਹ ਸੰਸਕਾਰਾਂ ਨੇ ਬਸ ਸਾਨੂੰ ਅੱਗੇ ਤੋਰਿਆ ਔਰ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਦੇ ਆ।
1: ਬਿਲਕੁਲ, ਫੈਮਿਲੀ ਵੈਲਿਊਸ ਹੀ ਤੁਹਾਡੇ ਸ਼ਖਸੀਅਤ ਦੇ ਵਿੱਚ ਆਉਂਦੀਆਂ ਨੇ ਤੇ ਪੀੜ੍ਹੀ ਦਰ ਪੀੜ੍ਹੀ ਇਹ ਅੱਗੇ ਜਾਂਦੀਆਂ ਨੇ। ਤੇ ਅੱਜ ਕੱਲ੍ਹ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੋਨੋਂ ਹਸਬੈਂਡ ਵਾਈਫ ਕੰਮ ਤੇ ਜਾਂਦੇ ਨੇ, ਵਰਕਿੰਗ ਨੇ, ਤਾਂ ਇੱਕ ਦੂਸਰੇ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਅਸੀਂ ਕਹਿੰਦੇ ਹਾਂ ਕਿ ਮਹਿਲਾਵਾਂ ਕੰਮ ਤੇ ਜਾਂਦੀਆਂ ਤੇ ਵਾਪਸ ਘਰ ਆ ਕੇ ਵੀ ਕੰਮ ਤੇ ਲੱਗ ਜਾਂਦੀਆਂ ਨੇ, ਇਸ ਦੇ ਵਿੱਚ ਹਸਬੈਂਡ ਦੀ ਹੈਲਪ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਸਾਡੇ ਭਰਾ ਇਹਨਾਂ ਪ੍ਰੋਗਰਾਮਸ ਨੂੰ ਸੁਣ ਰਹੇ ਨੇ, ਉਹਨੂੰ ਕੀ ਕਹਿਣਾ ਚਾਹੋਗੇ?
3: ਇਹਦਾ ਜਵਾਬ ਮੈਂ ਦਿੰਦੀ ਹਾਂ ਜੀ। ਜਿਸਦਾ ਅਗਰ ਇਹ ਕੁਐਸਚਨ ਮੇਰੇ ਬੇਟੇ ਨੂੰ ਪੁੱਛਿਆ ਜਾਂਦਾ ਤਾਂ ਉਹਨੇ ਬਹੁਤ ਅੱਛਾ ਜਵਾਬ ਦੇਣਾ ਸੀ, ਬਿਕੋਜ਼ ਹੀ ਡਸ ਆਲ ਵਰਕਸ।
1: ਅੱਛਾ,
3: ਉਹ ਆਪਣੀ ਵਾਈਫ ਦੇ ਨਾਲ ਸਾਰੇ ਕੰਮ ਕਰਦਾ,
1: ਸ਼ਾਇਦ ਉਹਨਾਂ ਨੇ ਆਪਣੇ ਪਿਤਾ ਤੋਂ ਹੀ ਸਿੱਖਿਆ।
3: ਯੈਸ, ਉਸਨੇ ਆਪਣੇ ਪਾਪਾ ਤੋਂ ਸਿੱਖਿਆ, ਪਰ ਪਾਪਾ ਕਿਚਨ ਦਾ ਵਰਕ ਨਹੀਂ ਕਰਦੇ, ਬਾਕੀ ਮੈਨੇਜਮੈਂਟ ਹੀ ਡਸ
1: ਜੀ। ਠੀਕ ਹੈ ਜੀ, ਵੈਸੇ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ ਅਸੀਂ ਇਸ ਸਵਾਲ ਦਾ ਜਵਾਬ।
2: ਜਦੋਂ ਮੈਂ ਐਕਸਪੀਡੀਸ਼ਨ ਕੀਤੀ ਸੀ ਮੈਡਮ 2003 ਦੇ ਵਿੱਚ, ਇੱਕ ਮਹੀਨੇ ਦੀ ਐਕਸਪੀਡੀਸ਼ਨ ਸੀਗੀ, ਮੇਰੇ ਫਾਦਰ ਦਾ ਬਾਈਪਾਸ ਸਰਜਰੀ ਹੋਈ ਸੀਗੀ ਦਿੱਲੀ ਦੇ ਹਸਪੀਟਲ 'ਚ, ਤੇ ਐਕਸਪੀਡੀਸ਼ਨ ਆਲਰੇਡੀ ਪਲਾਨਡ ਸੀਗੀ 15 ਮਈ ਦੀ, ਤੋ ਸਰਜਰੀ ਕਰਵਾ ਕੇ ਮੈਂ ਉਹਨਾਂ ਨੂੰ ਸਿਰਫ ਘਰ ਹੀ ਲੈ ਕੇ ਆਇਆ। ਉਸ ਤੋਂ ਬਾਅਦ ਪੂਰੀ ਦੇਖਭਾਲ, ਕਿਉਂਕਿ ਉਹ ਜਦੋਂ ਬੰਦੇ ਦੀ ਸਰਜਰੀ ਹੁੰਦੀ ਉਸ ਤੋਂ ਬਾਅਦ ਉਹ ਬੈੱਡ ਰਿਡਨ ਹੀ ਹੁੰਦਾ ਬੇਸਿਕਲੀ, ਤੇ ਮੈਂ ਉਹਨਾਂ ਨੂੰ ਸਿਰਫ ਘਰ ਉਹਨਾਂ ਨੂੰ ਬਿਠਾਇਆ ਔਰ ਉਸ ਤੋਂ ਬਾਅਦ ਮੈਂ ਐਕਸਪੀਡੀਸ਼ਨ ਤੇ ਨਿਕਲ ਗਿਆ। ਤੋ ਮੈਡਮ ਉਹਨਾਂ ਨੇ ਉਹਨਾਂ ਦਾ ਪੂਰਾ ਖਿਆਲ ਰੱਖਿਆ, ਇੱਕ ਡੇਢ ਮਹੀਨਾ ਜਦ ਤੱਕ ਮੈਂ ਵਾਪਸ ਨਹੀਂ ਆਇਆ, ਇੱਕ ਮਹੀਨੇ ਦੀ ਲੰਬੀ ਐਕਸਪੀਡੀਸ਼ਨ ਸੀ ਔਰ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਪਰਤਿਆ ਤੇ ਉਹ ਫਾਦਰ ਸਾਹਿਬ ਬਿਲਕੁਲ ਤਕੜੇ ਹੋ ਚੁੱਕੇ ਸੀਗੇ ਔਰ ਹੀ ਵਾਜ਼ ਨਾਟ ਬੈੱਡ ਰਿਡਨ ਦੈਟ ਟਾਈਮ ਔਰ ਬਿਲਕੁਲ ਉਹ ਤੁਰ ਫਿਰ ਰਹੇ ਸੀਗੇ। ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਔਰ ਜਦੋਂ ਫਿਰ ਮੁੜ ਕੇ ਵਕਤ ਨੇ ਪਾਸਾ ਪਲਟਿਆ, ਜਦੋਂ ਇਹ ਐਮਫਿਲ ਕਰ ਰਹੇ ਸੀਗੇ ਜਾਂ ਜਦੋਂ ਪੀਐਚਡੀ ਕਰ ਰਹੇ ਸੀਗੇ, ਮੈਂ ਜਦੋਂ ਇਹ ਥੀਸਿਸ ਲਿਖਦੇ ਹੁੰਦੇ ਸੀਗੇ ਤੇ ਰਾਤ ਨੂੰ ਮੈਂ ਇਹਨਾਂ ਨੂੰ ਚਾਹ ਦਾ ਪਿਆਲਾ ਪਹਿਨ ਦਿੰਦਾ ਸੀ।
3: ਇਹ ਸਾਡੀ ਸਾਂਝ, ਇਹ ਕੰਮ ਇਹਨਾਂ ਨੇ ਬਹੁਤ ਕੀਤਾ,
2: ਇਹੀ ਸਾਡੀ ਸਾਂਝ ਹੈ।
1: ਬਹੁਤ ਵਧੀਆ ਗੱਲ ਹੈ ਕਿ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਹੀ ਜ਼ਿੰਦਗੀ ਵਧੀਆ ਨਿਕਲਦੀ। ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਦੂਸਰੇ ਦੇ ਨਾਲ ਜੋ ਸਾਡੀ ਕੈਮਿਸਟਰੀ ਹੈ ਉਸ ਦੇ ਕਾਰਨ ਹੁੰਦਾ ਹੈ, ਜੋ ਸਹਿਜ ਸੁਭਾਈ ਹੁੰਦੀ ਹੈ, ਜਾਂ ਫਿਰ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਪਿਆਰ ਦੇ ਨਾਲ ਤੁਸੀਂ ਇੱਕ ਇਨਸਾਨ ਜਦੋਂ ਤੁਹਾਡੇ ਲਈ ਕੁਛ ਕਰਦਾ ਤਾਂ ਕੁਛ ਕਰਨ ਨੂੰ ਮਨ ਕਰਦਾ, ਜਾਂ ਫਿਰ ਨੈਚੁਰਲੀ ਤੁਹਾਡੇ ਅੰਦਰ ਇੱਕ ਕੈਮਿਸਟਰੀ ਸੀ ਇੱਕ ਦੂਸਰੇ ਦੇ ਲਈ?
3: ਇਟਸ ਅ ਵੈਰੀ ਡਿਫੀਕਲਟ ਕੁਐਸਚਨ, ਤੁਸੀਂ ਬੜਾ ਮੁਸ਼ਕਿਲ ਸਵਾਲ ਪੁੱਛ ਰਹੇ ਹੋ। ਐਕਚੁਅਲੀ ਇਹ ਚੀਜ਼ਾਂ ਦੇ ਨਾ ਕਰਨ ਦੇ ਕਈ ਕਾਰਨ ਹੁੰਦੇ ਆ, ਕੁਛ ਤੁਹਾਡੇ ਸੰਸਕਾਰ ਹੁੰਦੇ ਆ, ਤੁਸੀਂ ਆਪਣੇ ਮਾਂ ਬਾਪ ਨੂੰ ਇਸ ਤਰ੍ਹਾਂ ਦੇਖਿਆ ਹੁੰਦਾ, ਕੁਛ ਤੁਸੀਂ ਇੱਕ ਦੂਸਰੇ ਦੇ ਬਿਹੇਵੀਅਰ ਤੋਂ ਇੰਸਪਾਇਰ ਹੁੰਦੇ ਹੋ ਕਿ ਦੇਖੋ ਹੀ ਸੋ ਸਵੀਟ ਟੂ ਮੀ, ਆਈ ਸ਼ੁੱਡ ਬੀ ਸਵੀਟ ਟੂ ਹਰ।
1: ਬਿਲਕੁਲ,
3: ਇੱਕ ਇਹ ਚੀਜ਼ ਹੁੰਦੀ ਹੈ। ਤੀਸਰਾ, ਜਿਸ ਘਰ 'ਚ ਤੁਸੀਂ ਆਉਂਦੇ ਹੋ ਤੁਸੀਂ ਉੱਥੋਂ ਦੀਆਂ ਮੋਰਲ ਵੈਲਿਊਜ਼ ਨੂੰ ਵੀ ਅਡੋਪਟ ਕਰਦੇ ਹੋ ਸਲੋਲੀ ਸਲੋਲੀ। ਜਦੋਂ ਅਸੀਂ ਦੇਖਦੇ ਹਾਂ ਕਿ ਮੇਰੇ ਮਦਰ ਇਲਾ ਜਦੋਂ ਮੈਂ ਦੇਖਦੀ ਸੀ ਉਹ ਡੈਡੀ ਦੀ ਸੇਵਾ ਕਰ ਰਹੇ ਆ, ਡੈਡੀ ਦਾ ਕੰਮ ਕਰ ਰਹੇ ਆ, ਤਾਂ ਆਪਣੇ ਆਪ ਹੀ ਇਹ ਲੱਗ ਜਾਂਦਾ ਕਿ ਨਹੀਂ ਆਈ ਸ਼ੁੱਡ ਆਲਸੋ ਡੂ। ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ। ਕੁਛ ਵਾਕਈ ਇੱਕ ਦੂਸਰੇ ਦੇ ਨਾਲ ਪਿਆਰ ਹੁੰਦਾ ਹੈ, ਇੱਕ ਦੂਸਰੇ ਦੇ ਨਾਲ ਡਿਪੈਂਡੈਂਸ ਵੀ ਹੁੰਦੀ ਹੈ, ਤਾਂ ਫਿਰ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਨ ਦੀ, ਇੱਕ ਦੂਜੇ ਦੇ ਲਈ ਕੰਮ ਕਰਨ ਦੀ ਜਿਹੜੀ ਚਾਹਤ ਹੈ ਨਾ, ਉਹ ਕਦੀ ਖਤਮ ਨਹੀਂ ਹੁੰਦੀ।
1: ਬਿਲਕੁਲ, ਕਈ ਕਪਲ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਜੇਕਰ ਪਿਆਰ ਹੈ ਤਾਂ ਸਭ ਕੁਛ ਕਰਨ ਨੂੰ ਮਨ ਕਰਦਾ ਹੈ, ਜੇਕਰ ਪਿਆਰ ਨਹੀਂ ਹੈ ਤਾਂ ਛੋਟੀ ਛੋਟੀ ਗੱਲ ਵੀ ਤੁਹਾਨੂੰ ਚੁੱਭਦੀ ਹੈ।
3: ਡੈਫੀਨੇਟਲੀ,
1: ਤੇ ਇਹ ਤਾਂ ਹੁਣ ਹੋ ਗਈ ਬਹੁਤ ਹੀ ਗੁੱਡੀ ਸਾਈਡ, ਪਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜ਼ਿੰਦਗੀ ਦੇ ਵਿੱਚ ਜੋ ਉਤਰਾਅ ਚੜ੍ਹਾਅ ਵੀ ਆਉਂਦੇ ਨੇ, ਕਈ ਵਾਰੀ ਮਨ ਮੁਟਾਵ ਵੀ ਹੁੰਦੇ ਨੇ, ਉਸ ਤੋਂ ਤੁਸੀਂ ਓਵਰਕਮ ਕਿਵੇਂ ਕਰਦੇ ਹੋ? ਕਿਉਂਕਿ ਇਹ ਸਾਡੇ ਸੁਣਨ ਵਾਲਿਆਂ ਲਈ ਇੱਕ ਸਲਾਹ ਵੀ ਹੋ ਸਕਦੀ ਹੈ ਕਿ ਕਿਵੇਂ ਅਸੀਂ ਇਹਨਾਂ ਚੋਂ ਨਿਕਲਣਾ ਹੁੰਦਾ।
3: ਯੈਸ, ਉਤਾਰ ਚੜ੍ਹਾਅ ਦੇਖੋ ਹਰ ਰਿਸ਼ਤੇ 'ਚ ਆਉਂਦੇ, ਹਰ ਚੀਜ਼ 'ਚ ਆਉਂਦੇ। ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਆਪਾਂ ਉਹਨੂੰ ਓਵਰਕਮ ਕਿਵੇਂ ਕਰਦੇ ਹਾਂ
1: ਜੀ,
3: ਹੈ ਨਾ। ਅਗਰ ਤਾਂ ਕੋਈ ਸੀਰੀਅਸ ਮੈਟਰ, ਟੱਚ ਵੁੱਡ, ਇਸ ਤਰ੍ਹਾਂ ਦਾ ਕਦੀ ਆਇਆ ਨਹੀਂ। ਛੋਟੀਆਂ ਅਗਰ ਚੀਜ਼ਾਂ ਹੁੰਦੀਆਂ ਨੇ, ਇਹਨਾਂ ਨੂੰ ਗੁੱਸਾ ਆਇਆ ਤੇ ਮੈਂ ਜ਼ਿਆਦਾ ਗੁੱਸਾ ਕਰ ਲੈਂਦੀ ਹਾਂ, ਫਿਰ ਆਪੇ ਚੁੱਪ ਹੋ ਜਾਂਦੀ ਹੈ ਔਰ ਹੀ ਬਿਕਮ ਸਾਇਲੈਂਟ

0: ਫਿਰ ਮੈਨੂੰ ਹੋਰ ਗੁੱਸਾ ਆਉਂਦਾ ਕਿ ਵਾਈ ਹੈਜ਼ ਬਿਕਮ ਸਾਇਲੈਂਟ, ਫਿਰ ਮੈਂ ਹੋਰ ਬੋਲਦੀ ਹਾਂ, ਫਿਰ ਮੈਂ ਬੋਲਦੀ ਰਹਿੰਦੀ ਹਾਂ ਔਰ ਇਹ ਹੋਰ ਚੁੱਪ ਹੋ ਜਾਂਦੇ, ਕਦੀ ਉੱਪਰ ਚਲੇ ਜਾਣਗੇ, ਫਿਰ ਯਾ ਤੇ ਪਾਠ ਕਰਨ ਲੱਗ ਪੈਣਗੇ। ਦੈਟ ਵਾਜ਼ ਅ ਨਿਊ ਥਿੰਗ ਜੋ ਮੈਂ ਦੇਖੀ, ਮੇਰੇ ਪਾਪਾ ਨੇ ਤਾਂ ਕਦੀ ਕੀਤਾ ਹੀ ਨਹੀਂ ਸੀ, ਹੈ ਨਾ। ਤੋ ਇਹਨਾਂ ਚੀਜ਼ਾਂ ਦੇ ਨਾਲ ਉਹ ਇਹ ਆਪਣਾ ਓਵਰਕਮ ਕਰ ਲੈਂਦੇ ਆ, ਪਰ ਜਦੋਂ ਇਹ ਇਸ ਤਰ੍ਹਾਂ ਹੋ ਜਾਂਦਾ ਇਹ ਮਤਲਬ ਕੁਛ ਘੰਟੇ ਤੱਕ ਹੀ ਰਹਿ ਸਕਦੇ ਆਪਾਂ ਜੇ ਲੜਨੀ ਪਈ ਹੈ ਤਾਂ, ਜ਼ਿਆਦਾ ਲੰਬਾ ਨਹੀਂ, ਤਾਂ ਫਿਰ ਆਪਾਂ ਹੀ ਦਿਲ ਕਰ ਆਉਂਦਾ ਕਿ ਚੱਲ ਸੋਰੀ ਕਹਿ ਦੇ, ਸ਼ਾਇਦ ਮੇਰੀ ਗਲਤੀ ਹੋਵੇ। ਔਰ ਮੇਰੀ ਪਰਸਨੈਲਿਟੀ 'ਚ ਇਹ ਪਾਰਟ ਹੈ ਕਿ ਕੁਛ ਵੀ ਹੋ ਜਾਏ, ਨਾਟ ਐਟ ਹੋਮ, ਈਵਨ ਐਟ ਵਰਕਿੰਗ ਪਲੇਸ ਆਲਸੋ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੋਵੇ, ਥੋੜ੍ਹੀ ਦੇਰ ਬਾਅਦ ਆਈ ਡੋਂਟ ਨੋ ਵਾਈ ਆਈ ਸਟਾਰਟ ਫੀਲਿੰਗ ਗਿਲਟੀ ਕਿ ਸ਼ਾਇਦ ਮੇਰੀ ਗਲਤੀ ਹੋਏਗੀ, ਸ਼ਾਇਦ ਮੇਰੀ ਗਲਤੀ ਹੋਏਗੀ। ਚਲੋ ਅੱਜ ਮੈਂ ਇਸ ਮੰਚ 'ਤੇ ਐਕਸੈਪਟ ਕਰ ਰਹੀ ਹਾਂ, ਮੈਂ ਕਦੀ ਇਹਨਾਂ ਨੂੰ ਕਿਹਾ ਨਹੀਂ, ਪਰ ਮੈਂ ਫਿਰ ਆਪ ਹੀ ਮਨਾਉਣ ਚਲੇ ਜਾਂਦੀ ਹਾਂ ਕਿ ਸੁਲਹਾ ਕਰ ਲੈਂਦੇ ਹਾਂ। ਵੈਸੇ ਇਸ ਤੋਂ ਪਹਿਲੇ ਇਹੀ ਆ ਜਾਂਦੇ
1: ਜੀ, ਮਤਲਬ ਕਿ ਤੁਹਾਡੇ ਕੋਲ ਜ਼ਿਆਦਾ ਦੇਰ ਰਿਹਾ ਨਹੀਂ ਜਾਂਦਾ।
0: ਲੇਕਿਨ ਇਸ ਤਰ੍ਹਾਂ ਦੇ ਠੀਕ ਹੈ, ਅਪਸ ਐਂਡ ਡਾਊਨਸ, ਦੈਟ ਇਜ਼ ਓਨਲੀ ਰਿਲੇਟਿਡ ਟੂ ਐਡਜਸਟਮੈਂਟਸ। ਉਸ ਤਰ੍ਹਾਂ ਦਾ ਪਰਮਾਤਮਾ ਦੀ ਕਿਰਪਾ ਹੀ ਰਹੀ ਹੈ, ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਜਿਹਦੇ 'ਚ ਕੁਛ ਔਖਾ ਡਿਸੀਜ਼ਨ ਲੈਣਾ ਪਿਆ ਹੋਵੇ ਜਾਂ ਸਾਡਾ ਦੋਨਾਂ ਦਾ ਕੋਈ ਇਮਤਿਹਾਨ ਜ਼ਿਆਦਾ ਹੋਵੇ, ਇਸ ਤਰ੍ਹਾਂ ਦਾ ਨਹੀਂ ਆਇਆ। ਐਡਜਸਟਮੈਂਟਸ ਹੁੰਦੀਆਂ ਫੈਮਿਲੀ ਦੇ ਵਿੱਚ, ਉਹ ਹਰ ਇੱਕ ਨੂੰ ਕਰਨੀਆਂ ਪੈਂਦੀਆਂ, ਔਰ ਸ਼ਾਇਦ ਮੈਂ ਆਪਣੀ ਮਦਰ ਤੋਂ ਸਿੱਖਿਆ ਸੀ ਐਡਜਸਟਮੈਂਟਸ ਕਰਨਾ, ਦੈਟ ਆਈ ਡਿਡ।
1: ਸ਼ਿਵ ਕੁਮਾਰ ਜੀ, ਡਾਕਟਰ ਰਚਨਾ ਉਹਨਾਂ ਨੇ ਬੜੇ ਇਮਾਨਦਾਰੀ ਦੇ ਨਾਲ ਜਵਾਬ ਦਿੱਤਾ, ਐਕਸੈਪਟ ਵੀ ਕੀਤਾ ਅੱਜ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਤੋਂ ਦੇ ਨਾਲ ਟੈਕਲ ਕਰਦੇ ਸੀ? ਵੈਸੇ ਸਾਨੂੰ ਪਤਾ ਚੱਲ ਗਿਆ ਕਿ ਤੁਸੀਂ ਚੁੱਪ ਕਰ ਜਾਂਦੇ ਸੀ, ਵੈਸੇ ਕਹਿੰਦੇ ਨੇ ਇੱਕ ਚੁੱਪ ਸੌ ਸੁੱਖ,
0: ਹੀ ਬਿਕਮ ਸਾਇਲੈਂਟ। ਪਰ ਗੁੱਸਾ ਆਉਂਦਾ ਇਹਨਾਂ ਨੂੰ ਬਹੁਤ, ਇੱਕਦਮ ਹਰ ਛੋਟੀ ਜਿਹੀ ਚੀਜ਼ 'ਤੇ ਵੀ ਗੁੱਸਾ ਕਰਨਗੇ, ਲੇਕਿਨ ਉਸ ਤੋਂ ਬਾਅਦ ਜਦੋਂ ਮੇਰੇ ਟੋਨ ਉਸ ਤੋਂ ਉੱਪਰ ਹੋ ਜਾਂਦੀ ਹੈ, ਫਿਰ ਇਹਨਾਂ ਦੀ ਟੋਨ ਸਬਡਿਊ ਹੋ ਜਾਂਦੀ ਹੈ
1: ਜੀ। ਹੁਣ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ ਅਸੀਂ ਕਿ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਟੈਕਲ ਕਰਦੇ ਹੋ।
2: ਹਾਂ, ਮੋਮੈਂਟਰੀਲੀ ਉਹ ਚੀਜ਼ਾਂ ਜਿਹੜੀਆਂ ਕੁਛ ਦੇਰ ਲਈ ਰਹਿੰਦੀਆਂ
1: ਜੀ,
2: ਲੇਕਿਨ ਮੈਂ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਰੱਖੀ ਸੀ ਵੀ ਜਿਹੜੀ ਲੜਾਈ ਹੈ ਨਾ, ਉਹਨੂੰ ਸ਼ਾਮ ਤੋਂ ਬਾਅਦ ਤੱਕ ਨਹੀਂ ਲੈ ਕੇ ਜਾਣਾ
1: ਜੀ।
2: ਜੇ ਸਵੇਰੇ ਲੜਾਈ ਹੋਈ ਆ, ਮੈਕਸੀਮਮ ਉਹ ਸ਼ਾਮ ਤੱਕ ਚੱਲੇਗੀ, ਉਹ ਰਾਤ ਨਹੀਂ ਟੱਪੇਗੀ। ਤੋ ਮੇਰਾ ਹਮੇਸ਼ਾ ਜਿਹੜਾ ਜੀਵਨ ਦਾ, ਮੈਂ ਇਹਨੂੰ ਇੱਕ ਸਮਝ ਲਓ ਕਿ ਇੱਕ ਤੱਤ ਕੱਢਿਆ ਹੋਇਆ ਸੀਗਾ, ਜੇ ਅਗਲੇ ਦਿਨ ਇਹ ਚਲੀ ਗਈ ਫਿਰ ਇਹ ਲੰਬੀ ਖਿੱਚੇਗੀ।
1: ਬਿਲਕੁਲ।
2: ਤੋ ਮੈਂ ਉਹਨੂੰ ਕਦੀ ਵੀ ਸ਼ਾਮ ਟੱਪਣ ਨਹੀਂ ਦਿੱਤੀ, ਲੜਾਈ ਹਮੇਸ਼ਾ ਸ਼ਾਮ ਨੂੰ ਖਤਮ ਹੋ ਜਾਂਦੀ ਸੀ।
0: ਦ ਬੈਸਟ ਪੁਆਇੰਟ ਇਦਾਂ ਦਾ ਇਹ ਹੈ ਕਿ ਇਹ ਨਾ ਭੁੱਲ ਜਾਂਦੇ ਆ, ਹੀ ਫੋਰਗੇਟਸ, ਆਈ ਨੈਵਰ ਫੋਰਗੇਟ ਬਟ ਹੀ ਫੋਰਗੇਟਸ।
2: ਬਿਲਕੁਲ ਸਹੀ ਗੱਲ ਕਹੀਏ, ਮੈਨੂੰ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਯਾਦ ਰਹਿੰਦੀਆਂ, ਖਾਸ ਤੌਰ ਤੇ ਜਿਹੜੀਆਂ ਮਾੜੀਆਂ ਹੋਣ, ਔਰ ਚੰਗੀਆਂ ਚੀਜ਼ਾਂ ਤਾਂ ਹਰ ਬੰਦਾ ਯਾਦ ਰੱਖਦਾ।
1: ਇਹ ਬਾਈ ਡਿਫਾਲਟ ਹੈ ਕਿ ਤੁਸੀਂ ਭੁੱਲ ਜਾਂਦੇ ਹੋ ਅੱਜ?
0: ਇਹ ਬਾਈ ਡਿਫਾਲਟ ਹੈ। ਮੈਂ ਕਹੂੰਗੀ ਨਾ ਕਿ ਤੂੰ ਇੰਨੇ ਸਾਲ ਪਹਿਲੇ ਤੁਸੀਂ ਮੇਰੇ ਨਾਲ ਇੱਦਾਂ ਕੀਤਾ ਸੀ, ਤੇ ਹੀ ਡਸਨਟ ਰਿਮੈਂਬਰ, ਇਹਨੇ ਯਾਦ ਹੀ ਨਹੀਂ ਆਉਂਦਾ, ਜੇ ਜਿਤਨਾ ਮਰਜ਼ੀ ਯਾਦ ਦਿਲਾ ਲਓ।
2: ਦਿਸ ਇਜ਼ ਅ ਬਲੇਸਿੰਗ ਇਨ ਡਿਸਗਾਈਜ਼।
1: ਮੈਡਮ ਤੁਹਾਨੂੰ ਯਾਦ ਦਿਲਾਉਂਦੇ ਨੇ ਪਰ ਤੁਸੀਂ ਭੁੱਲ ਜਾਂਦੇ।
2: ਮੈਂ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦਾ,
1: ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ, ਜੋ ਮਾੜੇ ਸਾਡੇ ਤਜਰਬੇ ਹੁੰਦੇ ਨੇ ਉਹਨਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਵੈਸੇ ਜਦੋਂ ਇਹ ਛੋਟੇ ਛੋਟੇ ਲੜਾਈ ਝਗੜੇ ਸਾਡੇ ਦਰਮਿਆਨ ਨਾ ਹੋਣ ਤਾਂ ਕੁਝ ਤਾਜ਼ਾਪਨ ਵੀ ਨਹੀਂ ਮਹਿਸੂਸ ਹੁੰਦਾ ਰਿਸ਼ਤਿਆਂ ਦੇ ਵਿੱਚ।
0: ਬਿਲਕੁਲ
1: ਜੀ, ਤੇ ਸਾਨੂੰ ਪਤਾ ਚੱਲ ਗਿਆ ਕਿ ਤੁਹਾਡਾ ਸਮਾਈਲਿੰਗ ਫੇਸ ਹੈ, ਉਸਦੇ ਪਿੱਛੇ ਗੁੱਸਾ ਵੀ ਹੁੰਦਾ, ਨਾਰਾਜ਼ ਵੀ ਹੁੰਦੇ ਹੋ ਤੁਸੀਂ, ਪਰ ਤੁਸੀਂ ਮਿਲ ਜੁਲ ਕੇ ਸੌਟ ਆਊਟ ਕਰ ਲੈਂਦੇ ਹੋ। ਵੈਸੇ ਵੀ ਕਹਿੰਦੇ ਨੇ ਕਿ ਸਵੇਰ ਦਾ ਭੁੱਲਾ ਸ਼ਾਮ ਨੂੰ ਵਾਪਸ ਆ ਜਾਏ, ਤਾਂ ਭੁੱਲਾ ਨਹੀਂ ਕਿ ਆ ਜਾਏ,
0: ਆ ਹੀ ਜਾਂਦੇ ਆ ਵਾਪਸ
1: ਜੀ। ਜੇਕਰ ਉਹ ਨਹੀਂ ਆਉਂਦੇ ਤੁਸੀਂ ਖਿੱਚ ਕੇ ਲੈ ਆਉਂਦੇ ਹੋ, ਇਹ ਬਹੁਤ ਜ਼ਰੂਰੀ ਗੱਲ ਹੈ, ਕਿਉਂਕਿ ਜਦੋਂ ਰਿਸ਼ਤੇ ਜ਼ਿਆਦਾ ਖਰਾਬ ਹੁੰਦੇ ਨੇ ਉਦੋਂ ਹੁੰਦੇ ਨੇ ਜਦੋਂ ਅਸੀਂ ਕਿਸੇ ਵੀ ਗੱਲ ਨੂੰ ਲੰਬੀ ਦੇਰ ਤੱਕ ਖਿੱਚ ਕੇ ਰੱਖਦੇ ਹਾਂ, ਤੇ ਜਲਦੀ ਨਿਪਟਾ ਲੈਣੇ ਚਾਹੀਦੇ ਨੇ।
2: ਬਿਲਕੁਲ ਬਿਲਕੁਲ,
1: ਅਸੀਂ ਕਹਿ ਸਕਦੇ ਹਾਂ ਕਿ ਫਿਰ ਇੱਕ ਸਫਲ ਵਿਆਹਤਾ ਜ਼ਿੰਦਗੀ ਦਾ ਬਹੁਤ ਚੰਗਾ ਇੱਕ ਮੰਤਰ ਵੀ ਹੈ।
0: ਸਹੀ
1: ਜੀ, ਤੇ ਸਾਨੂੰ ਇਹ ਤਾਂ ਪਤਾ ਚੱਲ ਗਿਆ ਕਿ ਮੈਡਮ ਨੂੰ ਕੁਕਿੰਗ ਕਰਨਾ ਪਸੰਦ ਹੈ, ਤੇ ਤੁਹਾਨੂੰ ਕੁਕਿੰਗ ਦੇ ਵਿੱਚ ਇੰਨਾ ਇੰਟਰਸਟ ਨਹੀਂ ਹੈ, ਪਰ ਤੁਹਾਡੇ ਕੀ ਹੋਬੀਜ਼ ਨੇ, ਕੀ ਰੁਝੇਵੇਂ ਰਹਿੰਦੇ ਨੇ ਤੁਹਾਡੇ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ?
2: ਹਾਂ, ਮੇਰੇ ਮੈਂ ਵੈਸੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਬਿਜ਼ੀ ਰੱਖਦਾ ਆਪਣੇ ਆਪ ਨੂੰ। ਰਿਟਾਇਰਮੈਂਟ ਤੋਂ ਬਾਅਦ ਵੀ ਕੋਈ ਇੱਦਾਂ ਦਾ ਦਿਨ ਨਹੀਂ ਗਿਆ ਜਦੋਂ ਮੈਨੂੰ ਇੱਦਾਂ ਮਹਿਸੂਸ ਹੋਇਆ ਹੋਵੇ ਵੀ ਅੱਜ ਮੈਂ ਵਿਹਲਾ ਹੈਗਾ
1: ਜੀ।
2: ਤਾਂ ਕੋਈ ਨਾ ਕੋਈ ਕੰਮ ਮੈਂ ਲੱਭ ਕੇ ਰੱਖਦਾ ਸਵੇਰੇ, ਜਿਵੇਂ ਕਿ ਆਪਣਾ ਸੈਰ ਦਾ ਔਰ ਮਾਰਨਿੰਗ ਵਾਕ ਦਾ ਸ਼ਡਿਊਲ ਹੈ ਜਾਂ ਐਕਸਰਸਾਈਜ਼ ਯੋਗਾ ਦਾ ਸ਼ਡਿਊਲ ਹੈ
1: ਜੀ।
2: ਔਰ ਉਸ ਤੋਂ ਇਲਾਵਾ ਇੱਕ ਜਿਹੜੀ ਬਹੁਤ ਪਿਆਰੀ ਹੋਬੀ ਜਿਹੜੀ ਕਿ ਅਸੀਂ ਸੋਚੀ ਸੀ ਦੋਨਾਂ ਨੇ ਵੀ ਇਸ ਤੋਂ ਅਸੀਂ ਅੱਗੇ ਵਧਾਵਾਂਗੇ, ਉਹ ਇਹ ਆ ਵੀ ਅਸੀਂ ਜਿਹੜੇ ਅੰਡਰ ਪ੍ਰਿਵਿਲੇਜਡ ਬੱਚੇ ਹੈਗੇ ਆ, ਕਿਉਂਕਿ ਜੇ ਪਰਮਾਤਮਾ ਨੇ ਸਾਨੂੰ ਸ਼ਿਕਸ਼ਾ ਦੀ ਦਾਤ ਦਿੱਤੀ ਹੈ, ਅਤੇ ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ ਵੀ ਜਦੋਂ ਮੇਰੀ ਨੌਕਰੀ ਲੱਗੀ ਮੇਰੀ ਉਮਰ ਸਿਰਫ 21 ਸਾਲ ਦੀ ਸੀਗੀ
1: ਜੀ,
2: ਮੈਡਮ ਦੀ ਉਮਰ 20 ਸਾਲ ਦੀ ਸੀਗੀ, ਔਰ ਬਗੈਰ ਕਿਸੇ ਜ਼ਿਆਦਾ ਹੱਥ ਪੈਰ ਮਾਰਨ ਤੋਂ ਬਗੈਰ ਹੀ ਸਾਨੂੰ ਨੌਕਰੀ ਮਿਲੀ, ਔਰ ਜਦੋਂ ਪਰਮਾਤਮਾ ਨੇ ਸਾਨੂੰ ਇੰਨੀ ਵੱਡੀ ਨੌਕਰੀ ਜਿਹਦੇ ਵਿੱਚ ਅਸੀਂ ਪੂਰੇ ਜੀਵਨ ਦਾ ਆਨੰਦ ਮਾਣਿਆ, ਬੱਚਿਆਂ ਦੀ ਪੜ੍ਹਾਈ ਲਿਖਾਈ ਕਰਾਈ, ਬੱਚਿਆਂ ਨੂੰ ਇੱਕ ਅੱਛੇ ਅਹੁਦੇ 'ਤੇ ਲੈ

0: ਗਏ ਜਦੋਂ ਇੰਨੀ ਸਫਲਤਾਪੂਰਵਕ ਲਾਈਫ ਸਾਡੀ ਦਿੱਤੀ ਬਗੈਰ ਕਿਸੇ ਔਕੜਾਂ ਤੋਂ
1: ਜੀ,
0: ਤੋ ਹੁਣ ਸਾਡਾ ਫਰਜ਼ ਬਣਦਾ ਵੀ ਅਸੀਂ ਸਮਾਜ ਦੇ ਪ੍ਰਤੀ ਜਿਹੜੀ ਉਸ ਦਾਤ ਹੈ ਉਹਨੂੰ ਵੰਡੀਏ, ਕਿਉਂਕਿ ਦਾਤ ਵੰਡਣ ਨਾਲ ਘਟਦੀ ਨਹੀਂ ਹੈ। ਤੇ ਮੈਂ ਹੁਣ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਅੰਡਰ ਪ੍ਰਿਵਿਲੇਜ ਬੱਚੇ ਹੈ ਉਹਨਾਂ ਨੂੰ ਵੀ ਮੁਫ਼ਤ ਸਿੱਖਿਆ ਦਾ ਜਿਹੜਾ ਦਾਨ ਹੈ ਉਹ ਵੀ ਦੇ ਰਿਹਾ। ਔਰ ਮੈਂ ਦੇਖਿਆ ਵੀ ਮੇਰੇ ਆਲੇ ਦੁਆਲੇ ਜਿਹੜੇ ਸਮਾਜ ਦੇ ਵਿੱਚ ਬਹੁਤ ਸਾਰੇ ਬੱਚੇ ਹੈ ਜਿਹੜੇ ਕਿ ਮੈਥਮੈਟਿਕਸ ਤੋਂ ਭੱਜਦੇ ਹੈ, ਤੇ ਇਸ ਸਬਜੈਕਟ ਨੂੰ ਉਹਨਾਂ ਦੇ ਪ੍ਰਤੀ ਸੌਖਾ ਬਣਾ ਕੇ ਪੇਸ਼ ਕਰਨਾ ਔਰ ਉਹਨਾਂ ਦੇ ਮਨ ਦੇ ਵਿੱਚ ਮੈਥਮੈਟਿਕਸ ਦੇ ਪ੍ਰਤੀ ਪਿਆਰ ਉਤਪੰਨ ਕਰਨਾ, ਮੈਂ ਇਹਨੂੰ ਆਪਣਾ ਟੀਜ਼ਾ ਲੈ ਕੇ ਚੱਲਿਆ ਹੋਇਆ। ਔਰ ਪਿਛਲੇ ਸਾਲ ਵੀ ਮੈਂ ਕੁਛ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਇਆ, ਉਹਨਾਂ ਕੋਚਿੰਗ ਦਿੱਤੀ ਹੈ, ਔਰ ਮੈਂ ਇਸ ਸਾਲ 100 ਦਾ ਟੀਜ਼ਾ ਇਹਨੂੰ ਪੂਰਾ ਕਰਾਂਗਾ।
1: ਕੀ ਬਾਤ ਹੈ, ਬਹੁਤ ਹੀ ਵਧੀਆ ਗੱਲ, ਬਹੁਤ ਹੀ ਚੰਗੀ ਤੁਸੀਂ ਸੇਵਾ ਨਿਭਾ ਰਹੇ ਹੋ। ਤੇ ਕਹਿੰਦੇ ਨੇ ਕਿ ਮੈਥਸ ਬੜਾ ਹੀ ਰੋਚਕ ਵਿਸ਼ਾ ਹੈ ਜੇਕਰ ਤੁਸੀਂ ਇਸਨੂੰ ਚੰਗੀ ਤਰ੍ਹਾਂ ਪੜ੍ਹਾਉਣਾ ਜਾਣਦੇ ਹੋ। ਤੇ ਡਾਕਟਰ ਰਚਨਾ ਜੀ, ਤੁਸੀਂ ਆਪਣੇ ਬੱਚਿਆਂ ਨੂੰ ਮਿਲ ਜੁਲ ਕੇ ਮੈਥਸ ਤੇ ਇੰਗਲਿਸ਼ ਇਕੱਠੇ ਮਿਲ ਕੇ ਦੋਨਾਂ ਨੇ ਪੜ੍ਹਾਇਆ?
2: ਆਪਣੇ ਬੇਟੇ ਨੂੰ ਮੈਂ ਉਸਨੂੰ ਇੰਗਲਿਸ਼ ਪੜ੍ਹਨ ਦੀ ਰਹੀ, ਸੋਸ਼ਲ ਸਟੱਡੀਜ਼, ਹਿੰਦੀ ਐਟਸੈਟਰਾ ਐਟਸੈਟਰਾ, ਸਾਇੰਸ ਔਰ ਮੈਥਸ ਆਰ ਦਾ ਮੇਰਾ ਵਿਸ਼ੇ ਨਹੀਂ ਸੀ
1: ਜੀ। ਮਤਲਬ ਕਿ ਤੁਹਾਡਾ ਬੇਟਾ ਬੜਾ ਹੀ ਖੁਸ਼ਕਿਸਮਤ ਹੈ ਕਿ ਉਸਨੂੰ ਮੈਥਸ ਤੇ ਇੰਗਲਿਸ਼ ਦੇ ਐਕਸਪਰਟ ਘਰ ਦੇ ਵਿੱਚ ਹੀ ਮਿਲ ਗਏ।
2: ਅਰੇ ਉਸਨੇ ਨਹੀਂ, ਉਸਦੀ ਉਸ ਵੇਲੇ ਗਰਲਫ੍ਰੈਂਡ ਨੂੰ ਵੀ ਮਿਲੇ। ਜਦੋਂ ਬੱਚੇ ਪਲੱਸ ਵਨ ਪਲੱਸ ਟੂ ਚ ਹੁੰਦੇ ਨਾ, ਉਹਨਾਂ ਦੀ ਆਪਣੀਆਂ ਫੀਲਿੰਗਸ ਹੁੰਦੀਆਂ, ਆਪਣੇ ਰਿਲੇਸ਼ਨਸ ਹੁੰਦੇ ਆ, ਔਰ ਵਨ ਡੇ ਹੀ ਵਾਜ਼ ਰਨਿੰਗ ਅਵੇ ਕਿ ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਪੜ੍ਹਨਾ, ਮਤਲਬ ਜਿਸ ਤਰ੍ਹਾਂ ਅਵੋਇਡ ਕਰ ਰਿਹਾ ਸੀ। ਤੋ ਇਹਨਾਂ ਨੇ ਉਹਦੀ ਗਰਲਫ੍ਰੈਂਡ, ਉਸਨੂੰ ਵੀ ਬੁਲਾ ਲਿਆ ਉੱਥੇ, ਔਰ ਦੋਨਾਂ ਨੂੰ ਇਕੱਠਾ ਪੜਾਇਆ। ਔਰ ਅੱਜ ਕੱਲ ਇੱਕ ਬੱਚਾ ਸਾਡੇ ਕੋਲ ਇਸ ਤਰ੍ਹਾਂ ਹੀ ਪੜ੍ਹ ਰਿਹਾ ਸੀ, ਪਲੱਸ ਟੂ ਦਾ ਬੱਚਾ ਸੀਗਾ, ਮਾਰਨਿੰਗ ਇਵਨਿੰਗ ਸਾਰਾ ਦਿਨ ਪੜ੍ਹ ਰਿਹਾ ਸੀ। ਤਾਂ ਮੈਂ ਉਸਨੂੰ ਦੱਸਿਆ, ਮੈਂ ਕਿਹਾ ਬੇਟਾ ਤੈਨੂੰ ਉਸ ਤਰ੍ਹਾਂ ਹੀ ਪੜ੍ਹਾਇਆ ਜਿਸ ਤਰ੍ਹਾਂ ਗੌਰਵ ਤੇ ਉਸ ਵੇਲੇ ਉਸਦੀ ਫਰੈਂਡ ਨੂੰ ਪੜ੍ਹਾਇਆ ਸੀ, ਉਹ ਕਿਉਂਕਿ ਉਹ ਛੋਟੇ ਬੱਚਿਆਂ ਦਾ ਛੋਟੀ ਕੱਚੀ ਉਮਰ ਦੀਆਂ ਗੱਲਾਂ ਸੀਗੀਆਂ। ਸੋ ਲਾਈਟਰ ਜ਼ੋਨ, ਆਈ ਐਮ ਸੇਇੰਗ ਇਨ ਲਾਈਟਰ ਵੇ, ਲੇਕਿਨ ਐਕਚੁਅਲੀ ਜੋ ਮੈਥਮੈਟਿਕਸ ਆ ਉਹ ਇਹਨਾਂ ਦੀ ਹੋਬੀ ਹੈ
1: ਜੀ,
2: ਔਰ ਇਤਨਾ ਪੈਸ਼ਨ ਹੈ ਕਿ ਇਤਨੇ ਆਰਟਸ ਇਹ ਪੜ੍ਹਾ ਸਕਦੇ ਹੈ ਕਿ ਰੀਅਲੀ ਆਈ ਕਾਂਟ।
1: ਬਹੁਤ ਵਧੀਆ ਗੱਲ ਹੈ, ਤੁਸੀਂ ਮਿਲ ਜੁਲ ਕੇ ਸੋਸਾਇਟੀ ਦੇ ਲਈ ਜੋ ਕੁਛ ਕਰ ਰਹੇ ਹੋ ਤੇ ਬਹੁਤ ਹੀ ਵਧੀਆ ਗੱਲ ਹੈ। ਤੁਸੀਂ ਦੱਸਿਆ ਸੀ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੰਨੇ ਮੈਰਿਜ ਦੇ ਸਾਲ ਹੋ ਜਾਣਾ ਇੱਕ ਉਪਲਬਧੀ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਰਿਸ਼ਤੇ ਬਹੁਤ ਟੁੱਟ ਰਹੇ ਨੇ, ਬਹੁਤ ਜਲਦੀ ਟੁੱਟ ਰਹੇ ਨੇ, ਤੇ ਉਹਨਾਂ ਅੱਜ ਕੱਲ੍ਹ ਦੇ ਜੋ ਖਾਸ ਤੌਰ 'ਤੇ ਕਪਲ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਐਕਸਪੀਰੀਅੰਸ ਤੋਂ?
2: ਐਡਜਸਟਮੈਂਟ, ਮਤਲਬ ਇਤਨੀ ਐਡਜਸਟਮੈਂਟ ਨਹੀਂ ਕਿ ਆਪਣੀ ਐਗਜ਼ਿਸਟੈਂਸ ਖਤਮ ਹੋ ਜਾਏ।
1: ਐਡਜਸਟਮੈਂਟ ਜੋ ਵਰਡ ਹੈ ਉਸਨੂੰ ਅਸੀਂ ਬਹੁਤ ਨੈਗੇਟਿਵਲੀ ਲੈਣ ਲੱਗੇ ਹਾਂ,
2: ਬਟ ਇਟਸ ਅ ਪੋਜ਼ਿਟਿਵ ਵਰਡ। ਐਡਜਸਟਮੈਂਟ ਮੀਨਸ, ਦੇਖੋ ਮੈਂ ਆਪਣੀ ਡਾਟਰ ਇਨ ਲਾਅ, ਮੇਰੇ ਬੇਟੇ ਦੀ ਜਦੋਂ ਸ਼ਾਦੀ ਹੋਈ ਤਾਂ ਮੈਂ ਉਸਨੂੰ ਇਹ ਗੱਲ ਕਹੀ ਕਿ ਦੇਖ ਬੇਟਾ, ਕੁਛ ਇਸ ਫੈਮਿਲੀ 'ਚ ਅੱਛੀਆਂ ਚੀਜ਼ਾਂ ਨੇ, ਕੁਛ ਉਸ ਫੈਮਿਲੀ 'ਚ ਅੱਛੀਆਂ ਚੀਜ਼ਾਂ ਨੇ,
1: ਬਿਲਕੁਲ।
2: ਤੋ ਸਮਟਾਈਮਸ ਤੁਹਾਨੂੰ ਇਸ ਫੈਮਿਲੀ 'ਚ ਉਹ ਚੀਜ਼ਾਂ ਲੱਗਣਗੀਆਂ ਜਿਸ 'ਤੇ ਤੁਸੀਂ ਯੂ ਵਿਲ ਫੀਲ ਇਰੀਟੇਟਿਡ, ਲੇਕਿਨ ਦੋਨਾਂ ਫੈਮਿਲੀਜ਼ 'ਚ ਜੋ ਅੱਛੀਆਂ ਚੀਜ਼ਾਂ ਉਹਨੂੰ ਅਸੈਮੂਲੇਟ ਕਰਨਾ
1: ਜੀ।
2: ਪ੍ਰੀ ਕਨਸੈਪਸ਼ਨਸ ਲੈ ਕੇ ਮਤ ਆਉਣਾ ਕਿ ਸ਼ੀ ਇਜ਼ ਮਾਈ ਮਦਰ ਇਨ ਲਾਅ, ਹੀ ਇਜ਼ ਮਾਈ ਫਾਦਰ ਇਨ ਲਾਅ, ਤੋ ਕੁਛ ਐਸਾ ਹੈ ਜਾਂ ਵੈਸਾ ਹੋਗਾ, ਐਸਾ ਕੁਛ ਨਹੀਂ ਹੋਣ ਵਾਲਾ। ਤੋ ਸ਼ੀ ਇਜ਼ ਵੈਰੀ ਹੈਪੀ ਟੱਚ ਵੁੱਡ, ਸ਼ੀ ਇਜ਼ ਲਾਈਕ ਆ ਡਾਟਾ
1: ਜੀ
2: ਨਾ, ਉਹ ਜਿੰਨੇ ਵਜੇ ਦਿਲ ਕਰਦਾ ਉੱਠੇ, ਜੋ ਉਸਦਾ ਦਿਲ ਕਰਦਾ ਕਰੇ। ਪ੍ਰੈਜੈਂਟਲੀ ਦੇ ਆਰ ਨੋਟ ਸਟੇਇੰਗ ਵਿਦ ਅਸ, ਕਿਉਂਕਿ ਉਹਨਾਂ ਦੀ ਜੋਬ ਅਲੱਗ ਕੰਟਰੀ 'ਚ ਹੈ, ਲੇਕਿਨ ਦੇ ਆਰ ਹੈਪੀ ਕਪਲ, ਕਿਉਂਕਿ ਉਹਨਾਂ ਦੋਨੇ ਇੱਕ ਦੂਸਰੇ ਨਾਲ ਐਡਜਸਟਮੈਂਟ ਕਰ ਰਹੇ। ਮਤਲਬ ਐਡਜਸਟਮੈਂਟ ਸ਼ੁਡਨਟ ਬੀ ਟੇਕਨ ਇਨ ਟੂ ਅ ਨੈਗੇਟਿਵ ਸੈਂਸ, ਲੇਕਿਨ ਹਾਂ ਇਤਨੀ ਐਡਜਸਟਮੈਂਟ ਨਾ ਹੋ ਜਾਏ ਕਿ ਤੁਹਾਡੀ ਐਗਜ਼ਿਸਟੈਂਸ ਖਤਮ ਹੋ ਜਾਏ।
1: ਬਹੁਤ ਵਧੀਆ ਗੱਲ ਹੈ, ਇਹ ਬਹੁਤ ਹੀ ਮਹਿਮ ਜਿਹਾ ਇੱਕ ਫਰਕ ਹੈ,
2: ਬਹੁਤ ਲਾਈਨ ਹੈ ਦੋਨਾਂ 'ਚ। ਲੇਕਿਨ ਇਹ ਅੱਜ ਕੱਲ੍ਹ ਤਾਂ ਵੈਸੇ ਸੋਸਾਇਟੀ ਬਦਲ ਚੁੱਕੀ ਹੈ, ਪੇਰੈਂਟਸ ਵੀ ਪੜ੍ਹੇ ਲਿਖੇ ਹੈ, ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਹ ਬੱਚਾ ਦੂਸਰੇ ਘਰ ਛੋੜ ਕੇ ਆਇਆ, ਕਿ ਸਾਡੇ ਬੇਟੇ ਦੀ ਪਸੰਦ ਹੈ
1: ਜੀ।
2: ਸੋ ਬਟ ਸਾਰਿਆਂ ਨੂੰ ਸੋਚਣਾ ਚਾਹੀਦਾ, ਬੱਚੀ ਨੂੰ ਵੀ ਔਰ ਬੱਚਿਆਂ ਨੂੰ ਵੀ, ਦੋਨਾਂ ਨੂੰ, ਬੋਇਜ਼ ਔਰ ਗਰਲਸ, ਦੋਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਇਕੱਠੇ ਰਹਿਣਾ। ਮਤਲਬ ਇਟ ਸ਼ੁਡਨਟ ਬੀ ਟ੍ਰਾਇਲ, ਜੇ ਬੱਚੇ ਜੋ ਟ੍ਰਾਇਲ ਕਰਨ ਦੇ ਅਗਰ ਉੱਪਰ ਚੱਲ ਰਹੇ ਹੈ ਨਾ, ਜੋ ਮੈਂਟੈਲਿਟੀ, ਉਸ ਦੇ ਨਾਲ ਪਰਿਵਾਰ ਟੁੱਟ ਰਹੇ, ਔਰ ਜੋ ਫੈਮਿਲੀ ਹੈ ਦੈਟ ਇਜ਼ ਅ ਬੇਸਿਕ ਇੰਸਟੀਟਿਊਸ਼ਨ।
1: ਬਿਲਕੁਲ ਬਿਲਕੁਲ,
2: ਫੰਡਾਮੈਂਟਲ ਇੰਸਟੀਟਿਊਸ਼ਨ।
1: ਬਿਲਕੁਲ ਸਹੀ ਕਿਹਾ ਤੁਸੀਂ। ਤੇ ਤੁਸੀਂ ਸ਼ਿਵਕੁਮਾਰ ਜੀ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ
2: ਨੂੰ? ਕਹਿੰਦੀ ਚੁੱਪ ਰਹੋ ਜਦੋਂ ਲੜਾਈ ਹੁੰਦੀ ਹੈ
1: ਜੀ, ਫਿਰ ਵੀ ਆਪਣੇ ਸਾਰੇ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ?
0: ਇੱਕ ਦੂਜੇ ਦੀ ਕਦਰ ਕਰਨਾ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ, ਔਰ ਜੇ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹਾਂ ਤੇ ਉਹਦੇ ਨਾਲ ਹੀ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਹੈ ਉਹ ਨਿਬੜ ਜਾਂਦੀਆਂ।
1: ਬਿਲਕੁਲ,
0: ਔਰ ਇੱਕ ਦੂਜੇ ਨੂੰ ਮਾਣ ਦੇਣਾ ਅੱਜ ਦੇ ਸਮੇਂ ਦੀ ਮੰਗ ਹੈ, ਜੇ ਅਸੀਂ ਲੇਡੀਜ਼ ਨੂੰ ਉਹਨਾਂ ਦਾ ਉਹ ਰੁਤਬਾ ਨਹੀਂ ਦੇਵਾਂਗੇ ਤੇ ਅਸੀਂ

0: ਗੰਨੀ ਵੱਧ ਪਾ ਮੰਗਿਆ
1: ਹਾਂ ਲੇਡੀਜ਼ ਵੀ ਆਪਣਾ ਹੁਣ ਰਿਸਪੈਕਟ ਮੰਗਦੀਆਂ
2: ਬਿਲਕੁਲ
1: ਨਾ ਕਿਉਂਕਿ ਉਹ ਬਰਾਬਰ ਦੀਆਂ ਨੇ
2: ਜੀ
1: ਉਹਨਾਂ ਦੀ ਸਟੱਡੀਜ਼ ਬਰਾਬਰ ਦੀਆਂ ਉਹਨਾਂ ਦੀਆਂ ਜੋਬਸ ਬਰਾਬਰ ਦੀਆਂ ਤਾਂ ਹਰ ਫੈਮਿਲੀ ਨੂੰ ਇਹ ਚਾਹੀਦਾ ਕਿ ਜੋ ਲੜਕੀ ਆ ਰਹੀ ਹੈ ਉਸਨੂੰ ਵੀ ਪੂਰੀ ਰਿਸਪੈਕਟ ਦੇਣ ਉਸਦੀਆਂ ਫੀਲਿੰਗ ਸਮਝਣ
2: ਬਿਲਕੁਲ
1: ਨਾ ਸਾਡੀ ਫੈਮਿਲੀ ਦੇ ਵਿੱਚ ਕੀ ਹੈ ਕਿ ਅਸੀਂ ਚਲੋ ਸਨਾਤਨ ਧਰਮ ਨੂੰ ਮੰਨਦੇ ਹਾਂ ਮੇਰੀ ਡੋਟਰ ਇਨ ਲਾ ਆਰਟ ਆਫ ਲਿਵਿੰਗ ਨੂੰ ਹੈ ਔਰ ਸ਼ੀ ਇਜ਼ ਪ੍ਰੈਜ਼ੈਂਟਲੀ ਸ਼ੀ ਇਜ਼ ਡੂਇੰਗ ਏ ਕੋਰਸ ਐਟ ਬੈਂਗਲੋਰ
2: ਜੀ
1: ਕੋਈ ਰੁਕਾਵਟ ਨਹੀਂ ਹੈ ਉਹਦੀ ਆਪਣੀ ਜਰਨੀ ਹੈ ਲਾਈਫ ਦੀ ਸਾਡੀ ਆਪਣੀ ਜਰਨੀ ਹੈ
2: ਜੀ
1: ਸੋ ਇੰਡੀਪੈਂਡੈਂਸ ਜੋ ਹੈ ਬੱਚੇ ਨੂੰ ਦੇਣ ਅਗਰ ਦੋਨੇ ਪਾਰਟਨਰਸ ਵੀ ਇੱਕ ਦੂਸਰੇ ਨੂੰ ਇੰਡੀਪੈਂਡੈਂਸ ਦੇਣਗੇ ਔਰ ਫੈਮਿਲੀਜ਼ ਵੀ ਦੇਣਗੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਟੁੱਟਣਗੇ
2: ਬਿਲਕੁਲ
1: ਦਿਸ ਇਜ਼ ਵਾਟ ਆਈ ਫੀਲ
2: ਜੀ ਉਹਨਾਂ ਦੀ ਕਦਰ ਕਰਨਾ ਤੇ ਉਹਨਾਂ ਨੂੰ ਉੜਨ ਦੇ ਲਈ ਆਸਮਾਨ ਦੇਣਾ
1: ਆਸਮਾਨ ਦੇਣਾ ਪਏਗਾ
2: ਬਹੁਤ ਜ਼ਰੂਰੀ ਤੇ ਤੁਹਾਡੀ ਫਿਊਚਰ ਪਲੈਨਿੰਗਸ ਇਕੱਠਿਆਂ ਨੂੰ ਲੈ ਕੇ ਐਜ਼ ਅ ਕਪਲ ਤੁਸੀਂ ਕੀ ਸੋਚਦੇ ਹੋ ਕਿ ਇਨ ਫਿਊਚਰ ਤੁਸੀਂ ਕੁਝ ਇਕੱਠੇ ਮਿਲ ਕੇ ਕਰਨਾ ਚਾਹੋਗੇ ਘੁੰਮਣਾ ਹੋਵੇ ਜਾਂ ਫਿਰ ਕੁਝ ਹੋਰ ਪਲੈਨਿੰਗਸ
1: ਵੀ ਆਰ ਗੋਇੰਗ ਟੂ ਵਰਕ ਫੋਰ ਸੋਸਾਇਟੀ ਆਪਾਂ ਇੱਕ ਦੋਨਾਂ ਨੇ ਇੱਕ ਰੇਡੀਅਨ ਕੋਚਿੰਗ ਸੈਂਟਰ ਖੋਲਿਆ
2: ਜੀ
1: ਜਿਸ ਦੇ ਵਿੱਚ ਆਪਾਂ ਇੰਗਲਿਸ਼ ਔਰ ਮੈਥਸ ਦੋਨੇ ਸਬਜੈਕਟਸ ਪੜ੍ਹਾਵਾਂਗੇ ਹਜੇ ਇੰਗਲਿਸ਼ ਤਾਂ ਨਹੀਂ ਪੜ੍ਹਾਉਂਦੇ ਕਿਉਂਕਿ ਮੈਂ ਜੋਬ 'ਚ ਹਾਂ ਬਟ ਵੀ ਵਿਲ ਡੂ ਔਰ ਅੱਜ ਸਭ ਤੋਂ ਪਹਿਲਾਂ ਮੇਰਾ ਜੋ ਟਾਰਗੇਟ ਹੈ ਜਿਤਨੀ ਮੇਰੀ ਮੇਟਸ ਹੈ ਜਾਂ ਉਹਨਾਂ ਦੇ ਜੋ ਬੱਚੇ ਹੈ
2: ਜੀ
1: ਉਹਨਾਂ ਨੂੰ ਪੜ੍ਹਾਉਣਾ ਮੇਰੇ ਫਾਦਰ ਇਨ ਲਾ ਇਜ਼ ਐਨ ਓਲਡ ਮੈਨ 94 ਈਅਰਸ ਓਲਡ ਔਰ ਉਹਨਾਂ ਦੇ ਕੇਅਰ ਟੇਕਰਸ ਨੇ ਦੋ ਔਰ ਉਹਨਾਂ ਦੋਨਾਂ ਇੱਕ ਲੇਡੀ ਹੈ ਉਹਦੇ ਉਹਨਾਂ ਨੂੰ ਵੀ ਉਹਦੀ ਬੱਚੀ ਨੂੰ ਵੀ ਪੜ੍ਹਾਇਆ ਔਰ ਉਹ ਕੇਅਰ ਟੇਕਰ ਨੂੰ ਵੀ ਪੜ੍ਹਾਇਆ
2: ਬਹੁਤ ਵਧੀਆ
1: ਮਤਲਬ ਨਾਓ ਦੇ ਆਰ ਗੋਇੰਗ ਟੂ ਡੂ ਏ ਆਈ ਕੋਰਸ ਕਰਨ ਜਾ ਰਹੇ ਸੈਂਟਰ ਦੇ ਵਿੱਚ ਸੋ ਅਸੀਂ ਦੋਨਾਂ ਦੀ ਪਲਾਨ ਤਾਂ ਇਹੀ ਹੈ ਕਿ ਘੁੰਮਣਾ ਵੀ ਬਹੁਤ ਹੈ ਪਰ ਸੋਸਾਇਟੀ ਨੂੰ ਵੀ ਜ਼ਰੂਰਤ
2: ਬਹੁਤ ਜ਼ਰੂਰੀ ਹੈ ਇਸੇ ਲਈ ਕਹਿੰਦੇ ਨੇ ਕਿ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਅਸੀਂ ਆਪਣੇ ਗਿਆਨ ਦਾ ਪ੍ਰਸਾਰ ਕਰਾਂਗੇ ਦੂਸਰੇ ਤੱਕ ਗਿਆਨ ਵੰਡਾਂਗੇ ਗਿਆਨ ਉਨਾ ਹੀ ਫੈਲਦਾ ਜਾਏਗਾ ਤੇ ਗਿਆਨ ਜੋ ਜੀਵਨ ਜੀਣ ਦੇ ਲਈ ਇੱਕ ਆਧਾਰ ਹੈ ਬਿਹਤਰ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਬੈਸਟ ਵਿਸ਼ਿਸ ਤੁਹਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਬਹੁਤ ਹੀ ਪਿਆਰਾ ਕਪਲ ਹੋ ਇਸੇ ਤਰ੍ਹਾਂ ਆਪਸ ਦੇ ਵਿੱਚ ਤੁਹਾਡਾ ਪਿਆਰ ਬਣਿਆ ਰਹੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ ਮੈਮ
0: ਤੇ ਦਿਲ ਤੋਂ ਧੰਨਵਾਦ ਕਰਦੇ
2: ਸ਼ੁਕਰੀਆ ਜੀ ਇਹ ਤਾਂ ਸੀ ਗੱਲਬਾਤ ਡਾਕਟਰ ਸ਼ਿਵ ਕੁਮਾਰ ਤੁਲੀ ਜੀ ਦੇ ਨਾਲ ਦੇ ਨਾਲ ਦੇ ਨਾਲ ਡਾਕਟਰ ਰਚਨਾ ਤੁਲੀ ਜੀ ਜਿਹੜੇ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਸੀ ਪੂਨਮ ਜੀ ਨੇ ਸੋ ਗੱਲਬਾਤ ਸੁਣਦਿਆਂ ਸੱਚਿਓ ਬਹੁਤ ਜਿਹੜੇ ਮਨ ਦੇ ਵਿੱਚ ਉਤਾਰ ਚੜਾ ਆ ਰਹੇ ਸਨ ਸੋਚ ਵਿਚਾਰ ਚੱਲ ਰਹੇ ਸਨ ਇੱਦਾਂ ਲੱਗ ਰਿਹਾ ਸੀ ਜਿਵੇਂ ਸੱਚੀ ਅਸੀਂ ਕਿਸੇ ਦੀ ਜੀਵਨ ਦੀ ਕਹਾਣੀ ਸੁਣ ਰਹੇ ਹਾਂ ਬਿਲਕੁਲ ਇਹ ਜਿਹੜੀਆਂ ਵੀ ਗੱਲਾਂ ਬਾਤਾਂ ਅਸੀਂ ਸੁਣਦੇ ਹਾਂ ਕਈ ਵਾਰੀ ਅਸੀਂ ਘਰ ਬੈਠਦੇ ਸੋਚਦੇ ਵੀ ਹਾਂ ਕਿ ਇੰਨਾ ਚੰਗਾ ਕਪਲ ਹੈ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਕਿਉਂ ਨਹੀਂ ਆਈਆਂ ਜਾਂ ਫਿਰ ਅਸੀਂ ਕੰਪੇਅਰ ਕਰਨ ਲੱਗ ਜਾਂਦੇ
1: ਹਾਂ
2: ਪਰ ਜਿੰਨੇ ਵੀ ਕਪਲ ਸੀ ਸਟੋਰੀਜ਼ ਅਸੀਂ ਸੁਣਦੇ ਹਾਂ ਉਸ ਤੋਂ ਇਹੀ ਪਤਾ ਚੱਲਦਾ ਹੈ ਕਿ ਹਰ ਇੱਕ ਦੀ ਇੱਕ ਵੱਖਰੀ ਕਹਾਣੀ ਹੁੰਦੀ ਹੈ ਹਰ ਇੱਕ ਦੀ ਵੱਖਰੀ ਯਾਤਰਾ ਹੁੰਦੀ ਹੈ ਆਪਣੇ ਵੱਖਰੇ ਤਜ਼ਰਬੇ ਅਨੁਭਵ ਹੁੰਦੇ ਨੇ ਅਤੇ ਉਸ ਦੇ ਮੁਤਾਬਕ ਹੀ ਅਸੀਂ ਆਪਣਾ ਜੀਵਨ ਸੰਵਾਰਨਾ ਹੁੰਦਾ ਹੈ
1: ਬਿਲਕੁਲ ਔਰ ਜਦੋਂ ਅਸੀਂ ਜੀਵਨ ਦੇ ਵਿੱਚ ਅੱਗੇ ਵਧਣਾ ਹੁੰਦਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਜਿਹੜਾ ਹੈ ਹਮੇਸ਼ਾ ਅਤੇ ਹਮੇਸ਼ਾ ਬਣਿਆ ਰਹਿੰਦਾ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਪੂਨਮ ਤੁਸੀਂ ਕਿਹਾ ਸੀਗਾ ਕਿ ਦੋਨੋਂ ਹੀ ਚੀਜ਼ਾਂ ਸੁੱਖ ਦੁੱਖ ਜਿਹੜੇ ਨੇ ਜ਼ਿੰਦਗੀ ਦਾ ਹਮੇਸ਼ਾ ਅਤੇ ਹਮੇਸ਼ਾ ਪਹਿਲੂ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਔਰ ਜਦੋਂ ਅਸੀਂ ਪ੍ਰੋਗਰਾਮ ਵਸਤੇ ਵਿਹੜੇ ਦੀ ਗੱਲ ਕਰਦੇ ਹਾਂ ਅਤੇ ਵਸਤੇ ਵਿਹੜੇ ਦੇ ਵਿੱਚ ਵੀ ਸੁਮੇਲ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਜਾਣਕਾਰੀ ਦਾ ਮਨੋਰੰਜਨ ਦਾ ਔਰ ਖਾਸ ਮਹਿਮਾਨਾਂ ਦਾ ਲੇਕਿਨ ਜਦੋਂ ਮਨੋਰੰਜਨ ਦੀ ਗੱਲ ਕਰਦੇ ਹਾਂ ਅਤੇ ਉਸ ਨੂੰ ਅਸੀਂ ਕਦੇ ਵੀ ਪਿੱਛੇ ਨਹੀਂ ਬਿਲਕੁਲ ਵੀ ਛੱਡ ਸਕਦੇ
2: ਬਿਲਕੁਲ ਜੀ ਇਸ ਪਿਆਰੀ ਜੀ ਮੁਲਾਕਾਤ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਵੀ ਸੁਣਦੇ ਹਾਂ ਤੇ ਵਾਪਸ ਮੁੜਦੇ ਹਾਂ

0: ਦੀ ਲੋੜ ਪੈਂਦੀ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਸਾਨੂੰ ਨਵੇਂ ਰਾਹ ਪਾਉਂਦਾ।
1: ਬਿਲਕੁਲ ਜੀ, ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਜੋ ਸਾਡਾ ਰਾਸ਼ਟਰੀ ਟੀਚਰ ਦਿਵਸ ਹੁੰਦਾ ਹੈ, ਅਧਿਆਪਕ ਦਿਵਸ, ਉਸਨੂੰ ਵੀ ਮਨਾਉਂਦੇ ਹਾਂ, ਪਰ ਅੱਜ ਵਿਸ਼ਵ ਅਧਿਆਪਕ ਦਿਵਸ ਮਨਾਇਆ ਜਾਂਦਾ, ਯਾਨੀ ਕਿ ਪੂਰੇ ਵਿਸ਼ਵ ਦੇ ਵਿੱਚ ਜੋ ਇੱਕ ਅਧਿਆਪਕ ਦੀ ਭੂਮਿਕਾ ਹੈ, ਉਸਦੀ ਮਹੱਤਤਾ ਹੈ ਸਾਡੇ ਜੀਵਨ ਦੇ ਵਿੱਚ, ਉਸਨੂੰ ਦਰਸਾਇਆ ਜਾਂਦਾ ਹੈ
0: ਜੀ। ਔਰ ਜਦੋਂ ਅਸੀਂ ਬੱਚਿਆਂ ਦੇ ਵਿੱਚ ਖਾਸ ਕਰਕੇ ਆਤਮ ਵਿਸ਼ਵਾਸ ਭਰਨ ਦੀ ਗੱਲ ਕਰਦੇ ਹਾਂ, ਸੋਚਣ ਦੀ ਸਮਰੱਥਾ ਦੀ ਗੱਲ ਕਰਦੇ ਹਾਂ, ਅਨੁਸ਼ਾਸਨ ਦੀ ਗੱਲ ਕਰਦੇ ਹਾਂ, ਪਰਿਵਾਰਾਂ ਦੇ ਵਿੱਚ ਜ਼ਿੰਦਗੀਆਂ ਦੇ ਵਿੱਚ ਵਿਚਰਨਾ ਸਿਖਾਉਣ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਕਨਸੈਪਟ ਜਿਹੜੇ ਸਾਡੇ ਕਲੀਅਰ ਨਹੀਂ ਹੋ ਰਹੇ ਹੁੰਦੇ ਉਹਨਾਂ ਨੂੰ ਕਲੀਅਰ ਕਰਨ ਦੀ ਗੱਲ ਕਰਦੇ ਹਾਂ, ਔਰ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਅਧਿਆਪਕ ਪੂਨਮ ਜ਼ਰੂਰ ਇਹੋ ਜਿਹਾ ਹੁੰਦਾ ਜਿਹੜਾ ਸਾਡਾ ਰੋਲ ਮਾਡਲ ਬਣ ਜਾਂਦਾ, ਔਰ ਜਿੰਨੀ ਮਰਜ਼ੀ ਉਮਰ ਹੋ ਜਾਏ ਸਾਨੂੰ ਜ਼ਰੂਰ ਤੇ ਜ਼ਰੂਰ ਉਹਨਾਂ ਦਾ ਨਾਮ ਯਾਦ ਰਹਿੰਦਾ।
1: ਬਿਲਕੁਲ ਜੀ, ਤੇ ਇਸ ਵਾਰ 2026 ਦੀ ਜੋ ਥੀਮ ਹੈ, ਟੀਚਰਸ ਐਟ ਦਾ ਹਾਰਟ ਆਫ ਐਜੂਕੇਸ਼ਨ ਟਰਾਂਸਫਰਮੇਸ਼ਨ, ਯਾਨੀ ਕਿ ਸਿੱਖਿਆ ਵਿੱਚ ਬਦਲਾਅ ਦੇ ਕੇਂਦਰ ਦੇ ਵਿੱਚ ਜੋ ਅਧਿਆਪਕ ਨੇ ਉਹਨਾਂ ਦੀ ਭੂਮਿਕਾ। ਤੁਸੀਂ ਬਿਲਕੁਲ ਸਹੀ ਕਿਹਾ ਕਿ ਹਮੇਸ਼ਾ ਸਾਨੂੰ ਆਪਣੇ ਟੀਚਰਸ ਯਾਦ ਰਹਿੰਦੇ ਨੇ, ਤੇ ਟੀਚਰਸ ਨੂੰ ਵੀ ਉਹ ਸਟੂਡੈਂਟ ਹਮੇਸ਼ਾ ਯਾਦ ਰਹਿੰਦੇ ਨੇ ਜੋ ਉਹਨਾਂ ਨੂੰ ਕੁਝ ਕਰ ਵਿਖਾਉਂਦੇ ਨੇ, ਉਹਨਾਂ ਸੁਪਨਿਆਂ ਨੂੰ ਸਾਕਾਰ ਕਰਦੇ ਨੇ, ਤੇ ਅਜਿਹੀ ਪਦਵੀ ਹਾਸਲ ਕਰ ਲੈਂਦੇ ਨੇ ਜਿਹਨਾਂ ਤੇ ਟੀਚਰਸ ਨੂੰ ਮਾਣ ਹੁੰਦਾ ਹੈ।
0: ਬਿਲਕੁਲ, ਇਹ ਮਾਣ ਮੱਤੇ ਪਲ ਹੁੰਦੇ ਨੇ ਜਿਹੜੇ ਕਿ ਸੱਚੀ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਜਦੋਂ ਅਸੀਂ ਇੱਕ ਅਧਿਆਪਕ ਨੂੰ ਬਹੁਤ ਲੰਬੇ ਸਮੇਂ ਬਾਅਦ ਮਿਲਦੇ ਹਾਂ, ਜਾਂ ਫਿਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਬਹੁਤ ਲੰਬੇ ਸਮੇਂ ਤੋਂ ਬਾਅਦ ਮਿਲਦਾ ਹੈ, ਤੇ ਨਾਲ ਦੀ ਨਾਲ ਜਦੋਂ ਅਸੀਂ ਇਸ ਅਧਿਆਪਕ ਤੇ ਨਾਲ ਦੀ ਨਾਲ ਵਿਦਿਆਰਥੀ ਦੀ ਗੱਲ ਕਰਦੇ ਹਾਂ, ਪਰਿਵਾਰਾਂ ਦੀ ਗੱਲ ਕਰਦੇ ਹਾਂ, ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸੁਮੇਲ ਅੱਜ ਸਾਂਝੇ ਜਿਹੜੇ ਹੈ ਉਹ ਸਾਰਿਆਂ ਦੇ ਨਾਲ ਕਰ ਰਹੇ ਹਾਂ, ਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਦਿਹਾੜਾ ਹੋਰ ਜਿਹੜਾ ਹੈ ਉਹ ਹੈ ਜੀ ਵਿਸ਼ਵ ਰਿਹਾਇਸ਼ ਦਿਵਸ, ਯਾਨੀ ਕਿ ਵਰਲਡ ਹੈਬਿਟੇਟ ਡੇ। ਇਹਨਾਂ ਦੀ ਅਸੀਂ ਗੱਲ ਜ਼ਰੂਰ ਤੇ ਜ਼ਰੂਰ ਸਾਂਝ ਪਾਵਾਂਗੇ।
1: ਬਿਲਕੁਲ ਜੀ, ਯਾਨੀ ਕਿ ਵਿਸ਼ਵ ਆਵਾਸ ਦਿਵਸ, ਇਸ ਦਿਨ ਦਾ ਮੁੱਖ ਉਦੇਸ਼ ਹੈ ਜੋ ਉਹ ਹਰ ਵਿਅਕਤੀ ਲਈ ਯੋਗ, ਸੁਰੱਖਿਅਤ ਤੇ ਕਿਫਾਇਤੀ ਰਹਿਣ ਸਹਿਣ ਦੀ ਥਾਂ ਦੀ ਲੋੜ ਵੱਲ ਧਿਆਨ ਖਿੱਚਣਾ ਹੈ, ਤੇ ਨਾਲ ਹੀ ਸ਼ਹਿਰਾਂ ਦੇ ਭਵਿੱਖ ਤੇ ਟਿਕਾਊ ਸ਼ਹਿਰੀ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨੀ ਵੀ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ, ਉਦੇਸ਼ ਹੈ
0: ਜੀ। ਔਰ ਜਦੋਂ ਅਸੀਂ ਵਸਦੇ ਵਿਹੜੇ ਦੀ ਗੱਲ ਕਰਦੇ ਹਾਂ ਤੇ ਕੁਝ ਸਤਰਾਂ ਯਾਦ ਆ ਰਹੀਆਂ ਨੇ ਕਿ ਜਿੱਥੇ ਰਿਸ਼ਤਿਆਂ ਦੀ ਸਾਂਝ ਹੋਵੇ, ਮੋਹ ਦੀਆਂ ਗੱਲਾਂ ਹੋਣ, ਸਾਂਝੇ ਦੁੱਖ ਤੇ ਸਾਂਝੀਆਂ ਖੁਸ਼ੀਆਂ ਹੋਣ, ਉਹ ਘਰ ਸਿਰਫ ਘਰ ਨਹੀਂ ਹੁੰਦਾ, ਉਹ ਤਾਂ ਇੱਕ ਹੱਸਦਾ ਵਸਦਾ ਵਿਹੜਾ ਹੁੰਦਾ ਹੈ।
1: ਬਿਲਕੁਲ ਜੀ, ਘਰ ਹਰ ਇੱਕ ਇਨਸਾਨ ਨੂੰ ਹੀ ਨਹੀਂ ਚਾਹੀਦਾ ਬਲਕਿ ਪੰਛੀਆਂ ਨੂੰ, ਜੀਵ ਜੰਤੂਆਂ ਨੂੰ ਵੀ ਚਾਹੀਦਾ ਹੈ, ਇਸ ਲਈ ਉਹਨਾਂ ਘਰਾਂ ਦੀ ਵਿਵਸਥਾ ਕਰਨਾ, ਉਹਨਾਂ ਘਰਾਂ ਦੇ ਟਿਕਾਊ ਵਿਕਾਸ ਦੀ ਗੱਲ ਕਰਨਾ ਤੇ ਹਰ ਇੱਕ ਇਨਸਾਨ ਦੀ ਲੋੜ ਨੂੰ ਪੂਰਾ ਕਰਨਾ, ਇਹ ਸਰਕਾਰਾਂ ਦਾ, ਪ੍ਰਸ਼ਾਸਨ ਦਾ, ਹਰ ਇੱਕ ਪਰਿਵਾਰ ਦੇ ਮੁਖੀ ਦਾ ਇੱਕ ਫਰਜ਼ ਤਾਂ ਹੁੰਦਾ ਹੀ ਹੈ। ਨਾਲ ਹੀ ਨਾਲ ਜਦੋਂ ਮਿਲ ਜੁਲ ਕੇ ਅਸੀਂ ਇਸ ਉਦੇਸ਼ ਦੀ ਪ੍ਰਾਪਤੀ ਵੱਲ ਚੱਲਦੇ ਹਾਂ ਤਾਂ ਅਸੀਂ ਸਾਰੇ ਆਪਣਾ ਆਪਣਾ ਸੋਹਣਾ ਘਰ ਬਣਾ ਪਾਉਂਦੇ ਹਾਂ
0: ਜੀ। ਔਰ 1985 ਦੇ ਵਿੱਚ ਮਿੱਥਿਆ ਗਿਆ ਸੀਗਾ ਕਿ ਅਜਿਹਾ ਦਿਨ ਜਿਹੜਾ ਹੈ ਉਹ ਮਨਾਇਆ ਜਾਣਾ ਚਾਹੀਦਾ, ਤੇ ਕਰੀਬ 1986 ਤੋਂ ਇਹ ਦਿਨ ਜਿਹੜਾ ਹੈ ਮਨਾਇਆ ਜਾਂਦਾ ਹੈ, ਔਰ ਸਾਨੂੰ ਇਹ ਸੋਚ ਸਮਝ ਲੈਣਾ ਚਾਹੀਦਾ ਕਿ ਘਰ ਸਿਰਫ ਚਾਰ ਦੀਵਾਰਾਂ ਦਾ ਨਾਮ ਨਹੀਂ ਹੈ, ਘਰ ਦਾ ਮਤਲਬ ਹੈ ਸੁਰੱਖਿਆ, ਸਫਾਈ, ਸੁਵਿਧਾ ਤੇ ਆਪਣਾਪਨ। ਇਹ ਸਾਰੀਆਂ ਚੀਜ਼ਾਂ ਸਾਡੇ ਜ਼ਹਿਨ ਦੇ ਵਿੱਚ ਜਦੋਂ ਆ ਜਾਣਗੀਆਂ ਤੇ ਸਾਡੇ ਸੱਚਿਓ ਹੱਸਦੇ ਵਸਦੇ ਘਰ ਹਮੇਸ਼ਾ ਤੇ ਹਮੇਸ਼ਾ ਚੱਲਦੇ ਰਹਿਣਗੇ।
1: ਬਿਲਕੁਲ, ਤੇ ਗੁਰਪ੍ਰੀਤ, ਇੱਕ ਜੋ ਅਸੀਂ ਸਮਝਦੇ ਹਾਂ ਕਿ ਜੋ ਧਰਤੀ ਹੈ ਨਾ, ਉਹ ਵੀ ਸਾਡਾ ਇੱਕ ਘਰ ਹੈ
0: ਜੀ।
1: ਇਹ ਘਰ ਸਿਰਫ ਇਨਸਾਨਾਂ ਦੇ ਲਈ ਨਹੀਂ ਹੈ, ਧਰਤੀ ਘਰ ਹੈ ਉਹਨਾਂ ਸਾਰੇ ਹਜ਼ਾਰਾਂ ਜੀਵ ਜੰਤੂਆਂ ਦੇ ਲਈ ਵੀ ਜੋ ਇੱਥੇ ਨਿਵਾਸ ਕਰਦੇ ਨੇ।
0: ਬਿਲਕੁਲ,
1: ਤੇ ਉਹਨਾਂ ਦੀ ਗਿਣਤੀ ਸ਼ਾਇਦ ਸਾਨੂੰ ਨਾ ਪਤਾ ਹੋਵੇ, ਪਰ ਇਹ ਧਰਤੀ ਉਹਨਾਂ ਦੇ ਲਈ ਵੀ ਉਨੀ ਹੀ ਅਨੁਕੂਲ ਹੈ, ਰਹਿਣ ਯੋਗ ਹੈ, ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਜੀਵ ਜੰਤੂਆਂ ਨੂੰ, ਜੰਗਲੀ ਜਾਨਵਰਾਂ ਨੂੰ, ਪੰਛੀਆਂ ਨੂੰ, ਜਲ ਪ੍ਰਾਣੀਆਂ ਨੂੰ, ਸਾਰਿਆਂ ਨੂੰ ਰਹਿਣ ਦੇ ਲਈ ਉਨੀ ਹੀ ਅਨੁਕੂਲ ਵਿਵਸਥਾ ਉਪਲਬਧ ਕਰਾਈਏ, ਤੇ ਉਹਨਾਂ ਦੇ ਲਈ ਅਸੀਂ ਉਚਿਤ ਮਾਹੌਲ ਬਣਾਈਏ, ਸੰਤੁਲਨ ਕੁਦਰਤ ਦਾ ਕਾਇਮ ਕਰੇ ਜਿਸ ਨਾਲ ਉਹ ਵੀ ਰਹਿ ਸਕਣ।
0: ਬਿਲਕੁਲ, ਜੈਵਿਕ ਵਿਭਿੰਨਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਵੀ ਤਾਂ ਹੀ ਸੰਭਵ ਹੋ ਪਾ ਰਹੀ ਹੈ ਜੇਕਰ ਇਹ ਸਾਰੇ ਹੀ ਪਸ਼ੂ ਪੰਛੀ ਜਿਹੜੇ ਨੇ ਉਹ ਸਾਡੇ ਆਲੇ ਦੁਆਲੇ ਵਿਚਰ ਰਹੇ ਨੇ, ਅਸੀਂ ਉਹਨਾਂ ਦਾ ਰਹਿਣਾ ਜਿਹੜਾ ਹੈ ਉਹ ਸਾਡੇ ਉੱਪਰ ਨਿਰਭਰ ਕਰਦਾ ਹੈ, ਕਿਉਂਕਿ ਉਹ ਸਾਨੂੰ ਬੋਲ ਕੇ ਆਪਣੇ ਭਾਵ ਵਿਅਕਤ ਨਹੀਂ ਕਰ ਸਕਦੇ, ਸੋ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਉਹ ਵੀ ਅਸੀਂ ਹੀ ਜ਼ਰੂਰੀ ਬਣਾਉਣੀ ਹੈ। ਬਹੁਤ ਸਾਰੇ ਜੰਗਲਾਂ ਨੂੰ ਅੱਗ ਲਗਾਈ ਜਾ ਰਹੀ ਹੈ, ਬਹੁਤ ਸਾਰੇ ਜੰਗਲ ਕੱਟੇ ਜਾ ਰਹੇ ਨੇ, ਪਤਾ ਹੀ ਨਹੀਂ ਕਿੰਨੇ ਕੁ ਘਰ ਜਿਹੜੇ ਨੇ ਉਹ ਖਰਾਬ ਕਰ ਰਹੇ ਹਾਂ ਅਸੀਂ ਇਹਨਾਂ ਜਾਨਵਰਾਂ ਦੇ, ਪਸ਼ੂ ਪੰਛੀਆਂ ਦੇ। ਸੋ ਇੱਕ ਪਹਿਲ ਕਦਮੀ ਦੇ ਆਧਾਰ ਤੇ ਕਦਮ ਜ਼ਰੂਰ ਤੇ ਜ਼ਰੂਰ ਚੁੱਕਣਾ ਚਾਹੀਦਾ ਜੇਕਰ ਅਸੀਂ ਅਜਿਹੇ ਦਿਨ ਖਾਸ ਕਰਕੇ ਮਨਾ ਰਹੇ ਹਾਂ, ਤੇ ਇਹਨਾਂ ਨੂੰ ਪਿੱਛੇ ਇਹਨਾਂ ਨੂੰ ਮਨਾਉਣ ਪਿੱਛੇ ਮਨੋਰਥ ਜਿਹੜਾ ਹੈ ਨਾ ਉਹ ਜ਼ਰੂਰ ਤੇ ਜ਼ਰੂਰ ਸਾਡੇ ਦਿਮਾਗ ਦੇ ਵਿੱਚ ਸਿਰਫ ਤੇ ਸਿਰਫ ਇੱਕ ਦਿਨ ਲਈ ਨਹੀਂ ਤਾਂ ਉਮਰ ਦੇ ਲਈ, ਸਾਰੀ ਜ਼ਿੰਦਗੀ ਦੇ ਲਈ ਹਮੇਸ਼ਾ ਹੋਣਾ ਚਾਹੀਦਾ, ਤੇ ਇਸੇ ਤਰੀਕੇ ਸਾਨੂੰ ਆਪਣੀਆਂ ਕਾਰਗੁਜ਼ਾਰੀਆਂ ਵੀ ਕਰਨੀਆਂ ਚਾਹੀਦੀਆਂ ਨੇ।
1: ਜਦੋਂ ਅਸੀਂ ਕਿਤੇ ਘੁੰਮਣ ਜਾਈਏ, ਖਾਸ ਤੌਰ ਤੇ ਅਜਿਹੇ ਕੁਦਰਤੀ ਸਥਾਨਾਂ ਤੇ, ਤਾਂ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਉਹਨਾਂ ਦੇ ਜੋ ਕੁਦਰਤੀ ਆਵਾਸ ਨੇ, ਟਿਕਾਣੇ ਨੇ, ਉਹਨਾਂ ਦੀ ਵਿਵਸਥਾ ਨੂੰ ਭੰਗ ਨਾ ਕਰੀਏ
0: ਜੀ,
1: ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੀਏ, ਤੇ ਉੱਥੇ ਉਹਨਾਂ ਦਾ ਜੋ ਕੁਦਰਤੀ ਇੱਕ ਮਾਹੌਲ ਹੈ ਉਸਨੂੰ ਬਣੇ ਰਹਿਣ ਦਈਏ। ਸੋ ਗੱਲ ਇਹ ਸੀ ਜੀ ਕਿ ਵਰਲਡ ਵਾਈਲਡ ਲਾਈਫ ਵੀਕ ਮਨਾਇਆ ਜਾ ਰਿਹਾ, ਪੂਰਾ ਹਫ਼ਤਾ ਅਸੀਂ ਗੱਲ ਕਰਨੀ ਹੈ, ਪਰ ਹਫ਼ਤਾ ਹੀ ਨਹੀਂ, ਹਰ ਦਿਨ ਅਸੀਂ ਇਸ ਗੱਲ ਨੂੰ ਧਿਆਨ

0: ਵਿੱਚ ਰੱਖਣਾ ਹੈ ਜੀ। ਤੇ ਆਪਣੇ ਸਰੋਤਿਆਂ ਦੇ ਮਨੋਰੰਜਨ ਨੂੰ ਧਿਆਨ ਚ ਰੱਖਦੇ ਹੋਏ ਗੀਤ ਵੀ ਸੁਣਾ ਦਈਏ ਹੁਣ
1: ਜੀ। ਬਿਲਕੁਲ, ਹੁਣ ਜਦੋਂ ਅਸੀਂ ਗੱਲ ਕੀਤੀ ਹੈ 5 ਅਕਤੂਬਰ ਦੀ, ਨਾਲ ਦੀ ਨਾਲ ਵਰਲਡ ਹੈਬਿਟੇਟ ਡੇ ਦੀ, ਟੀਚਰਸ ਡੇ ਦੀ ਤੇ ਵਰਲਡ ਐਨੀਮਲ ਵੈਲਫੇਅਰ ਵੀਕ, ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਵੀ ਸਾਂਝ ਪਵਾਈਏ ਪੂਨਮ, ਕਿ ਕਿਸ ਤਰੀਕੇ ਇਹਨਾਂ ਦੇ ਲਈ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਹਮੇਸ਼ਾ ਤੇ ਹਮੇਸ਼ਾ ਤਿਆਰ ਬਰ ਤਿਆਰ ਹੋਣੀ ਚਾਹੀਦੀ। ਸੋ ਮਨੋਰੰਜਨ ਵੱਲ ਚੱਲਦੇ ਹਾਂ ਸਾਰੇ ਜਣੇ ਹੁਣ ਫਿਰ।

0: ਜੀ ਬਿਲਕੁਲ ਜ਼ਿੰਦਗੀ ਕਹਿੰਦੇ ਨੇ ਕਿ ਬੜੀ ਛੋਟੀ ਹੈ ਤੇ ਹਰ ਇੱਕ ਪਲ ਇਸ ਦਾ ਬੜਾ ਕੀਮਤੀ ਹੈ ਇਸ ਲਈ ਇਸ ਨੂੰ ਪੂਰੇ ਆਨੰਦ ਦੇ ਨਾਲ ਮਾਣਦਿਆਂ ਹੋਇਆਂ ਜੀਣਾ ਚਾਹੀਦਾ ਹੈ
1: ਬਿਲਕੁਲ ਔਰ ਜ਼ਿੰਦਗੀ ਬਸਰ ਕਰਨਾ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਜਿਸ ਦੇ ਵਿੱਚ ਅਸੀਂ ਆਪਣੀ ਸੋਚ ਸ਼ਕਤੀ ਜਿਹੜੀ ਹੈ ਉਸਦਾ ਤਾਂ ਧਿਆਨ ਰੱਖੀਏ ਹੀ ਨਾਲ ਦੀ ਨਾਲ ਦੂਸਰਿਆਂ ਦੇ ਵਿਚਾਰਾਂ ਨੂੰ ਵੀ ਸੁਣੀਏ ਔਰ ਹਮੇਸ਼ਾ ਖੁਸ਼ ਰਹੀਏ ਦੂਸਰਿਆਂ ਨੂੰ ਖੁਸ਼ ਰੱਖੀਏ ਔਰ ਇਸੇ ਤਰੀਕੇ ਸਿਲਸਿਲੇ ਜਿਹੜੇ ਨੇ ਪ੍ਰੋਗਰਾਮ ਵਸਤੇ ਵੇੜੇ ਦੇ ਵਿੱਚ ਚੱਲਦੇ ਰਹਿ ਰਹੇ ਨੇ
0: ਦੇਖੋ ਕਿੰਨਾ ਕੁਝ ਕੁਦਰਤ ਨੇ ਸਾਨੂੰ ਦਿੱਤਾ ਜ਼ਿੰਦਗੀ ਨੂੰ ਮਾਨਣ ਦੇ ਲਈ ਜਿਸ ਵਿੱਚ ਇੱਕ ਬਹੁਤ ਹੀ ਵੱਡੀ ਇੱਕ ਚੀਜ਼ ਹੈ ਉਹ ਨੇ ਲਜ਼ੀਜ਼ ਵਿਅੰਜਨ
1: ਜੀ
0: ਜੋ ਸਾਡੀ ਜ਼ਿੰਦਗੀ ਦਾ ਜੋ ਮਜ਼ਾ ਹੈ ਨਾ ਕਈ ਗੁਣਾ ਜ਼ਿਆਦਾ ਵਧਾ ਦਿੰਦੇ ਨੇ
1: ਜੀ ਬਿਲਕੁਲ ਔਰ ਜਦੋਂ ਵਿਅੰਜਨ ਦੀ ਗੱਲ ਆਉਂਦੀ ਹੈ ਨਾ ਤਾਂ ਫਿਰ ਅਸੀਂ ਪਕਵਾਨ ਕਿਸ ਤਰੀਕੇ ਦੇ ਨਾਲ ਭੁੱਲ ਸਕਦੇ ਹਾਂ ਔਰ ਖਾਸ ਪਕਵਾਨ ਜਿਹੜਾ ਹੈ ਅਗਰ ਉਹ ਹੈਲਦੀ ਹੋਵੇ ਰੰਗ ਬਿਰੰਗਾ ਹੋਵੇ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹੈ ਔਰ ਜਦੋਂ ਰੰਗ ਬਿਰੰਗਾ ਹੋਣ ਦੇ ਨਾਲ ਨਾਲ ਉਹ ਸਵਾਦਿਸ਼ਟ ਹੋਵੇ ਨਾ ਹੋਰ ਜ਼ਿਆਦਾ ਚੰਗਾ ਲੱਗਦਾ ਔਰ ਪਰਿਵਾਰ ਜਦੋਂ ਮਿਲ ਕੇ ਖਾਂਦੇ ਨੇ ਤਾਂ ਹੋਰ ਜ਼ਿਆਦਾ ਵਧੀਆ ਲੱਗਦਾ
0: ਜਲਦੀ ਜਲਦੀ ਦੱਸ ਦਿਓ ਕਿ ਅੱਜ ਤੁਸੀਂ ਕਿਹੜਾ ਪਕਵਾਨ ਲੈ ਕੇ
1: ਆਏ ਹੋ ਜੀ ਜੀ ਅੱਜ ਦਾ ਪਕਵਾਨ ਹੈ ਇਸੇ ਤਰੀਕੇ ਨਾਲ ਐਕਸਾਈਟਮੈਂਟ ਤੁਹਾਡੇ ਸਾਰੇ ਦੇ ਵਿੱਚ ਬਣਾ ਰਹੇ ਇਸੇ ਕਰਕੇ ਹੋਰ ਜ਼ਿਆਦਾ ਸਵਾਦ ਦੀ ਗੱਲ ਕੀਤੀ ਜਾ ਰਹੀ ਹੈ ਹੈਲਦੀ ਵੈਜ ਕੋਰਮਾ ਜਿਹੜਾ ਹੈ ਉਸਦੀ ਅੱਜ ਅਸੀਂ ਗੱਲਬਾਤ ਕਰਾਂਗੇ ਖਾਸ ਕਰਕੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਪੇਪਰ ਪੈਨ ਚੱਕ ਲਓ ਅਤੇ ਤੁਸੀਂ ਨੋਟ ਕਰ ਲਓ ਜੀ ਇਹਦੇ ਇਨਗਰੀਡੀਐਂਟਸ ਅਤੇ ਸਭ ਤੋਂ ਪਹਿਲਾਂ ਇੱਕ ਗਾਜਰ ਜਿਹੜੀ ਹੈ ਉਹ ਅਸੀਂ ਲੈਣੀ ਹੈ ਬਿਲਕੁਲ ਲਾਲ ਰੰਗ ਦੀ ਸੋਹਣੀ ਸੋਹਣੀਆਂ ਗਾਜਰਾਂ ਬਾਜ਼ਾਰ 'ਚ ਆ ਚੁੱਕੀਆਂ ਨੇ ਫੁੱਲ ਗੋਭੀ ਇੱਕ ਲੈਣੀ ਹੈ ਮਟਰ ਜਿਹੜੇ ਨੇ ਉਹ ਤੁਸੀਂ ਅੱਧਾ ਕੱਪ ਔਰ ਬੀਨਸ ਅੱਧਾ ਕੱਪ ਸ਼ਿਮਲਾ ਮਿਰਚ ਇੱਕ ਆਲੂ ਇੱਕ ਪਿਆਜ਼ ਇੱਕ ਟਮਾਟਰ ਇੱਕ ਇਹ ਸਬਜ਼ੀਆਂ ਜਿਹੜੀਆਂ ਨੇ ਤੁਸੀਂ ਉਹ ਲੈਣੀਆਂ ਨੇ ਇਹਦੇ ਵਿੱਚ ਹੁਣ ਅਸੀਂ ਗੱਲ ਕਰੀਏ ਕਿ ਪੰਜ ਸਬਜ਼ੀਆਂ ਹੋ ਗਈਆਂ ਅਤੇ ਆਲੂ ਪਿਆਜ਼ ਅਤੇ ਟਮਾਟਰ ਹੋ ਗਏ ਨਾਲ
0: ਜੀ
1: ਅਤੇ ਅਦਰਕ ਲਸਣ ਦਾ ਪੇਸਟ ਜਿਹੜਾ ਹੈ ਉਹ ਤੁਹਾਨੂੰ ਚਾਹੀਦਾ ਹੋਏਗਾ ਇੱਕ ਚਮਚ ਤੁਸੀਂ ਉਹ ਲੈਣਾ ਔਰ ਦਹੀਂ ਅੱਧਾ ਕੱਪ ਅਤੇ ਕਾਜੂ ਜਿਹੜੇ ਨੇ ਉਹ 8 to 10 ਲੈਣੇ ਨੇ ਔਰ ਜਦੋਂ ਅਸੀਂ ਸੁੱਕੇ ਮਸਾਲਿਆਂ ਦੀ ਗੱਲ ਕਰਦੇ ਹਾਂ ਤਾਂ ਜੀਰਾ ਅੱਧਾ ਚਮਚ ਹਲਦੀ ਅੱਧਾ ਚਮਚ ਧਨੀਆ ਪਾਊਡਰ ਤੁਸੀਂ ਲੈ

0: ਪਾਣੀ ਦੇ ਵਿੱਚ ਭਿਗੋ ਕੇ ਰੱਖ ਦੇਣਾ ਤੇ ਜਿਹੜਾ ਦਹੀਂ ਹੈ ਉਸਨੂੰ ਹਲਕਾ ਫੈਂਟ ਕੇ ਰੱਖ ਲੈਣਾ ਔਰ ਜਿਹੜੇ ਕਾਜੂ ਹੈ ਜਦੋਂ ਉਹ 10 ਮਿੰਟ ਦੇ ਬਾਅਦ ਉਹਨੂੰ ਉਹਦੀ ਪੇਸਟ ਜਿਹੜੀ ਹੈ ਉਹ ਤਿਆਰ ਕਰਕੇ ਰੱਖ ਲੈਣੀ ਹੈ ਅਤੇ ਇੱਕ ਪਾਸੇ ਕੜਾਹੀ ਦੇ ਵਿੱਚ ਤੁਸੀਂ 1-2 ਚਮਚੇ ਜਿਹੜੇ ਨੇ ਉਹ ਤੇਲ ਦੇ ਪਾ ਕੇ ਉਸਦੇ ਵਿੱਚ ਜੀਰਾ ਪਾ ਲੈਣਾ ਔਰ ਜਦੋਂ ਜੀਰਾ ਹੈ ਉਹ ਹਲਕਾ ਜਿਹਾ ਗਰਮ ਹੋ ਗਿਆ ਤਾਂ ਉਹਦੇ ਵਿੱਚ ਪਿਆਜ਼ ਪਾ ਕੇ ਭੁੰਨ ਲੈਣੇ ਨੇ ਜਦੋਂ ਪਿਆਜ਼ ਪਾਏ ਫਿਰ ਉਸ ਤੋਂ ਬਾਅਦ ਲਸਣ ਅਦਰਕ ਦਾ ਪੇਸਟ ਜਿਹੜਾ ਹੈ ਉਹ ਪਾ ਦਿੱਤਾ ਜਦੋਂ ਇਹ ਸੁਨਹਿਰੀ ਹੋ ਗਿਆ ਅਤੇ ਫਿਰ ਇਸ ਦੇ ਵਿੱਚ ਹੁਣ ਤੁਸੀਂ ਟਮਾਟਰ ਹਲਦੀ ਧਨੀਆ ਪਾਊਡਰ ਲਾਲ ਮਿਰਚ ਮਤਲਬ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਮਿਰਚ ਅਤੇ ਨਮਕ ਸਵਾਦ ਅਨੁਸਾਰ ਜਿਹੜਾ ਹੈ ਉਹ ਤੁਸੀਂ ਪਾ ਲੈਣਾ ਮਤਲਬ ਸੁੱਕੇ ਮਸਾਲੇ ਸਾਰੇ ਪਾ ਕੇ ਚੰਗੀ ਤਰ੍ਹਾਂ ਇਸਨੂੰ ਪਕਾ ਲੈਣਾ ਅਤੇ ਫਿਰ ਤੁਹਾਨੂੰ ਯਾਦ ਹੈ ਤੁਸੀਂ ਜਿਹੜਾ ਦਹੀਂ ਫੈਂਟ ਕੇ ਇੱਕ ਸਾਈਡ 'ਤੇ ਰੱਖਿਆ ਹੋਇਆ ਸੀ ਉਸਨੂੰ ਚੱਕ ਲੈਣਾ ਹੈ ਅਤੇ ਇਹਦੇ ਵਿੱਚ ਪਾ ਦੇਣਾ ਔਰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਦਹੀਂ ਜਿਹੜਾ ਹੈ ਨਾ ਉਹ ਸਬਜ਼ੀ ਦੇ ਵਿੱਚ ਫਟ ਨਾ ਜਾਏ ਇਸ ਦੇ ਵਿੱਚ ਹੁਣ ਕਾਜੂ ਦੀ ਜਿਹੜੀ ਪੇਸਟ ਬਣਾ ਕੇ ਰੱਖੀ ਹੋਈ ਸੀ ਉਹ ਤੁਸੀਂ ਪਾ ਦੇਣੀ ਹੈ ਇਹ ਵੀ ਆਪਸ਼ਨਲ ਹੈ ਤੁਸੀਂ ਘੱਟ ਵੀ ਪਾ ਸਕਦੇ ਹੋ ਆਪਣੀ ਸਿਹਤ ਦੇ ਹਿਸਾਬ ਦੇ ਨਾਲ ਜ਼ਿਆਦਾ ਵੀ ਪਾ ਸਕਦੇ ਹੋ ਅਤੇ ਫਿਰ ਨਾਲ ਨਾਲ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇੱਕ ਵਧੀਆ ਜਿਹੀ ਗ੍ਰੇਵੀ ਜਿਹੜੀ ਹੈ ਉਹ ਤੇਲ ਛੱਡਣ ਤੱਕ ਤੁਸੀਂ ਤਿਆਰ ਕਰਨੀ ਹੈ ਅਤੇ ਹੁਣ ਵਾਰੀ ਹੈ ਜੀ ਇਸ ਗ੍ਰੇਵੀ ਦੇ ਵਿੱਚ ਹਰੀਆਂ ਭਰੀਆਂ ਜਿਹੜੀਆਂ ਰੰਗ ਬਿਰੰਗੀਆਂ ਸਬਜ਼ੀਆਂ ਹੈ ਉਸਨੂੰ ਪਾਉਣ ਦੀ ਅਤੇ ਇਹ ਸਬਜ਼ੀਆਂ ਸਾਰੀਆਂ ਹੀ ਮਿਲਾ ਕੇ 5-7 ਮਿੰਟ ਲਈ ਤੁਸੀਂ ਜਿਹੜਾ ਹੈ ਉਹ ਅੱਗ 'ਤੇ ਰੱਖਣਾ ਇਹਨੂੰ ਅਤੇ ਪਕਾ ਕੇ ਔਰ ਫਿਰ ਤੁਹਾਡਾ ਇਹ ਵੈਜ ਕੋਰਮਾ ਜਿਹੜਾ ਹੈ ਉਹ ਬਿਲਕੁਲ ਤਿਆਰ ਹੈ ਇਸ ਦੇ ਉੱਪਰ ਜਿਹੜਾ ਗਰਮ ਮਸਾਲਾ ਅਤੇ ਧਨੀਆ ਤੁਸੀਂ ਪਾ ਲੈਣਾ ਉਹਨੂੰ ਪਾ ਕੇ ਇਹਨੂੰ ਗਾਰਨਿਸ਼ ਕਰ ਦੇਣਾ ਅਤੇ ਸਵਾਦ ਸਵਾਦ ਵੈਜ ਕੋਰਮਾ ਹੈਲਦੀ ਹੈਲਦੀ ਵੈਜ ਕੋਰਮਾ ਤੁਸੀਂ ਰੋਟੀ ਦੇ ਨਾਲ ਕੁਲਚੇ ਦੇ ਨਾਲ ਨਾਨ ਦੇ ਨਾਲ ਚੌਲਾਂ ਦੇ ਨਾਲ ਪਰੋਸ ਸਕਦੇ ਹੋ ਅਤੇ ਆਪਣੀ ਵਧੀਆ ਜਿਹੀ ਰੰਗ ਬਿਰੰਗੀ ਥਾਲੀ ਜਿਹੜੀ ਹੈ ਨਾ ਉਹ ਤਿਆਰ ਕਰ ਸਕਦੇ
1: ਕੀ ਬਾਤ ਹੈ ਬਹੁਤ ਹੀ ਲਜ਼ੀਜ਼ ਤੁਸੀਂ ਅੱਜ ਪਕਵਾਨ ਦੱਸਿਆ
0: ਸਵਾਦ ਲੱਗਿਆ ਨਾ
1: ਮੂੰਹ 'ਚੋਂ ਪਾਣੀ ਆ ਗਿਆ ਬਿਲਕੁਲ ਸੋਚਦਿਆਂ ਹੋਇਆ ਇਹ ਹੈਲਦੀ ਵੀ ਹੈ ਅਤੇ ਕੁਝ ਨਵਾਂਪਨ ਵੀ ਲੈ ਕੇ ਆਉਂਦਾ ਸਾਡੇ ਰਸੋਈ ਦੇ ਵਿੱਚ ਖਾਸ ਤੌਰ 'ਤੇ ਗੁਰਪ੍ਰੀਤ ਜਦੋਂ ਹੁਣ ਲੰਚ ਦੀ ਤਿਆਰੀ ਕਰ ਰਹੇ ਹੋਣਗੀਆਂ ਨਾ ਭੈਣਾਂ ਤਾਂ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਣਗੀਆਂ ਕਿ ਇਹ ਵੀ ਟਰਾਈ ਕੀਤਾ ਜਾ ਸਕਦਾ ਹੈ
0: ਜੀ ਬਿਲਕੁਲ ਟਰਾਈ ਕੀਤਾ ਜਾ ਸਕਦਾ ਹੈ ਔਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਜ਼ਿੰਦਗੀ ਦੇ ਵਿੱਚ ਕੁਝ ਰੰਗ ਹੋਰ ਜ਼ਿਆਦਾ ਭਰ ਦਿੰਦੀਆਂ ਨੇ ਸਵਾਦਲਾ ਕਰ ਦਿੰਦੀਆਂ ਨੇ ਸਾਡੀ ਜ਼ਿੰਦਗੀ ਨੂੰ ਔਰ ਮਨੋਰੰਜਨ ਜਿਹੜਾ ਹੈ ਨਾ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਰੰਗ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਭਰ ਦਿੰਦਾ ਹੈ
1: ਚੰਗਾ ਜੋ ਭੋਜਨ ਹੈ ਸੰਤੁਲਿਤ ਭੋਜਨ ਹੈ ਜਿਸ ਦੇ ਵਿੱਚ ਸਾਰੇ ਰੰਗ ਮੌਜੂਦ ਹੋਣ ਸਾਰੇ ਤੱਤ ਮੌਜੂਦ ਹੋਣ ਸਾਨੂੰ ਸਿਹਤਯਾਬ ਬਣਾਉਂਦਾ ਹੈ ਅਤੇ ਸਿਹਤਮੰਦ ਬਣੇ ਰਹਿਣ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਚੰਗੀ ਕਸਰਤ ਕਰੀਏ ਯੋਗ ਕਰੀਏ ਅਤੇ ਖੇਡਾਂ ਦੇ ਨਾਲ ਜੁੜੀਏ ਅਤੇ ਇਸ ਲਈ ਜੋ ਖੇਡਾਂ ਦੀ ਗੱਲ ਹੈ ਨਾ ਉਹ ਹਮੇਸ਼ਾ ਕੀਤੀ ਜਾ ਰਹੀ ਚਾਹੇ ਸਾਡੇ ਪੁਰਾਤਨ ਖੇਡਾਂ ਹੋਣ ਆਧੁਨਿਕ ਖੇਡਾਂ ਹੋਣ ਜਾਂ ਫਿਰ ਸਰਕਾਰ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਖੇਡਾਂ ਪ੍ਰਤੀ ਹੋਣ
0: ਜੀ ਬਿਲਕੁਲ ਜਦੋਂ ਅਸੀਂ ਖੇਲ ਮਹਾਕੁੰਭ ਟੂ ਖੇਲੋ ਇੰਡੀਆ ਦੀ ਗੱਲ ਕਰਦੇ ਹਾਂ ਖਾਸ ਕਰਕੇ ਅਤੇ ਇਹ ਇੱਕ ਅਜਿਹਾ ਉਪਰਾਲਾ ਹੈ ਜਿਸ ਦੇ ਵਿੱਚ ਕਿ ਵੱਖ ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਜਿਹੜੇ ਨੇ ਉਹ ਕਰਾਏ ਜਾਂਦੇ ਨੇ ਖੇਲੋ ਇੰਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਦੇ ਜ਼ਰੀਏ ਵੀ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਿਪ ਸਪਿਰਿਟ ਜਿਹੜੀ ਹੈ ਉਸਨੂੰ ਭਰਨ ਦੇ ਲਈ ਵੱਖ ਵੱਖ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਔਰ ਦੱਸਿਆ ਜਾਂਦਾ ਕਿ ਜਦੋਂ ਅਸੀਂ ਮੈਦਾਨ ਦੇ ਵਿੱਚ ਉਤਰਨਾ ਹੁੰਦਾ ਹੈ ਕਿਹੜੀਆਂ ਕਿਹੜੀਆਂ ਤਿਆਰੀਆਂ ਪਹਿਲਾਂ ਕਰਨੀਆਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਤਿਆਰੀ ਕਰਨੀ ਹੁੰਦੀ ਹੈ ਬੱਚਿਆਂ ਨੂੰ ਭਰਪੂਰ ਸਮਾਂ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਤਿਆਰੀ ਲਈ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕੀਤੀ ਜਾਂਦੀ ਹੈ ਜਦੋਂ ਉਹ ਕੁਝ ਜਿੱਤ ਕੇ ਆਉਂਦੇ ਨੇ ਔਰ ਇਸ ਦੇ ਨਾਲ ਜਿੱਥੇ ਤੁਸੀਂ ਕਿਹਾ ਕਿ ਉਹਨਾਂ ਨੂੰ ਹੈਲਦੀ ਰਹਿਣ ਦੇ ਲਈ ਇੱਕ ਵਧੀਆ ਜ਼ਿੰਦਗੀ ਮਿਲਦੀ ਹੈ ਔਰ ਨਾਲ ਦੀ ਨਾਲ ਦੂਸਰੇ ਪਾਸੇ ਸਪੋਰਟਸਮੈਨਸ਼ਿਪ ਵਰਗੀਆਂ ਲੀਡਰਸ਼ਿਪ ਵਰਗੀਆਂ ਕੁਆਲਿਟੀਜ਼ ਉਹਨਾਂ ਦੇ ਵਿੱਚ ਆਉਂਦੀਆਂ ਨੇ ਸਿਰਫ ਤੇ ਸਿਰਫ ਸਰੀਰ ਲਈ ਨਹੀਂ ਉਹਨਾਂ ਦੀ ਮਾਨਸਿਕਤਾ ਲਈ ਅਤੇ ਉਹਨਾਂ ਦੀ ਸ਼ਖਸੀਅਤ ਦੇ ਲਈ ਵੀ ਜਿਹੜਾ ਹੈ ਉਹ ਖੇਡਾਂ ਜਿਹੜੀਆਂ ਨੇ ਬਹੁਤ ਜ਼ਿਆਦਾ
1: ਵਧੀਆ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਹੁੰਦੇ ਨੇ ਜੋ ਬਹੁਤ ਹੀ ਕਾਬਿਲ ਹੁੰਦੇ ਨੇ ਉਹਦੇ ਬਹੁਤ ਹੀ ਅੰਦਰ ਕਲਾ ਛੁਪੀ ਹੁੰਦੀ ਹੈ ਪਰ ਉਹਨਾਂ ਨੂੰ ਅੱਗੇ ਆਉਣ ਦਾ ਜੋ ਮੌਕਾ ਨਹੀਂ ਮਿਲ ਪਾਉਂਦਾ ਸੋ ਅਜਿਹੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਲਈ ਦੇਸ਼ ਵਿੱਚ ਵੱਖ ਵੱਖ ਪੱਧਰ ਤੇ ਖੇਡ ਮੁਕਾਬਲੇ ਕਰਾਏ ਜਾਂਦੇ ਨੇ ਖੇਡ ਮਹਾਕੁੰਭ ਵਰਗੇ ਮੰਚ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦਿੰਦੇ ਨੇ ਤੇ ਇਸੇ ਸੋਚ ਨੂੰ ਵੱਡੇ ਪੱਧਰ ਤੇ ਅੱਗੇ ਲਿਜਾਣ ਵਾਲੀ ਇੱਕ ਮਹੱਤਵਪੂਰਨ ਪਹਿਲ ਹੈ ਜੋ ਉਹ ਹੈ ਜੀ ਖੇਲੋ ਇੰਡੀਆ
0: ਜੀ ਬਿਲਕੁਲ ਔਰ ਜਦੋਂ ਅਸੀਂ ਮੈਦਾਨ ਤੋਂ ਮੰਚ ਤੱਕ ਦੀ ਗੱਲ ਕਰਦੇ ਹਾਂ ਤੇ ਇਹ ਖੇਡਾਂ ਬਹੁਤ ਸਾਰੇ ਬੱਚਿਆਂ ਨੂੰ ਇਨਸਾਨਾਂ ਨੂੰ ਖਾਸ ਕਰਕੇ ਇੱਕ ਨਵੀਂ ਪਹਿਚਾਣ ਦੇ ਰਹੀਆਂ ਨੇ ਔਰ ਇੱਥੇ ਸਾਨੂੰ ਸਿੱਖਣ ਲਈ ਇਹ ਮਿਲਦਾ ਹੈ ਕਿ ਖੇਡਾਂ ਦਾ ਮਤਲਬ ਸਿਰਫ ਤੇ ਸਿਰਫ ਤਮਗੇ ਹਾਸਲ ਕਰਨਾ ਨਹੀਂ ਹੈ ਇਸ ਦੇ ਵਿੱਚ ਅਨੁਸ਼ਾਸਨ ਸਿੱਖਣ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਹਾਰਦੇ ਹਾਂ ਤਾਂ ਜਿੱਤ ਵੀ ਜ਼ਰੂਰ ਤੇ ਜ਼ਰੂਰ ਮਿਲੇਗੀ ਅਗਲੀ ਵਾਰ ਲਈ ਹੋਰ ਜ਼ਿਆਦਾ ਹੌਸਲੇ ਦੇ ਨਾਲ ਅੱਗੇ ਆਉਣਾ ਤੇ ਜਦੋਂ ਹੋਰ ਜਿੱਤ ਰਹੇ ਹੁੰਦੇ ਨੇ ਉਹਨਾਂ ਲਈ ਤਾੜੀਆਂ ਜ਼ਰੂਰ ਤੇ ਜ਼ਰੂਰ ਵਜਾਉਣਾ
1: ਇੱਕ ਸਰਕਾਰ ਦੀ ਜੋ ਪਹਿਲ ਹੈ ਇਹ ਵੀ ਬਹੁਤ ਚੰਗੀ ਹੈ ਕਿ ਸਾਰੇ ਹੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਵਿਦਿਆਰਥੀ ਜੀਵਨ ਦੇ ਵਿੱਚ ਖੇਡਾਂ ਨਾਲ ਜੁੜ ਜਾਂਦੇ ਨੇ ਉਹ ਚੰਗੇ ਅਨੁਸ਼ਾਸਨ ਦੇ ਨਾਲ ਚੰਗੀ ਸੋਚ ਦੇ ਨਾਲ ਚੰਗੀ ਸਿਹਤ ਦੇ ਨਾਲ ਜੁੜ ਜਾਂਦੇ ਨੇ ਸੋ ਇਸ ਖੇਲ ਮਹਾਕੁੰਭ ਤੋਂ ਖੇਲੋ ਇੰਡੀਆ ਤੱਕ ਦਾ ਜੋ ਸਫ਼ਰ ਹੈ ਦਰਅਸਲ ਇੱਕ ਸੋਚ ਦਾ ਸਫ਼ਰ ਹੈ ਹਰ ਬੱਚੇ ਨੂੰ ਖੇਡਣ ਦਾ ਮੌਕਾ ਦੇਣਾ ਹਰ ਪ੍ਰਤਿਭਾ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਇਹ ਸਾਰੇ ਮਿਲ ਜੁਲ ਕੇ ਅਸੀਂ ਤਾਂ ਹੀ ਸੁਪਨਾ ਸਾਕਾਰ ਕਰ ਸਕਦੇ ਹਾਂ ਜੇਕਰ ਪਰਿਵਾਰ ਵਿੱਚ ਵੀ ਇਹ ਸੋਚ ਹੋਵੇ ਕਿ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕਰਨਾ ਹੈ ਹਰ ਸਕੂਲ ਦਾ ਇੱਕ ਸੁਪਨਾ ਹੋਵੇ ਕਿ

0: ਸਿਰਫ ਅਕਾਦਮਿਕ ਪੱਧਰ ਤੇ ਨਹੀਂ ਬਲਕਿ ਖੇਡ ਦੇ ਮੈਦਾਨ ਦੇ ਵਿਚ ਵੀ ਉਹਨਾਂ ਦੀ ਕਾਰਗੁਜ਼ਾਰੀ ਉਨੀ ਹੀ ਬਿਹਤਰ ਹੋਵੇ।
1: ਬਿਲਕੁਲ, ਔਰ ਗ੍ਰਾਸਰੂਟ ਲੈਵਲ ਤੇ ਸਾਰੇ ਹੀ ਕੰਮ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ। ਸੋ ਪ੍ਰੋਗਰਾਮ ਵਸਤੇ ਵਿਹੜੇ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਦੇ ਹਾਂ, ਜਾਣਕਾਰੀ ਦੀ ਸਾਂਝ ਪਾਉਂਦੇ ਹਾਂ, ਮਨੋਰੰਜਨ ਜਿਹੜਾ ਹੈ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ, ਔਰ ਖਾਸ ਮਹਿਮਾਨਾਂ ਦੇ ਨਾਲ ਮੁਲਾਕਾਤ ਕਰਾਉਂਦੇ ਹਾਂ ਤਾਂ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੁਝ ਅਜਿਹੇ ਬਦਲਾਵ ਆ ਸਕਣ ਜਿਹੜੇ ਕਿ ਉਹਨਾਂ ਨੇ ਆਪਣੇ ਤਜੁਰਬਿਆਂ ਦੇ ਵਿੱਚ ਸਾਨੂੰ ਜਿਹੜੇ ਆਪਣੇ ਤਜੁਰਬੇ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਹੋਏ ਹੁੰਦੇ ਨੇ। ਸੋ ਗੱਲਬਾਤ ਖਾਸ ਕਰਕੇ ਕਰਦੇ ਹਾਂ ਹਮੇਸ਼ਾ ਤੇ ਹਮੇਸ਼ਾ ਤੁਹਾਡੇ ਨਾਲ, ਔਰ ਪ੍ਰੋਗਰਾਮ
0: ਹੁਣ ਸਮਾਂ ਖਤਮ ਹੋ ਰਿਹਾ ਹੈ ਤੇ ਹੁਣ ਅਸੀਂ ਹੋਰ ਗੱਲਾਂ ਬਾਤਾਂ ਨਹੀਂ ਕਰ ਸਕਦੇ, ਪਰ ਕੱਲ੍ਹ ਜ਼ਰੂਰ ਕਰਾਂਗੇ ਨਵੇਂ ਸੋਸਿਆਂ ਦੇ ਨਾਲ, ਨਵੇਂ ਸਾਥੀਆਂ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਗੁਰਪ੍ਰੀਤ ਲਈ ਇਜਾਜ਼ਤ
1: ਜੀ, ਬਿਲਕੁਲ,
0: ਨਮਸਕਾਰ।

ਡੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖ਼ਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿਚ ਖ਼ਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਸਤੀਸ਼ ਚੰਦਰ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿਚ 4 ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਆਨੰਦ ਮਾਣੋਗੇ ਸਦਾ ਬਹਾਰ ਗੀਤਾਂ ਦਾ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਪੰਜਾਬ 'ਚ ਲੀਚੀ ਦੀ ਕਾਸ਼ਤ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਖਜੀਤ ਕੌਰ। ਇਸ ਤੋਂ ਇਲਾਵਾ ਕੱਲ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 10 ਮਿੰਟ ਤੇ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਤੇ ਤੁਸੀਂ ਵੀਣਾ ਵਿੱਚ ਦਾ ਕਾਵਿਆ ਪਾਠ ਸੁਣੋਗੇ ਵਿਵਿਧਾ ਪ੍ਰੋਗਰਾਮ 'ਚ। ਇਸ ਤੋਂ ਬਾਅਦ ਚੰਦ ਗਜ਼ਲਾਂ ਸਮਾਤ ਫਰਮਾਓਗੇ। ਰਾਤ 8 ਤੁਸੀਂ ਹਿੰਦੀ ਗੀਤ ਸੁਣ ਸਕਦੇ ਹੋ। ਅੱਠ ਵੱਜ ਕੇ 10 ਮਿੰਟ ਤੇ ਤੁਸੀਂ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਸਟਾਰਟਅਪ ਇੰਡੀਆ ਪ੍ਰੋਗਰਾਮ 'ਚ ਮਨਦੀਪ ਸਿੰਘ ਰਾਜੌਰਾ ਜਾਣਕਾਰੀ ਦੇਣਗੇ। ਇਹ ਪ੍ਰੋਗਰਾਮ ਦਾ ਸਮਾਂ ਰਾਤ 8:10 ਰਹੇਗਾ। 8:40 ਤੇ ਤੁਸੀਂ ਪੰਜਾਬੀ ਗੀਤ ਸੁਣੋਗੇ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9 ਨਿਊਜ਼ ਐਟ 9, 9:15 ਸਪੋਟਲਾਈਟ

0: ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਮੌਕੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਆਪਣੇ ਜੀਵਨ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੱਚਾਈ, ਦਇਆ, ਮਨੁੱਖਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹਨਾਂ ਸਮਾਜ ਵਿੱਚ ਪ੍ਰਚਲਿਤ ਅੰਧ ਵਿਸ਼ਵਾਸ ਵਿਰਤ ਕਰੇ ਅਤੇ ਜਾਤ ਆਧਾਰਿਤ ਊਚ ਨੀਚ ਜਿਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਬੇਖੌਫ ਹੋ ਕੇ ਆਵਾਜ਼ ਉਠਾਈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਪਿਆਰ ਅਤੇ ਆਪਸੀ ਸਤਿਕਾਰ ਦੇ ਆਧਾਰਿਤ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅੱਜ ਵੀ ਪ੍ਰਾਸੰਗਿਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਨੂੰ ਉਹਨਾਂ ਦੇ ਜੋਤੀ ਜੋਤ ਦਿਵਸ 'ਤੇ ਨਮਨ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਕਾਮਨਾ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਸਾਨੂੰ ਹਮੇਸ਼ਾ ਸੱਚ, ਸੇਵਾ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇ। ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 7 ਅਕਤੂਬਰ ਨੂੰ ਲਗਾਇਆ ਜਾਵੇਗਾ। ਕਿਸਾਨ ਮੇਲੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਿੱਚ ਸ਼ਿਰਕਤ ਕਰਨਗੇ। ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਮੇਲੇ ਵਿੱਚ ਲਗਭਗ 1500 ਕਿਸਾਨਾਂ ਵੱਲੋਂ ਹਿੱਸਾ ਲਿਆ ਜਾਵੇਗਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਮਹਿਕਮੇ ਦੇ ਉੱਚ ਅਧਿਕਾਰੀ ਵੀ ਭਾਗ ਲੈਣਗੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
5: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
5: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਮਿਨੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਚੁਣਿੰਦਾ ਹਿੰਦੀ ਨਗਮੇ ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਓਮ ਸ਼ਾਂਤੀ ਓਮ ਫਿਲਮ ਚੋਂ ਲਿਆ ਗਿਆ ਆਵਾਜ਼ਾਂ ਕੇਕੇ ਦੀਆਂ ਇਸ ਗੀਤ ਨੂੰ ਲਿਖਿਆ ਜਾਵੇਦ ਅਖਤਰ ਨੇ ਔਰ ਸੰਗੀਤ ਨਿਰਦੇਸ਼ਕ ਨੇ ਵਿਸ਼ਾਲ ਸ਼ੇਖਰ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: एक जमाने से कहानी है सुना रही आकाशवाणी।

0: ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਦੇਵਦਾਸ ਫਿਲਮ ਦਾ ਗੀਤ, ਆਵਾਜ਼ ਸ਼੍ਰੇਆ ਘੋਸ਼ਾਲ ਦੀ। ਇਸ ਗੀਤ ਨੂੰ ਲਿਖਿਆ ਨੁਸਰਤ ਨੇ ਔਰ ਸੰਗੀਤ ਨਿਰਦੇਸ਼ਕ ਇਜ਼ਮਾਇਲ ਦਰਬਾਰ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 2 ਵਜੇ ਤੁਹਾਡੀ ਸੇਵਾ ਚ ਕੁਝ ਹੋਰ ਗੀਤਾਂ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖ਼ਬਰਾਂ ਤੇ 1:50 ਤੇ ਉਰਦੂ ਚ ਖ਼ਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗੀ ਮਾਮਲਾ ਨੇ ਅੱਜ ਨਵੀਂ ਦਿੱਲੀ ਵਿਚ ਦਵੱਲੀ ਗੱਲਬਾਤ ਕੀਤੀ। ਵੱਖ ਵੱਖ ਖੇਤਰਾਂ ਵਿਚ ਦਵੱਲੇ ਸਹਿਯੋਗ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ। ਭਾਰਤ ਅਤੇ ਕੈਨੇਡਾ ਅੱਜ ਓਟਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਗੱਲਬਾਤ ਦਾ 5ਵਾਂ ਦੌਰ ਸ਼ੁਰੂ ਕਰਨਗੇ। ਜੇ ਮਿਸਰ, ਸੁਡਾਨ, ਐਰੀਟਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ ਨਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗੀ ਪੈਮਲਾ ਨਾਲ ਦਵੱਲੀ ਗੱਲਬਾਤ ਕੀਤੀ। ਗੱਲਬਾਤ ਵਿਚ ਵਪਾਰ ਅਤੇ ਨਿਵੇਸ਼, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ, ਆਵਾਜਾਈ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿਚ ਦਵੱਲੇ ਸਹਿਯੋਗ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਦੋਵੇਂ ਨੇਤਾ ਬਹੁਪੱਖੀ ਮੰਚਾਂ ਵਿਚ ਸਹਿਯੋਗ ਅਤੇ ਖੇਤਰੀ ਤਾਲਮੇਲ ਵਿਕਾਸ ਤੇ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਸਵਿਟਜ਼ਰਲੈਂਡ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਰਲ ਕੇ ਕੰਮ ਕਰਦੇ ਰਹਿਣਗੇ।
2: ਹਮ ਗਲੋਬਲ ਪੀਸ ਔਰ ਸਟੇਬਿਲਿਟੀ ਕੇ ਲਈ ਮਿਲਕਰ ਕੰਮ ਕਰਤੇ ਰਹੇਂਗੇ। ਯੂਕਰੇਨ ਹੋ ਜਾਂ ਪਸ਼ਚਿਮ ਏਸ਼ੀਆ, ਭਾਰਤ ਸ਼ਾਂਤੀ ਕੀ ਦਿਸ਼ਾ ਮੇ ਕੀਏ ਜਾਣੇ ਵਾਲੇ ਹਰ ਸਾਰਥਕ ਪ੍ਰਯਾਸ ਕਾ ਸਮਰਥਨ ਕਰਤਾ ਰਹਾ ਹੈ। ਹਮ ਇਸ ਬਾਤ ਪਰ ਵੀ ਏਕ ਮਤ ਹੈ ਕਿ ਬੜਤੇ ਹੋਏ ਗਲੋਬਲ ਚੈਲੇਂਜਸ ਕੇ ਸਮਾਧਾਨ ਕੇ ਲਈ ਗਲੋਬਲ ਇੰਸਟੀਟਿਊਸ਼ਨਸ ਮੇ ਰਿਫਾਰਮ ਅਨਿਵਾਰਿਯ ਹੈ।
1: ਯੂਰਪੀਅਨ ਆਜ਼ਾਦ ਵਪਾਰ ਸਮਝੌਤਾ ਐਸੋਸੀਏਸ਼ਨ ਦੇਸ਼ਾਂ ਦਰਮਿਆਨ ਸਮਝੌਤੇ ਬਾਰੇ ਸ੍ਰੀ ਮੋਦੀ ਨੇ ਕਿਹਾ,
2: ਭਾਰਤ ਔਰ ਯੂਰੋਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਯਾਨੀ ਐਪਟਾ ਦੇਸ਼ੋ ਕੇ ਬੀਚ ਏਕ ਇਤਿਹਾਸਿਕ ਟ੍ਰੇਡ ਐਂਡ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਲਾਗੂ ਕੀਆ। ਇਹ ਯੂਰੋਪ ਕੇ ਕਿਸੀ ਵੀ ਇਕੋਨੋਮਿਕ ਬਲੋਕ ਕੇ ਸਾਥ ਭਾਰਤ ਕਾ ਪਹਿਲਾ FTA ਹੈ। ਇਹ ਇਨਵੈਸਟਮੈਂਟ, ਇਨੋਵੇਸ਼ਨ, ਜੋਬਸ ਔਰ ਸਾਂਝਾ ਸਮਰੁੱਧੀ ਕਾ ਐਂਬੀਸ਼ੀਅਸ ਬਲੂ ਪ੍ਰਿੰਟ ਵੀ ਹੈ। ਇਸ ਸੇ ਹਮ ਅਗਲੇ 15 ਵਰਸ਼ੋ ਮੇ ਭਾਰਤ ਮੇ 100 ਬਿਲੀਅਨ ਡਾਲਰ ਕਾ ਇਨਵੈਸਟਮੈਂਟ ਔਰ 10 ਲੱਖ ਡਾਇਰੈਕਟ ਜੋਬਸ ਕੇ ਲਕਸ਼ੋ ਕੋ ਸਾਕਾਰ ਕਰੇਂਗੇ।
1: ਪਹਿਲਾਂ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਅੱਜ ਭਾਰਤ ਦੇ 3 ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਦੇ ਨਾਲ ਸੀਨੀਅਰ ਅਧਿਕਾਰੀਆਂ ਤੇ ਵਪਾਰਕ ਆਗੂਆਂ ਸਮੇਤ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਉਨ੍ਹਾਂ ਦਾ ਹਵਾਈ ਅੱਡੇ ਤੇ ਸੜਕ ਆਵਾਜਾਈ ਅਤੇ ਸ਼ਾਹਰਾਹਾਂ ਬਾਰੇ ਰਾਜ ਮੰਤਰੀ ਅਜੇ ਥਮਟਾ ਨੇ ਸਵਾਗਤ ਕੀਤਾ। ਰਾਸ਼ਟਰਪਤੀ ਭਵਨ ਵਿਖੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਤਿੰਨਾਂ ਸੇਵਾਵਾਂ ਦੇ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਰਸਮੀ ਸਵਾਗਤ ਤੋਂ ਬਾਅਦ ਪੱਤਰਕਾਰਾਂ

0: ਗੱਲਬਾਤ ਕਰਦਿਆਂ ਸ਼੍ਰੀ ਪੈਮਲਾ ਨੇ ਕਿਹਾ ਕਿ ਇਹ ਦੌਰਾ ਇਸ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਇੱਕ ਵਧੀਆ ਮੌਕਾ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਨਾਲ ਨਾਲ ਵਿਸ਼ਵਾਸ ਅਤੇ ਆਪਸੀ ਸਤਿਕਾਰ ਤੇ ਆਧਾਰਿਤ ਨੇ। ਰਾਸ਼ਟਰਪਤੀ ਪੈਮਲਾ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਨਜ਼ਦੀਕੀ, ਵਿਆਪਕ ਅਤੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਨੂੰ ਹੋਰ ਮਜ਼ਬੂਤ ਤੇ ਡੂੰਘਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਵੀ ਅੱਜ ਰਾਸ਼ਟਰਪਤੀ ਪੈਮਲਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਭਾਰਤ EFTA ਆਜ਼ਾਦ ਵਪਾਰ ਸਮਝੌਤੇ ਸਮੇਤ ਭਾਰਤ ਸਵਿਟਜ਼ਰਲੈਂਡ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਰਾਸ਼ਟਰਪਤੀ ਪੈਮਲਾ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਸ੍ਰੀ ਪੈਮਲਾ ਦੀ ਮੁਲਾਕਾਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਅੱਗੇ ਵਧਾਏਗੀ। ਰਾਸ਼ਟਰਪਤੀ ਪੈਮਲਾ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਸ਼ਾਮ ਨੂੰ ਰਾਸ਼ਟਰਪਤੀ ਮੁਰਮੂ ਸ੍ਰੀ ਪੈਮਲਾ ਦੇ ਸਨਮਾਨ ਵਿਚ ਇਕ ਅਧਿਕਾਰਤ ਦਾਵਤ ਦੀ ਮੇਜ਼ਬਾਨੀ ਵੀ ਕਰਨਗੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਮਰੀਕਾ ਭਾਰਤ ਵਪਾਰ ਸਮਝੌਤੇ ਤੇ ਗੱਲਬਾਤ ਚੱਲ ਰਹੀ ਏ ਅਤੇ ਅਜੇ ਤੱਕ ਇਸ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਅੱਜ ਨਵੀਂ ਦਿੱਲੀ ਵਿਚ ਜਰਮਨ ਨੇਤਾਵਾਂ ਨਾਲ ਮੁਲਾਕਾਤ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਦੋਵੇਂ ਧਿਰਾਂ ਇਕ ਅਜਿਹੇ ਬਿੰਦੂ ਤੇ ਪਹੁੰਚ ਗਈਆਂ ਨੇ ਜਿੱਥੇ ਗੱਲਬਾਤ ਰੁਕ ਗਈ ਏ। ਉਨ੍ਹਾਂ ਕਿਹਾ ਕਿ ਵਿਚਾਰ ਅਧੀਨ ਸਮਝੌਤਾ ਮੁਸ਼ਕਿਲ ਅਤੇ ਗਹਿਨ ਗੱਲਬਾਤ ਤੋਂ ਬਾਅਦ ਹੋਇਆ ਹੈ।
1: It's been a hard and very rigorously negotiated agreement.
2: ये एक कठिन और बातचीत के बाद तैयार किया गया समझौता है। बातचीत अभी भी जारी है। हालांकि हम ये मानना चाहेंगे कि दोनों पक्ष एक ऐसे स्तर तक पहुंच चुके हैं जहां इसके आगे किसी तरह की रियायत देना या लेना मुश्किल हो सकता है, लेकिन अगर अभी भी गुंजाइश बची है तो दोनों पक्ष आगे काम कर सकते हैं।
1: There are rooms to operate from, both sides would do it.
0: ਖਜ਼ਾਨਾ ਮੰਤਰੀ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਅੰਤਮ ਰੂਪ ਦੇਣ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਅੱਜ ਨਵੀਂ ਦਿੱਲੀ ਵਿਚ ਮਿਊਨਿਖ ਆਗੂਆਂ ਦੀ ਮੀਟਿੰਗ ਵਿਚ ਬੋਲਦਿਆਂ ਸ੍ਰੀਮਤੀ ਸੀਤਾਰਮਨ ਨੇ ਇਸ ਨੂੰ ਸਾਰੇ ਸਮਝੌਤਿਆਂ ਦੀ ਜਣਨੀ ਦਸਿਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਰੀਬ 2 ਅਰਬ ਲੋਕਾਂ ਅਤੇ ਆਰਥਿਕਤਾਵਾਂ ਨੂੰ ਕਵਰ ਕਰਦਾ ਹੈ ਜੋ ਵਿਸ਼ਵ GDP ਦੇ ਕੋਈ 1/4 ਹਿੱਸੇ ਦੀ ਨੁਮਾਇੰਦਗੀ ਕਰਦੀਆਂ ਨੇ। ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕੀਤੇ ਬਿਨਾਂ ਪੂਰਕ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮਝੌਤੇ ਤਹਿਤ ਆਪਣੀਆਂ 92.5% ਟੈਰਿਫ ਲਾਈਨਾਂ ਖੋਲੀਆਂ ਨੇ ਜੋ ਕਿ ਵਪਾਰ ਮੁੱਲ ਦਾ ਕਰੀਬ 97% ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਇਹ ਫੈਸਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਤੇ ਉੱਚ ਪ੍ਰੋਫਾਈਲ ਨਕਦੀ ਦੇ ਦਾਅਵਿਆਂ ਤੋਂ ਬਾਅਦ ਲਿਆ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਤੌਰ ਤੇ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ 3 ਪੱਤਰ ਭੇਜੇ ਸਨ ਜਿਨ੍ਹਾਂ ਵਿਚ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ਰਾਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਾਈਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ CBI ਨੂੰ ਸੌਂਪਣਾ ਸਾਬਿਤ ਕਰਦਾ ਹੈ ਕਿ ਰਾਜ ਮਸ਼ੀਨਰੀ ਜਾਣਬੁੱਝ ਕੇ ਆਪਣੇ ਆਪ ਨੂੰ ਬਚਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ED ਦੇ 3 ਅਲਰਟ ਪੰਜਾਬ ਪੁਲਿਸ ਨੇ ਲੁਕਾ ਦਿੱਤੇ ਤਾਂ ਅਦਾਲਤ ਨੂੰ ਦਖਲ ਦੇਣਾ ਪਿਆ। ਸੀਨੀਅਰ ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਏ ਕਿ CBI ਇਕ ਨਿਰਪੱਖ ਅਤੇ ਸਮਾਬੱਧ ਜਾਂਚ ਕਰੇਗੀ। ਭਾਰਤ ਅਤੇ ਕੈਨੇਡਾ ਅੱਜ ਓਟਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਗੱਲਬਾਤ ਦਾ 5ਵਾਂ ਦੌਰ ਸ਼ੁਰੂ ਕਰਨਗੇ। ਦੋਵੇਂ ਦੇਸ਼ ਦਸੰਬਰ ਤੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਦੇ ਨੇ। 5 ਦਿਨਾਂ ਗੱਲਬਾਤ 9 ਅਕਤੂਬਰ ਤੱਕ ਜਾਰੀ ਰਹੇਗੀ। ਚੌਥੇ ਦੌਰ ਦੀ ਗੱਲਬਾਤ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਈ। ਇਸ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਸੰਬਰ ਤੱਕ ਸਮਝੌਤੇ ਨੂੰ ਅੰਤਮ ਰੂਪ ਦੇਣ ਦਾ ਟੀਚਾ ਰੱਖਿਆ ਸੀ। ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੀ ਇਕ ਵਿਦਿਆਰਥਣ ਸ਼ਾਮਲ ਏ ਅਤੇ ਇਕ ਹੋਰ ਮ੍ਰਿਤਕ ਅੰਮ੍ਰਿਤਸਰ ਤੋਂ ਏ। ਮ੍ਰਿਤਕਾਂ ਵਿਚੋਂ 2 ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਜ਼ਖਮੀਆਂ ਵਿਚੋਂ ਜ਼ਿਆਦਾਤਰ LPU ਦੀਆਂ ਵਿਦਿਆਰਥਣਾਂ ਨੇ ਪੁਲਿਸ ਹਲਕਿਆਂ ਮੁਤਾਬਕ ਅੰਮ੍ਰਿਤਸਰ ਜਾਣ ਵਾਲੀ ਬੱਸ ਮਨਾਲੀ ਤੋਂ ਆ ਰਹੀ ਸੀ ਜਦੋਂ ਇਹ ਇਕ ਪੁਲ ਤੋਂ ਪਲਟ ਗਈ। ਮਿਸ ਸੁਡਾਨ, ਐਰੀਟਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ, ਲਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਏ। ਨੇਤਾਵਾਂ ਨੇ ਕੱਲ੍ਹ ਮਿਸਰ ਦੇ ਨਿਊ ਅਲਾਮੀਨ ਵਿਚ ਇਕ 4-3 ਸਲਾਹਕਾਰ ਸੰਮੇਲਨ ਤੋਂ ਬਾਅਦ L-Alamin ਸਾਂਝਾ ਐਲਾਨਨਾਮਾ ਪੱਤਰ ਜਾਰੀ ਕੀਤਾ। ਉਨ੍ਹਾਂ ਨੇ ਕਿਸੇ ਵੀ ਬਹਾਨੇ ਖੇਤਰੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨੂੰ ਰੱਦ ਕੀਤਾ ਹੈ।

0: ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਇਸ ਮੌਕੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬਿਰਲਾ ਨੇ ਕਿਹਾ ਕਿ ਆਪਣੇ ਜੀਵਨ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੱਚਾਈ, ਦਇਆ, ਮਨੁੱਖਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਅੰਧ ਵਿਸ਼ਵਾਸ, ਵਿਤਕਰੇ ਅਤੇ ਜਾਤ ਆਧਾਰਿਤ ਊਚ ਨੀਚ ਜਿਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਬੇਖੌਫ ਹੋ ਕੇ ਆਵਾਜ਼ ਉਠਾਈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਪਿਆਰ, ਦਇਆ, ਸੇਵਾ, ਸੱਚ, ਭਾਈਚਾਰੇ ਅਤੇ ਆਪਸੀ ਸਤਿਕਾਰ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਜੋਤੀ ਜੋਤ ਦਿਵਸ ਤੇ ਨਮਨ ਕੀਤਾ ਹੈ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਕੀ ਪਾਮਲਾ ਨੇ ਅੱਜ ਨਵੀਂ ਦਿੱਲੀ ਵਿੱਚ ਦਵੱਲੀ ਗੱਲਬਾਤ ਕੀਤੀ। ਵੱਖ ਵੱਖ ਖੇਤਰਾਂ ਵਿੱਚ ਦਵੱਲੇ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਯੂ ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟ੍ਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ ਜਾਂਚ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਅਸ਼ਵਨੀ ਹੈ ਖਬਰੋਂ ਕੇ ਸਾਥ। ਖਬਰੋਂ ਕੇ ਸਾਥ ਮੈਂ ਸ਼ਗੁਫ਼ਤਾ ਯਾਸਮੀਨ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਨਈ ਦਿੱਲੀ ਮੇਂ ਸਵਿਟਜ਼ਰਲੈਂਡ ਕੇ ਸਦਰ ਗੀ ਪਮਲੋਂ ਕੇ ਸਾਥ ਦੋ ਤਰਫਾ ਬਾਤਚੀਤ ਕੀ। ਉਨ੍ਹੋਂਨੇ ਕਿਹਾ ਕਿ ਭਾਰਤ ਔਰ ਸਵਿਟਜ਼ਰਲੈਂਡ ਤਜਾਰਤ, ਸਰਮਾਯਾਕਾਰੀ ਕੋ ਮਿਲਕਰ ਫਰੋਗ ਦੇਨੇ ਔਰ ਦੁਨੀਆ ਕੇ ਲੀਏ ਕਾਬਿਲੇ ਭਰੋਸਾ ਸਪਲਾਈ ਚੇਨ ਕਾਇਮ ਕਰਨੇ ਕੇ ਲੀਏ ਪੁਰਅਜ਼ਮ ਹੈ। ਭਾਰਤ ਔਰ ਸਵਿਟਜ਼ਰਲੈਂਡ ਨੇ ਮੁਖਤਲਿਫ ਮਾਹਦੋਂ ਪਰ ਦਸਤਖਤ ਕੀਏ ਹੈਂ। ਵਜ਼ੀਰ ਖਜ਼ਾਨਾ ਨਿਰਮਲਾ ਸੀਤਾਰਮਨ ਨੇ ਭਾਰਤ ਈਯੂ ਆਜ਼ਾਦ ਤਜਾਰਤੀ ਮਾਹਦੇ ਕੀ ਸਤਾਇਸ਼ ਕੀ ਹੈ। ਉਨ੍ਹੋਂਨੇ ਕਿਹਾ ਕਿ ਇਸ ਸੇ ਤਜਾਰਤੀ ਮਾਹਦੇ ਸੇ ਮੁਤਾਲਿਕ ਬਾਤਚੀਤ ਔਰ ਉਨ੍ਹੇ ਕਤਈ ਸ਼ਕਲ ਦੇਨੇ ਕੇ ਭਾਰਤੀ ਤਰੀਕਾਕਾਰ ਕੀ ਅੱਕਾਸੀ ਹੋਤੀ ਹੈ। ਅਮਰੀਕੀ ਫੌਜ ਨੇ ਕਿਹਾ ਹੈ ਕਿ ਕੈਰੇਬੀਆਈ ਸਮੁੰਦਰ ਮੇਂ ਮੁਬੈਨਾ ਡਰੱਗ ਸਮਗਲਿੰਗ ਸੇ ਵਾਬਸਤਾ ਇੱਕ ਕਸ਼ਤੀ ਪਰ ਤਾਜ਼ਾ ਹਮਲੇ ਮੇਂ 4 ਅਫਰਾਦ ਹਲਾਕ ਹੋਏ ਹੈਂ। ਔਰ ਭਾਰਤੀ ਮੌਸਮੀਆਤ ਮਹਿਕਮੇ ਨੇ ਕੱਲ ਤੱਕ ਕਰਨਾਟਕ, ਕੇਰਲਮ, ਮਾਹੇ, ਤਮਿਲਨਾਡੂ ਔਰ ਪੁਦੂਚੇਰੀ ਮੇਂ ਸ਼ਦੀਦ ਬਾਰਿਸ਼ ਕੀ ਪੇਸ਼ਗੋਈ ਕੀ ਹੈ। अब खबरें तफसील से। भारत और स्विट्जरलैंड ने आज टेक्नोलॉजी, मोबिलिटी सिस्टम और बुनियादी ढांचे को फरोग देने और इनमें इश्तराक के सिलसिले में मुख्तलिफ मुआहदों पर दस्तखत किए। स्विस नेशनल साइंस फाउंडेशन और साइंस और टेक्नोलॉजी के महकमे के दरमियान दिलचस्पी के एक खत पर भी दस्तखत किए गए। इन मुआहदों पर नई दिल्ली में वजीर आजम नरेंद्र मोदी और स्विट्जरलैंड के सदर गी पामेलों के दरमियान दो तरफा बातचीत के बाद दस्तखत किए गए। एक मुश्तरका प्रेस मुलाकात में वजीर आजम नरेंद्र मोदी ने भारत स्विट्जरलैंड ताल्लुकात के तई स्विट्जरलैंड के सदर गी पामेलों के अजम की सताइश की। उन्होंने कहा कि गुज़श्ता अक्टूबर में यूरोपीय आज़ाद तजारती अंजुमन के साथ तजारत और इक्तसादी शराकतदारी से मुतालिक मुआहदे का नफाज तारीखी रहा।
2: भारत और यूरोपियन फ्री ट्रेड एसोसिएशन यानी एप्टा देशों के बीच एक ऐतिहासिक ट्रेड एंड इकोनॉमिक पार्टनरशिप एग्रीमेंट लागू किया। ये यूरोप के किसी भी इकोनॉमिक ब्लॉक के साथ भारत का पहला एफटीए है। यह इन्वेस्टमेंट, इनोवेशन, जॉब्स और साझा समृद्धि का एम्बिशियस ब्लूप्रिंट भी है। इससे हम अगले 15 वर्षों में भारत में $100 बिलियन का इन्वेस्टमेंट और 10 लाख डायरेक्ट जॉब्स के लक्ष्यों को साकार करेंगे।
1: वजीर आजम मोदी ने कहा कि भारत और स्विट्जरलैंड में भारतीय बरामदात के लिए बाजार तक रसाई को बढ़ाने और सरमायाकारी में मजीद सहूलत पैदा करने के लिए मुख्तलिफ अहम फैसले किए गए हैं। जनाब मोदी ने कहा कि इसी वक्त में भारत बायोटेक्नोलॉजी, बैंकिंग, इंश्योरेंस और खुराक को डिब्बाबंद करने जैसे अहम शोबों में स्विट्जरलैंड की जानिब से नई सरमायाकारी को रागिब करेगा।
2: हम स्विट्जरलैंड की इंफ्रास्ट्रक्चर कंपनीज को भारत में बड़े लेवल पर निवेश करने और कैपेसिटी बिल्डिंग, डिजाइन और मैन्युफैक्चरिंग में भागीदारी के लिए आमंत्रित करते हैं। फ्रेंड्स, साइंस और टेक्नोलॉजी सहयोग भी हमारी साझेदारी का एक मजबूत स्तंभ है। मुझे बहुत खुशी है कि हम जल्द ही हेल्थ, क्लीन एनर्जी और स्पेस जैसे प्रायोरिटी एरियाज में नए ज्वाइंट रिसर्च प्रोजेक्ट्स लॉन्च

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਦਿੱਲੀ 6 ਫਿਲਮ ਦਾ, ਆਵਾਜ਼ ਰੇਖਾ ਭਾਰਦਵਾਜ ਦੀ, ਸੰਗੀਤ ਨਿਰਦੇਸ਼ਕ ਏ ਆਰ ਰਹਿਮਾਨ।

ਫੌਜੀ ਵੀਰੋ ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
3: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਸਤੀਸ਼ ਚੰਦਰ ਦੇ ਗਾਏ ਲੋਕ ਗੀਤ ਸੁਣ ਰਹੇ ਹੋ।

ਹੁਣ ਤੁਸੀਂ ਸੁਣ ਰਹੇ ਸੀ ਕਾਨੂੰ ਕੀਤੀ ਆਸਾਨ ਨਾਲ ਬਸ ਵੇ ਕੋਈ ਦੋਸ਼ ਆਸਾਂ ਵਾਲਾ ਦੱਸ ਵੇ। ਲਓ ਹੁਣ ਸੁਣੋ ਸਤੀਸ਼ ਚੰਦਰ ਦੀ ਆਵਾਜ਼ ਚ ਹੀਰ।

ਹੀਰ ਤੋਂ ਬਾਅਦ ਹੁਣ ਤੁਸੀਂ ਸੁਣੋ ਲੋਕ ਗੀਤ ਕਿਹੜੇ ਲੈ ਗਏ ਹੀਰ ਵਿਆਹ ਕੇ। ਆਵਾਜ਼ ਸਤੀਸ਼ ਚੰਦਰ ਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਤੁਸੀਂ ਸਤੀਸ਼ ਚੰਦਰ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਪ੍ਰੋਗਰਾਮ ਦੇ ਅਖੀਰ ਚ ਲਓ ਸੁਣੋ ਇਹਨਾਂ ਦੀ ਹੀ ਆਵਾਜ਼ ਚ ਟੱਪੇ।

ਮਾਫੀ ਚਾਹੁੰਦੇ ਹਾਂ, ਤਕਨੀਕੀ ਖਰਾਬੀ ਕਰਕੇ ਇਹ ਲੋਕ ਗੀਤ ਤੁਹਾਡੇ ਤੱਕ ਨਹੀਂ ਪਹੁੰਚ ਪਾ ਰਿਹਾ। ਲੋਕ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸੁਣਾਉਣ ਦੀ। ਸਤੀਸ਼ ਚੰਦਰ ਦੀ ਆਵਾਜ਼ ਦੇ ਵਿੱਚ ਮਾਈਆ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਸਤੀਸ਼ ਚੰਦਰ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗੀ ਪਹਿਵਮਲਾ ਨਾਲ ਅੱਜ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕੀਤੀ। ਵੱਖ ਵੱਖ ਖੇਤਰਾਂ ਵਿੱਚ ਦੁਵੱਲੀ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਵਪਾਰ ਸਮਝੌਤਿਆਂ 'ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟ੍ਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ। ਭਾਰਤ ਅਤੇ ਕੈਨੇਡਾ ਅੱਜ ਉਟਾਵਾ ਵਿੱਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA 'ਤੇ ਗੱਲਬਾਤ ਦਾ ਪੰਜਵਾਂ ਦੌਰ ਸ਼ੁਰੂ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਬ੍ਰਾਂਡ ਅੰਬੈਸਡਰ ਐਲਾਨਦਿਆਂ ਇਸ ਪਹਿਲਕਦਮੀ ਨੂੰ ਆਪਣੀ ਕਿਸਮ ਦਾ ਪਹਿਲਾ ਸਮਾਜਿਕ ਇਨਕਲਾਬ ਕਰਾਰ ਦਿੱਤਾ ਹੈ। ਅੰਮ੍ਰਿਤਸਰ ਦੀ ਅਜਨਾਲਾ ਰੋਡ 'ਤੇ ਬੀਤੀ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ GRPF ਦੇ ASI 'ਤੇ ਗੋਲੀਬਾਰੀ ਕਰਦਿਆਂ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 100 ਤੋਂ ਵੱਧ ਸਫਲ ਬਾਲ ਸਰਜਰੀਆਂ ਲਈ ਬਾਲ ਸਰਜਰੀ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ ਹੈ। ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ 'ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਅਤੇ 15 ਤੋਂ ਵੱਧ ਜ਼ਖਮੀ। ਬਠਿੰਡਾ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ 7 ਅਕਤੂਬਰ ਨੂੰ ਲਗਾਇਆ ਜਾਵੇਗਾ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਏ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਮਿਸਰ, ਸੁਡਾਨ, ਐਰੀਟੇਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ, ਲਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਹੋਸਟ ਆਰ ਜੇ ਜਸਵਿੰਦਰ ਕੌਰ। ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਲੀ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਵੀ ਬਿਲਕੁਲ ਹੈਲਦੀ ਅਤੇ ਹੈਪੀ ਹੋਣਗੇ, ਰਾਜ਼ੀ ਖੁਸ਼ੀ ਹੋਣਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਚਿੱਠੀਆਂ ਦੇ ਨਾਲ, ਅਤੇ ਇਸ ਤੋਂ ਪਹਿਲਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਕਿ ਅੱਜ ਜਿਹੜਾ ਆ ਵਰਲਡ ਟੀਚਰ ਡੇ ਹੈ, ਜਾਣੀ ਕਿ ਵਿਸ਼ਵ ਸ਼ਿਕਸ਼ਕ ਦਿਵਸ ਹੈ ਜੀ, ਅਤੇ ਜਿਹੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਸ਼ਿਕਸ਼ਕ ਟੀਚਰ ਯਾਨੀ ਕਿ ਉਹ ਹੁੰਦਾ ਜਿਹੜਾ ਕਿ ਇੱਕ ਦੀਵੇ ਦੀ ਰੋਸ਼ਨੀ ਦੀ ਤਰ੍ਹਾਂ ਹੁੰਦਾ ਆ, ਜਿਸਦੀ ਵਿਦਿਆਰਥੀਆਂ ਦੇ ਜੀਵਨ ਨੂੰ ਰੋਸ਼ਨ ਕਰਦੇ ਨੇ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਹਨਾਂ ਨੂੰ ਮਾਰਗ ਦਰਸ਼ਨ ਕਰਦੇ ਨੇ। ਸੋ ਅਸੀਂ ਦੁਨੀਆ ਦੇ ਸਾਰੇ ਅਧਿਆਪਕਾਂ ਨੂੰ ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ, ਤਾਂ ਕਿ ਉਹ ਇਸੇ ਤਰ੍ਹਾਂ ਆਉਣ ਵਾਲੀ ਭਵਿੱਖ ਯਾਨੀ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਇੱਦਾਂ ਹੀ ਰੁਸ਼ਨਾਉਂਦੇ ਰਹਿਣ ਅਤੇ ਉਹਨਾਂ ਦਾ ਸਹੀ ਮਾਰਗਦਰਸ਼ਨ ਕਰਨ ਅਤੇ ਸਾਡੇ ਬੱਚੇ ਸਾਡਾ ਭਵਿੱਖ ਅੱਗੇ ਵਧਣ। ਤੋ ਸਾਡਾ ਸਲਿਊਟ ਹੈ ਜੀ ਦੁਨੀਆ ਦੇ ਸਾਰੇ ਟੀਚਰਾਂ ਨੂੰ। ਇਸ ਦੇ ਨਾਲ ਹੀ ਅਸੀਂ ਚਿੱਠੀਆਂ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਚਿੱਠੀਆਂ ਦੇ ਪਿਟਾਰੇ ਵਿੱਚ ਸਾਡੇ ਸਰੋਤਿਆਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਈਆਂ। ਸ਼ੁਰੂ ਕਰਦੇ ਹਾਂ ਜੀ ਅਸੀਂ, ਇਹ ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਪਿੰਡ ਘੋੜਿਆਣਾ ਤੋਂ। ਸਾਨੂੰ ਚਿੱਠੀ ਲਿਖ ਰਿਹਾ ਨਛੱਤਰ ਸਿੱਧੂ, ਪ੍ਰਕਾਸ਼ ਸਿੱਧੂ, ਗੁਰਸਾਹਿਬ ਸਿੱਧੂ ਅਤੇ ਅੰਦੇਸ਼ਵਰ ਸਿੱਧੂ ਪੜੋਤਾ, ਦੀਪ ਸੇਠ ਦੋਸਤ, ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਕਨੇਡਾ ਮੁਹੱਲਾ ਪਟਿਆਲਾ ਤੋਂ ਚਿੱਠੀ ਲਿਖ ਰਿਹਾ ਸਾਨੂੰ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਿਕਾ ਅਤੇ ਵੰਸ਼ ਬੱਤਾ। ਮਾਡਲ ਟਾਊਨ ਕਰਨਾਲ ਤੋਂ ਚਿੱਠੀ ਲਿਖੀ ਆ ਸਾਨੂੰ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਅਤੇ ਸੁਨੀਤਾ ਢਿੱਲੋ। ਬੱਸ ਅੱਡਾ ਹਾਜ਼ੀਪੁਰ ਤੋਂ ਚਿੱਠੀ ਲਿਖ ਰਿਹਾ ਵਿਜੇ ਕੌਂਡਲ, ਰਜਨੀਸ਼ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ ਅਤੇ ਆਦਿੱਤਿਆ ਕੌਂਡਲ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਸੀ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਜੀ ਆਸਾ ਸਿੰਘ ਮਸਤਾਨਾ ਜੀ ਦਾ ਗਾਣਾ ਬਹੁਤ ਸੋਹਣਾ ਹੈ ਜੀ, ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ। ਪਰ ਸਾਡੇ ਪੰਜਾਬ ਦੀਆਂ ਨੇ ਸਾਰੇ ਪੂਰੇ ਦੇਸ਼ ਦੀਆਂ ਹੀ ਜਿਹੜੀਆਂ ਕੁੜੀਆਂ ਨੇ ਬਹੁਤ ਬਹਾਦਰ ਨੇ, ਜਿੱਦਾਂ ਕਿ ਹਾਲ ਹੀ ਦੇ ਵਿੱਚ ਵੂਮੈਨ ਹਾਕੀ ਟੀਮ ਨੇ ਵਰਲਡ ਕੱਪ, ਆਪਣੀ ਵੂਮੈਨ ਹਾਕੀ ਟੀਮ ਨੇ ਏਸ਼ੀਅਨ ਦੇ ਵਿੱਚ ਗੇਮਸ, ਏਸ਼ੀਅਨ ਗੇਮਸ ਦੇ ਵਿੱਚ ਗੋਲਡ ਜਿੱਤਿਆ, ਜਿਹੜਾ ਕਿ 1982 ਤੋਂ ਬਾਅਦ 44 ਸਾਲਾਂ ਬਾਅਦ 2026 ਦੇ ਵਿੱਚ ਜਿੱਤਿਆ ਹੈ ਏਸ਼ੀਅਨ ਗੇਮਸ ਦੇ ਵਿੱਚ। ਤੋ ਪੂਰੇ ਦੇਸ਼ ਦੀਆਂ ਹੀ ਸਾਡੀਆਂ ਜਿਹੜੀਆਂ ਕੁੜੀਆਂ ਆ ਬਹੁਤ ਬਹਾਦਰ ਨੇ। ਅਤੇ ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਲੈ ਲੈਂਦੇ ਹਾਂ ਚਿੱਠੀਆਂ, ਸਾਡੇ ਕੋਲ ਸਾਡੇ ਸਰੋਤਿਆਂ ਦੀਆਂ ਅਗਲੀਆਂ ਚਿੱਠੀਆਂ ਆਈਆਂ ਜੀ। ਰਿੰਗਨੀ ਛੱਤੀਸਗੜ੍ਹ ਤੋਂ ਲਿਖ ਰਹੇ ਆ ਦਿਨੇਸ਼ ਵਰਮਾ, ਕਰੁਣਾ ਵਰਮਾ ਅਤੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵੀ ਪੀ ਰੰਜੂ, ਵਿਨੋਦਪੁਰੀ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ ਅਤੇ ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ ਅਤੇ ਪਾਲੀ, ਡੀਸੀਪੁਰੀ, ਅਰੁਣਪੁਰੀ, ਨੇਹਾ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀ ਕੇ ਪੁਰੀ ਅਤੇ ਆਰ ਐੱਸ ਪੁਰੀ। ਅਤੇ ਇਸ ਦੇ ਨਾਲ ਹੀ ਸਾਡੇ ਕੋਲ ਅਗਲੀ ਚਿੱਠੀ ਪਹੁੰਚੀ ਹੈ ਜੀ ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੁਰੇਸ਼ ਨਾਰੰਗ ਅਤੇ ਰਾਜਸਥਾਨ ਮੰਡੀ ਗੋਲੂਵਾਲਾ ਤੋਂ ਚਿੱਠੀ ਲਿਖ ਰਿਹਾ ਸਾਨੂੰ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਇਹਨਾਂ ਸਾਰਿਆਂ ਦੀ ਪਸੰਦ ਤੁਹਾਨੂੰ ਸੁਣਾਉਣ ਜਾ ਰਿਹਾ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ। ਆਓ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਪਿਆਰਾ ਜਿਹਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਸਾਡੇ ਨਾਲ ਸਾਡੇ ਕਈ ਨਵੇਂ ਸਰੋਤੇ ਵੀ ਜੁੜਦੇ ਨੇ ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਸੈੱਟ ਔਨ ਕੀਤਾ ਹੈ ਜੀ। ਉਹ ਇਸ ਪ੍ਰੋਗਰਾਮ ਦੇ ਵਿੱਚ ਚਿੱਠੀਆਂ ਲਿਖਣ ਲਈ ਆਪਣਾ ਮਨਪਸੰਦ ਸਿੰਗਰ ਦਾ ਮਨਪਸੰਦ ਗੀਤ ਸੁਣਨ ਲਈ ਜੀ ਆਪਣੀ ਫਰਮਾਇਸ਼ ਭੇਜ ਸਕਦੇ ਨੇ। ਅਤੇ ਚਿੱਠੀਆਂ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001। ਅਤੇ ਇਸ ਦੇ ਨਾਲ ਹੀ ਸਾਡੇ ਹੋਰ ਸਰੋਤਿਆਂ ਨੇ ਚਿੱਠੀਆਂ ਸਾਡੇ ਤੱਕ ਪਹੁੰਚੀਆਂ। ਇਹ ਹੈ ਜੀ ਜ਼ਿਲ੍ਹਾ ਜਾਲੋਨ ਯੂਪੀ ਤੋਂ ਪਿੰਡ ਭਾਜੋਨੀਆ, ਸਤੇਂਦੂ ਕੁਮਾਰ ਚਨੋਸੀਆ ਚਨਸੋਲੀਆ, ਆਦਰਸ਼ ਸਾਰਥਕ ਅਲੌਕਿਕ ਚਲੋ ਚਨਸੋਲੀਆ। ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਓ ਸਾਨੂੰ। ਅਤੇ ਜ਼ਿਲ੍ਹਾ ਫਾਜ਼ਿਲਕਾ ਪਿੰਨ ਕੁੜਿਆਣਾ ਤੋਂ ਭੋਲਾ ਸਿੰਘ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨਜੋਤ ਕੌਰ, ਗੁਰਤੇਸ਼ਵਰ ਪੋਤਰਾ, ਦੋਸਤ ਅੰਮ੍ਰਿਤਪਾਲ ਸਿੰਘ, ਬਲਤੇਜ ਫੌਜੀ, ਹਰੀਕ ਸਿੰਘ ਪੱਟੀ ਵਾਲੇ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਸਾਹਿਬ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਜੀ ਪਿੰਡ ਅਮੀਰ ਸ਼ਾਹ ਵਾਲਾ ਤੋਂ, ਡਿਸਟ੍ਰਿਕਟ ਫਿਰੋਜ਼ਪੁਰ ਜ਼ੀਰਾ ਤੋਂ ਮੁਖਤਿਆਰ ਸਿੰਘ ਵਰਵਾਲ ਅਤੇ ਹੋਰ ਬਹੁਤ ਸਾਰੇ ਉਹਨਾਂ ਦੇ ਦੋਸਤ, ਅਤੇ ਪਰ ਉਹਨਾਂ ਦੇ ਦੋਸਤਾਂ ਦੇ ਨਾਮ ਨਹੀਂ ਲਿਖੇ ਜੀ। ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਸਾਨੂੰ ਗੀਤ ਸੁਣਾਇਆ ਜਾਵੇ। ਲਓ ਜੀ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਜੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਅਸੀਂ ਹੁਣ ਚਿੱਠੀਆਂ ਦੇ ਵਿੱਚ ਹੋਰ ਚਿੱਠੀਆਂ ਲੈਂਦੇ ਹਾਂ। ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਜੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤਿਕ ਵਿਰਕ ਅਤੇ ਮੀਕਾ ਵਿਰਕ, ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਲਿਖ ਰਹੇ ਆ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਰਾਜ ਮਿਸਤਰੀ ਪਿੰਡ ਮਾਹੂਆਣਾ ਬੋਦਲਾ ਤੋਂ ਢਾਣੀ ਨੇੜੇ ਥਾਣਾ ਅਰਨੀਵਾਲਾ, ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ ਅਤੇ ਨੂੰਹ ਰੀਨਾ ਰਾਣੀ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਅਤੇ ਨਿਵਾਨ ਸ਼ਰਮਾ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਜੀ ਆਸ਼ਾ ਰੇਡੀਓ ਸ਼ਰੋਤਾ ਸੰਘ ਮੇਹਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ। ਕਹਿੰਦੇ ਜੀ ਕੋਈ ਵੀ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਅਭਿਜੀਤ ਗਵਾਨਕਰ ਰਾਹੀਂ ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਸ਼੍ਰੀਮਤੀ ਵੈਸ਼ਾਲੀ ਸ਼ੈਲੇਸ਼ ਗਵਾਨਕਰ, ਸਵੇਤਾ ਸੁਮੀਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪਰਨੀਤਾ ਗਵਾਨਕਰ ਅਤੇ ਲਾਡਲਾ ਟੁਕ ਟੁਕ ਗਵਾਨਕਰ। ਆਓ ਸੁਣਦੇ ਹਾਂ ਜੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਸਾਡਾ ਪ੍ਰੋਗਰਾਮ ਤੁਸੀਂ ਰੇਡੀਓ ਦੇ ਨਾਲ ਨਾਲ ਤੁਸੀਂ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਅਤੇ ਇੱਥੇ ਖੱਤ ਪਾਉਣ ਦੇ ਲਈ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001। ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਜੀ, ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ। ਅਤੇ ਛੱਤੀਸਗੜ੍ਹ ਤੋਂ ਲਿਖ ਰਹੀ ਹੈ ਦਤਰੇਗੀ ਤੋਂ ਭਾਗਵਤ ਵਰਮਾ, ਦਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਅਤੇ ਚਰਡੋਂਗਰੀ ਪਿੱਪਰੀਆਂ ਤੋਂ ਦੁਰਗਾ ਰਾਮ ਸਾਹੂ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਡਿੰਗਰਾ, ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ। ਅਤੇ ਆਓ ਜੀ ਸੁਣਦੇ ਹਾਂ ਇਹਨਾਂ ਦੀ ਪਸੰਦ ਦੇ ਅਸੀਂ ਆਪਣਾ ਅਗਲਾ ਗੀਤ। ਮਿਸ ਪੂਜਾ ਦਿਵਾਸ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਅਤੇ ਇਹ ਜਿਹੜੀ ਚਿੱਠੀ ਲਿਖੀ ਹੈ ਨਾ ਜਿਹਨਾਂ ਨੇ ਪੰਚਕੂਲਾ ਤੋਂ ਲਿਖ ਰਿਹਾ ਆਸ਼ੂ ਚੁੱਗ, ਇਹਨਾਂ ਨੇ ਕਿਹਾ ਜੀ ਤੁਹਾਨੂੰ ਚਿੱਠੀਆਂ ਲਿਖਦੇ ਲਿਖਦੇ ਸਾਡੇ ਆਪਣੇ ਵੀ ਲਿਖਾਈ ਵਿੱਚ ਬੜੀ ਤੇਜ਼ੀ ਆ ਗਈ ਹੈ ਜੀ। ਚਲੋ ਵਧੀਆ ਗੱਲ ਹੈ, ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਲਿਖੋ, ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੋ ਜੀ ਜਿਹੜੇ ਤੁਸੀਂ ਸਾਨੂੰ ਕਹਿੰਦੇ ਹੋ ਚਿੱਠੀ ਲਿਖਣ ਨੂੰ, ਆਪਣੀ ਚਿੱਠੀ ਆਪ ਲਿਖੋ ਅਤੇ ਤੁਹਾਡੇ ਰਿਸ਼ਤੇਦਾਰ ਆਪਣੀਆਂ ਚਿੱਠੀਆਂ ਆਪ ਲਿਖਣ ਅਤੇ ਆਪਣੀ ਫਰਮਾਇਸ਼ ਵੀ ਆਪ ਸਾਨੂੰ ਭੇਜਣ, ਤਾਂ ਕਿ ਸਾਡੇ ਚਿੱਠੀਆਂ ਦੇ ਪਿਟਾਰੇ ਵਿੱਚ ਚਿੱਠੀਆਂ ਦਾ ਹੋਰ ਭਰਮਾਰ ਹੋਵੇ, ਅਸੀਂ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਪੜ੍ਹੀਏ ਅਤੇ ਤੁਹਾਡੀਆਂ ਸਾਰਿਆਂ ਦੀਆਂ ਸਰੋਤਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰੀਏ। ਅਤੇ ਆਓ ਜੋ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਚਿੱਠੀਆਂ ਦੇ ਪਿਟਾਰੇ ਵੀ ਸਾਡੇ ਕੋਲ ਕਾਫ਼ੀ ਚਿੱਠੀਆਂ ਆਈਆਂ ਸਾਡੇ ਸਰੋਤਿਆਂ ਦੀਆਂ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਚੇਅਰਮੈਨ ਪੋਤਰਾ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਪੂਰਾ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਰਣਜੀਤ ਕੌਰ ਦੇ ਗਾਣੇ ਦੀ, ਜਿਹੜੀ ਕਿ ਅਸੀਂ ਥੋੜ੍ਹੀ ਦੇਰ ਪਹਿਲਾਂ ਹੀ ਤੁਹਾਡੀ ਫਰਮਾਇਸ਼ ਪੂਰੀ ਕਰ ਹਟੇ ਹਾਂ। ਗੁਰਪ੍ਰੀਤ ਸਿੰਘ ਤੰਗੋਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਸਿੰਘ ਅਤੇ ਪਿੰਡ ਤੰਗੋਰੀ, ਜ਼ਿਲ੍ਹਾ ਮੋਹਾਲੀ, ਪੰਜਾਬ ਤੋਂ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਪੋਤਰੀ ਸਹਿਜਪ੍ਰੀਤ ਕੌਰ, ਫਰੈਂਡਸ ਕਲੋਨੀ ਕਰਨਾਲ ਤੋਂ ਲਿਖ ਰਹੀ ਹੈ ਸਾਨੂੰ ਚਿੱਠੀ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਅਤੇ ਜੀ ਇਹਨਾਂ ਨੇ ਦੁਬਾਰਾ ਆਪਣਾ ਨਾਮ ਲਿਖਿਆ ਜੀ, ਦੁਬਾਰਾ ਸਟੈਂਪ ਬਣਾਈ ਆ, ਅਤੇ ਸੁਣਦੇ ਹਾਂ ਜੀ ਅਸੀਂ ਇਹਨਾਂ ਦੀ ਪਸੰਦ 'ਤੇ ਅੰਬਰ ਵਿਸ਼ਿਸ਼ਟ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਸਾਡੇ ਕੋਲ ਸਾਡੇ ਸਰੋਤਿਆਂ ਦੀਆਂ ਚਿੱਠੀਆਂ ਪਹੁੰਚੀਆਂ ਜੀ। ਗਿੱਦੜ ਬਾਹਾਂ ਤੋਂ ਚਿੱਠੀ ਭੇਜੀ ਹੈ ਸਾਨੂੰ ਮਨਜੀਤ ਧਨੇਜਾ, ਪ੍ਰਵੀਨ ਧਨੇਜਾ ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਮੁੱਲਾਪੁਰ ਮੰਡੀ ਤੋਂ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਤੋਂ ਚਿੱਠੀ ਭੇਜ ਰਿਹਾ ਸਾਨੂੰ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਕਸ਼ਮ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ। ਅਤੇ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਸਾਰਿਕਾ ਜੈਨ, ਸੰਜੀਵ ਜੈਨ ਅਤੇ ਬਨੀਤਾ ਜੈਨ। ਮੁਹੰਮਦਪੁਰ ਸੋਤਰ ਢਾਣੀ ਰੱਤਿਆ ਤੋਂ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਬੁੱਕ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ ਬੁੱਕ, ਕੀਰਤ ਬੁੱਕ, ਭੂਸ਼ਣ ਖੈੜਾ, ਪਾਇਲ, ਜਸ਼ਨ ਬੁੱਕ ਅਤੇ ਪੂਰਾ ਬੁੱਕ ਪਰਿਵਾਰ। ਪਿੰਡ ਮਾਧੋਪੁਰ ਚੌਂਕ ਪੱਤਿਆਂਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚਿੱਠੀ ਭੇਜੀ ਹੈ ਸਾਨੂੰ ਬਿੱਲਾ ਮਾਧੋਪੁਰੀ, ਪੱਪੂ, ਗੋਗੀ, ਕਰਨ, ਗਿੰਦੀ, ਆਸ਼ੂ, ਗਗਨਾ, ਬਲਜੀਤ ਕੌਰ, ਬੇਅੰਤ ਕੌਰ, ਰਾਜੂ ਅਤੇ ਮਾਤਾ ਮਹਿੰਦਰ ਕੌਰ ਜੀ। ਇਹਨਾਂ ਨੇ ਵੀ ਸਾਨੂੰ ਰਣਜੀਤ ਕੌਰ ਦੇ ਗੀਤ ਦੀ ਫਰਮਾਇਸ਼ ਕੀਤੀ ਸੀ ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਪਹਿਲਾਂ ਹੀ ਪੂਰੀ ਕਰ ਚੁੱਕੇ ਹਾਂ। ਅਤੇ ਅਗਲੀ ਚਿੱਠੀ ਆਈ ਆ ਸਟਾਰ ਰੇਡੀਓ ਸ਼੍ਰੋਤਾ ਸੰਘ, ਰੇਲਵੇ ਕਲੋਨੀ, ਹਨੂੰਮਾਨ ਜੰਕਸ਼ਨ, ਰਾਜਸਥਾਨ ਤੋਂ। ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਕਲੇਰ ਕੰਠ 'ਤੇ ਕਿਸੇ ਵੀ ਗੀਤ ਦੀ। ਆਓ ਸੁਣਦੇ ਹਾਂ ਕੰਠ ਕਲੇਰ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਜੀ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਟੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਉਹਨਾਂ ਨੇ ਕਿਹਾ ਜੀ ਖਤ ਸ਼ਾਮਿਲ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਇੱਦਾਂ ਤੁਸੀਂ ਖਤ ਲਿਖਦੇ ਰਹੋ ਅਤੇ ਆਪਣੀਆਂ ਫਰਮਾਇਸ਼ਾਂ ਭੇਜਦੇ ਰਹੋ ਅਤੇ ਅਸੀਂ ਤੁਹਾਡਾ ਖਤ ਜ਼ਰੂਰ ਸ਼ਾਮਿਲ ਕਰਾਂਗੇ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜੀ ਹੈ ਸਾਨੂੰ ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ ਅਤੇ ਪੂਰਾ ਪਰਿਵਾਰ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਪਿੰਡ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜੀ ਹੈ ਸਾਨੂੰ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਜੰਨਤ, ਦੀਕਸ਼ਾ ਅਤੇ ਤਿਲਕ ਕਾਠਪਾਲ। ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਐਮੀ ਵਿਰਕ ਦਾ ਕੋਈ ਵੀ ਗੀਤ ਸੁਣਾ ਦਿਓ, ਆਓ ਸੁਣਦੇ ਹਾਂ ਐਮੀ ਵਿਰਕ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਹੋਰ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਆ ਜੀ। ਲਿਖੀ ਹੈ ਚਿੱਠੀ ਸਾਨੂੰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਿੱਟਾ ਬਜਾਜ, ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ ਸਿੰਘ। ਹਾਜੀਪੁਰ ਸ਼ਹਿਰ ਤੋਂ ਨੇੜੇ ਗੱਗੜ ਤੋਂ ਮਾਮਾ ਕਹਿਰ ਅਤੇ ਮਾਮਾ ਮੋਹਨ, ਚਿੰਤੂ ਮਾਮਾ, ਮਾਮੀ ਗੁਰਮੀਤ,

ਮਾਸੀ ਸੁਦੇਸ਼ ਕੁਮਾਰੀ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ ਦੀ, ਸੰਗੀਤਾ ਜਿੰਦਲ ਅਤੇ ਪੂਰਾ ਹਸਮੁਖ ਹਸਮੁਖ ਜਿੰਦਲ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦੇ ਉੱਤੇ ਅਸੀਂ ਸ਼ਾਹਿਦ ਮਾਲਿਆ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਘੜੀ ਦੀਆਂ ਸੂਈਆਂ ਕਹਿ ਰਹੀਆਂ ਕਿ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਹੈ ਅਤੇ ਅਸੀਂ ਜਾਂਦੇ ਜਾਂਦੇ ਆਪਣੇ ਸਰੋਤਿਆਂ ਦੀਆਂ ਜਿੰਨੀਆਂ ਵੀ ਚਿੱਠੀਆਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀਆਂ ਜ਼ਿਆਦਾ ਚਿੱਠੀਆਂ ਸ਼ਾਮਿਲ ਹੋ ਸਕਣ ਅਤੇ ਅਸੀਂ ਕਰਾਂਗੇ। ਸਾਡੇ ਕੋਲ ਅਗਲੀ ਚਿੱਠੀ ਪਹੁੰਚੀ ਹੈ ਜੀ ਡੱਬ ਵਾਲੀ ਹਰਿਆਣਾ ਤੋਂ JK ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ ਅਤੇ ਮੀਨੂ ਬਕੋਲੀਆ, ਪਿੰਡ ਰਾਏਪੁਰ ਡੱਬਾ ਪੰਜਾਬ ਤੋਂ ਸਾਨੂੰ ਚਿੱਠੀ ਲਿਖੀ ਹੈ ਜੀ। ਮੱਖਣ ਸਿੰਘ ਫੌਜੀ, ਬੂਟਾ, ਬੱਲੀ, ਸ਼ਨੀ ਅਤੇ ਬਾਕੀ ਸਾਰਾ ਲੱਦੜ ਪਰਿਵਾਰ ਅਤੇ ਕਿਹਾ ਜੀ ਕੋਈ ਵੀ ਸਾਨੂੰ ਗੀਤ ਸੁਣਾ ਦਿਓ ਅਤੇ AIR ਦੇ ਸਾਰੇ ਆਰਜ਼ਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਡੇ ਅਸੀਂ ਕਬੂਲ ਕਰਦੇ ਜੀ ਤੁਹਾਡੀ ਸਤਿ ਸ਼੍ਰੀ ਅਕਾਲ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਹਰਾਇਣ ਤੋਂ, ਲਿਖ ਰਿਹਾ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂੰ ਜੈਪਾਲ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਅਤੇ ਛੱਤੀਸਗੜ੍ਹ ਭਾਟਾ ਪਾਰਾ ਦਤਰੀਗੀ ਤੋਂ ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਾਵਿੰਦਰ ਕੁਮਾਰ ਵਰਮਾ। ਅਤੇ ਪਿੰਡ ਖਾਨੀ ਦੀ ਢਾਬ ਮਲੋਟ ਤੋਂ ਚਿੱਠੀ ਲਿਖ ਰਿਹਾ ਸਾਨੂੰ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਅਤੇ ਇਹਨਾਂ ਨੇ ਸਾਨੂੰ ਸਵਿਤਾ ਸਾਥੀ ਦੇ ਕਿਸੇ ਵੀ ਗੀਤ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ ਆਪਣੀ ਹੋਸਟ ਜਸਵਿੰਦਰ ਕੌਰ ਨੂੰ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਆਪ ਜੀ ਦਾ ਨਵੀਆਂ ਚਿੱਠੀਆਂ ਅਤੇ ਫਰਮਾਇਸ਼ੀ ਗੀਤਾਂ ਦੇ ਨਾਲ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ, ਅਤੇ ਸਾਡੇ ਅਗਲੇ ਪ੍ਰੋਗਰਾਮ ਕੁਝ ਪਲਾਂ ਬਾਅਦ। ਤਦ ਤੱਕ ਦਰੀ ਨਮਸਕਾਰ, ਖੁਸ਼ ਰਹੋ, ਆਬਾਦ ਰਹੋ, ਅਤੇ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਭੇਜੋ। ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਨੇ ਕਿਹਾ ਕਿ ਇਹ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ। ਭਾਰਤ ਅਤੇ ਕੈਨੇਡਾ ਅੱਜ ਓਟਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੇ ਸਮਝੌਤੇ CEPA ਤੇ ਗੱਲਬਾਤ ਦਾ ਪੰਜਵਾਂ ਦੌਰ ਸ਼ੁਰੂ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹਰ ਮਾਂ ਤੇ ਭੈਣ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਬ੍ਰਾਂਡ ਅੰਬੈਸਡਰ ਐਲਾਨਿਆ ਇਸ ਪਹਿਲਕਦਮੀ ਨੂੰ ਆਪਣੀ ਕਿਸਮ ਦਾ ਪਹਿਲਾ ਸਮਾਜਿਕ ਇਨਕਲਾਬ ਕਰਾਰ ਕੀਤਾ ਏ। ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਬੀਤੀ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ GRPF ਦੇ ASI ਤੇ ਗੋਲੀਬਾਰੀ ਕਰਦਿਆਂ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 100 ਤੋਂ ਵੱਧ ਸਫਲ ਬਾਲ ਸਰਜਰੀਆਂ ਲਈ ਬਾਲ ਸਰਜਰੀ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ ਏ। ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਅਤੇ 15 ਤੋਂ ਵੱਧ ਜ਼ਖਮੀ। ਬਠਿੰਡਾ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ 7 ਅਕਤੂਬਰ ਨੂੰ ਲਗਾਇਆ ਜਾਵੇਗਾ। ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਏ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਿਸਰ, ਸੁਡਾਨ, ਐਰੀਟਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ, ਲਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਤੇ ਨਾਲ ਦੇ ਨਾਲ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 4:04 ਤੇ 32 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਤੁਹਾਡੇ ਸਾਰਿਆਂ ਦਾ ਮਨਪਸੰਦੀਦਾ ਪ੍ਰੋਗਰਾਮ ਸਦਾ ਬਹਾਰ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਮੇਰੇ ਸਨਮ ਫਿਲਮ ਦਾ ਗੀਤ, ਆਵਾਜ਼ ਆਸ਼ਾ ਭੋਸਲੇ ਦੀ ਸੀ। ਗੀਤਕਾਰ ਸਨ ਮਜਰੂ ਸੁਲਤਾਨਪੁਰੀ ਤੇ ਸੰਗੀਤਕਾਰ ਓਪੀ ਨਈਅਰ। ਕੁਛ ਲਮਹੇ ਜ਼ਿੰਦਗੀ ਮੇ ਐਸੇ ਵੀ ਆਤੇ ਹੈ ਜੋ ਬੀਤ ਕਰ ਵੀ ਦਿਲ ਸੇ ਨਹੀਂ ਜਾਤੇ ਹੈ। ਕੁਛ ਆਵਾਜ਼ੇ ਕਾਨੋ ਸੇ ਹੋਕਰ ਦਿਲ ਮੇ ਉਤਰਤੀ ਹੈ ਔਰ ਕੁਛ ਧੁਨੇ ਪੁਰਾਣੀ ਹੋਕਰ ਵੀ ਹਮੇਸ਼ਾ ਨਹੀਂ ਲਗਤੀ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਦਾ ਬਹਾਰ ਨਗਮੇ। ਪ੍ਰੋਗਰਾਮ ਦਾ ਅਗਲਾ ਗੀਤ ਗਾਈਡ ਫਿਲਮ ਦਾ, ਆਵਾਜ਼ ਮੁਹੰਮਦ ਰਫੀ ਦੀ। ਇਸ ਗੀਤ ਨੂੰ ਲਿਖਿਆ ਸ਼ੈਲੇਂਦਰ ਨੇ ਔਰ ਨਿਰਦੇਸ਼ਕ ਨੇ ਐਸ ਡੀ ਬਰਮਨ।

ਸਦਾਬਹਾਰ ਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤੇ ਜਾ ਰਿਹਾ ਹੈ। ਪ੍ਰੋਗਰਾਮ ਦਾ ਅਗਲਾ ਗੀਤ ਮਿਸਟਰ ਐਕਸ ਇਨ ਬੋਂਬੇ ਫਿਲਮ ਚੋਂ ਲਿਆ ਗਿਆ। ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤਕਾਰ ਨੇ ਆਨੰਦ ਬਖਸ਼ੀ ਤੇ ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ।

ਹੁਣੇ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਆ ਵੇਵ 343.6 meters ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ

ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਣ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ। ਅਤੇ ਇੱਕ ਨਵਾਂ ਹੀ ਪਲਾਂਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ। ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਰੋ ਖੜੇ ਹੋ ਜਾਂਦੇ ਹਨ। ਸਭ ਤੋਂ ਡੂੰਘਾ ਦੁੱਖ ਵਿਛੋੜਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਦੁੱਖਾਂ ਦਾ ਜ਼ਿਕਰ ਕਰਦਿਆਂ ਆਖਦੇ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਮਨੁੱਖ ਦੇ ਦੁੱਖ ਸਿਰਫ ਸਰੀਰਕ ਨਹੀਂ ਹਨ, ਪ੍ਰਭੂ ਨਾਲੋਂ ਵਿਛੋੜਾ, ਮਾਇਆ ਦੀ ਅਤ੍ਰਿਪਤ ਭੁੱਖ ਅਤੇ ਮੌਤ ਦਾ ਡਰ, ਇਹ ਵੀ ਮਨੁੱਖੀ ਜੀਵਨ ਦੇ ਡੂੰਘੇ ਦੁੱਖ ਹਨ। ਇਸ ਲਈ ਗੁਰੂ ਸਾਹਿਬ ਰੋਗ ਦੀ ਜੜ ਪਛਾਣਨ ਲਈ ਕਹਿੰਦੇ ਹਨ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਾਵਨ ਉਪਦੇਸ਼ ਹੈ, ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜੇ ਤਵੰਜੈ ਰੋਗਾ ਘਾਣ। ਅਸਲ ਵੈਦ ਉਹ ਹੈ ਜੋ ਸਿਰਫ ਲੱਛਣ ਨਹੀਂ ਵੇਖਦਾ, ਸਗੋਂ ਰੋਗ ਦੀ ਜੜ ਪਛਾਣਦਾ ਹੈ। ਗੁਰੂ ਸਾਹਿਬ ਸਾਨੂੰ ਵੀ ਇਹੀ ਸਵਾਲ ਪੁੱਛਦੇ ਹਨ, ਮੇਰਾ ਅਸਲ ਰੋਗ ਕੀ ਹੈ? ਕੀ ਮੇਰਾ ਰੋਗ ਹਾਲਾਤ ਹਨ ਜਾਂ ਮੇਰੀ ਬੇਚੈਨੀ? ਕੀ ਮੇਰਾ ਰੋਗ ਲੋਕਾਂ ਦਾ ਵਰਤਾਓ ਹੈ ਜਾਂ ਮੇਰੀਆਂ ਉਮੀਦਾਂ? ਕੀ ਮੇਰਾ ਦੁੱਖ ਬਾਹਰ ਹੈ ਜਾਂ ਮੇਰੇ ਅੰਦਰ ਵਸਦੀ ਹਉਮੈ ਹੈ? ਜਦੋਂ ਇਹ ਪਛਾਣ ਆਉਂਦੀ ਹੈ ਤਦੋਂ ਇਲਾਜ ਦਾ ਰਸਤਾ ਖੁੱਲ੍ਹਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਹਰ ਹਰ ਨਾਮ ਔਖਦ ਮੁੱਖ ਪਾਇਆ, ਹਰ ਨਾਮੇ ਹਰ ਰਸ ਗਾਏ। ਨਾਮ ਨੂੰ ਮੁੱਖ ਪਾਉਣਾ ਕੇਵਲ ਉਚਾਰਨ ਕਰਨਾ ਨਹੀਂ, ਨਾਮ ਨੂੰ ਜੀਵਨ ਵਿੱਚ ਵਸਾਉਣਾ ਹੈ। ਜੇ ਜ਼ਬਾਨ 'ਤੇ ਨਾਮ ਹੋਵੇ ਪਰ ਮਨ ਵਿੱਚ ਕ੍ਰੋਧ ਹੋਵੇ, ਜੇ ਚਿਹਰੇ 'ਤੇ ਨਿਮਰਤਾ ਹੋਵੇ ਪਰ ਹਿਰਦੇ ਵਿੱਚ ਹਉਮੈ ਹੋਵੇ, ਜੇ ਬਾਹਰੋਂ ਸਿਮਰਨ ਹੋਵੇ ਪਰ ਅੰਦਰੋਂ ਲੋਭ ਹੋਵੇ, ਤਾਂ ਔਖਦੀ ਦੀ ਪੂਰੀ ਬਰਕਤ ਕਿਵੇਂ ਪ੍ਰਗਟ ਹੋਵੇਗੀ? ਸਾਧ ਸੰਗਤ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਆਪਣੇ ਮਨ ਦਾ ਦਰਪਣ ਮਿਲਦਾ ਹੈ। ਗੁਰਬਾਣੀ ਸੁਣਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਮਨ ਕਿੱਥੇ ਖੜ੍ਹਾ ਹੈ ਅਤੇ ਕਿਹੜੀ ਦਿਸ਼ਾ ਵੱਲ ਜਾਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ, ਕੱਟ ਹੈ ਜਮਕੀ ਫੰਦਾ। ਕਿੰਨਾ ਸੁੰਦਰ ਰੂਪਕ ਹੈ, ਗੁਰੂ ਵੈਦ ਹੈ ਅਤੇ ਨਾਮ ਔਖਦੀ। ਗੁਰੂ ਸਾਨੂੰ ਸਿਰਫ ਇਹ ਨਹੀਂ ਦੱਸਦਾ ਕਿ ਅਸੀਂ ਬਿਮਾਰ ਹਾਂ, ਗੁਰੂ ਸਾਨੂੰ ਇਹ ਵੀ ਦੱਸਦਾ ਹੈ ਕਿ ਅਸੀਂ ਕੌਣ ਹਾਂ। ਜਿਸ ਮਨੁੱਖ ਨੂੰ ਆਪਣੀ ਅਸਲ ਪਛਾਣ ਹੋ ਜਾਵੇ, ਉਸ ਦੀਆਂ ਬਹੁਤ ਸਾਰੀਆਂ ਅੰਦਰੂਨੀ ਉਲਝਣਾਂ ਆਪ ਹੀ ਹੱਲ ਹੋਣ ਲੱਗਦੀਆਂ ਹਨ। ਭਗਤ ਭੀਖਣ ਜੀ ਸਰੀਰ ਦੇ ਬੁਢਾਪੇ ਅਤੇ ਉਸ ਨਾਲ ਆਉਣ ਵਾਲੇ ਰੋਗਾਂ ਦਾ ਬੜਾ ਭਾਵਪੂਰਤ ਵਰਣਨ ਕਰਦੇ ਹਨ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਭਈ, ਬਾਕਾ ਔਖਦ ਨਾਹੀਂ। ਪਰ ਅੱਗੇ ਨਾਲ ਹੀ ਆਸਰਾ ਵੀ ਦੱਸਦੇ ਹਨ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸਰੀਰ ਦੀ ਉਮਰ ਵਧਣੀ ਹੈ, ਸਰੀਰ ਨੇ ਕਮਜ਼ੋਰ ਹੋਣਾ ਹੈ, ਇੱਕ ਦਿਨ ਇਸਨੇ ਛੱਡ ਜਾਣਾ ਹੈ। ਕੋਈ ਵੀ ਦਵਾਈ ਇਸ ਸੱਚ ਨੂੰ ਬਦਲ ਨਹੀਂ ਸਕਦੀ, ਪਰ ਨਾਮ ਮਨੁੱਖ ਨੂੰ ਮੌਤ ਦੇ ਡਰ ਤੋਂ ਪਰੇ ਆਤਮਕ ਸੱਚ ਨਾਲ ਜੋੜਦਾ ਹੈ, ਇਹੀ ਨਾਮ ਦੀ ਮਹਾਨਤਾ ਹੈ। ਗੁਰੂ ਸਾਹਿਬ ਆਖਦੇ ਹਨ, ਅਵਰ ਉਪਾਪ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ। ਇਸ ਪੰਕਤੀ ਦਾ ਸਭ ਤੋਂ ਸੁੰਦਰ ਸ਼ਬਦ ਹੈ ਸੀਤਲ ਮਨ। ਸਾਨੂੰ ਹਰ ਸਮੱਸਿਆ ਦਾ ਹੱਲ ਨਹੀਂ ਮਿਲ ਸਕਦਾ, ਹਰ ਮਨੁੱਖ ਸਾਡੇ ਅਨੁਸਾਰ ਨਹੀਂ ਚੱਲ ਸਕਦਾ, ਹਰ ਹਾਲਾਤ ਸਾਡੀ ਇੱਛਾ ਅਨੁਸਾਰ ਨਹੀਂ ਹੋ ਸਕਦੀ, ਪਰ ਗੁਰੂ ਸਾਨੂੰ ਇੱਕ ਅਜਿਹਾ ਮਨ ਦੇ ਸਕਦਾ ਹੈ ਜੋ ਹਰ ਪ੍ਰਕਾਰ ਦੇ ਹਾਲਾਤਾਂ ਵਿਚਕਾਰ ਵੀ ਸੀਤਲ ਰਹੇ, ਇਹੀ ਅੰਦਰਲੀ ਸਿਹਤ ਹੈ। ਅੱਜ ਸਾਡੇ ਕੋਲ ਸੁਵਿਧਾਵਾਂ ਬਹੁਤ ਹਨ ਪਰ ਮਨ ਦੀ ਸ਼ਾਂਤੀ ਘੱਟ ਹੈ। ਸਾਡੇ ਕੋਲ ਸੰਪਰਕ ਦੇ ਸਾਧਨ ਬਹੁਤ ਹਨ ਪਰ ਦਿਲਾਂ ਵਿੱਚ ਦੂਰੀ ਹੈ। ਸਾਡੇ ਕੋਲ ਜਾਣਕਾਰੀ ਬਹੁਤ ਹੈ ਪਰ ਅੰਦਰਲੀ ਸੂਝ ਦੀ ਘਾਟ ਹੈ। ਸਾਡੇ ਕੋਲ ਮਨੋਰੰਜਨ ਬਹੁਤ ਹੈ ਪਰ ਮਨ ਦਾ ਆਨੰਦ ਘੱਟ ਹੈ। ਅਸੀਂ ਬਾਹਰ ਦੀ ਦੁਨੀਆ ਨੂੰ ਬਦਲਣ ਵਿੱਚ ਲੱਗੇ ਹੋਏ ਹਾਂ, ਪਰ ਗੁਰੂ ਸਾਹਿਬ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦੇ ਹਨ। ਇਸੇ ਲਈ ਅੱਜ ਵੀ ਔਖਦ ਤੇਰੋ ਨਾਮ ਹੈ ਉਤਨਾ ਹੀ ਪ੍ਰਸੰਗਕ ਹੈ ਜਿੰਨਾ ਗੁਰੂ ਸਾਹਿਬ ਦੇ ਸਮੇਂ ਸੀ। ਨਾਮ ਔਖਦ ਨਾਲ ਜੋੜਨ ਲਈ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਅਸੀਂ ਨਾਮ ਨੂੰ ਸਿਰਫ ਦੁੱਖ ਦੇ ਸਮੇਂ ਯਾਦ ਕਰਨ ਵਾਲੀ ਚੀਜ਼ ਨਾ ਬਣਾਈਏ, ਸਗੋਂ ਜਦੋਂ ਦੁੱਖ ਆਵੇ ਤਾਂ ਨਾਮ ਸਿਮਰੀਏ, ਜਦੋਂ ਸੁੱਖ ਮਿਲੇ ਤਾਂ ਵੀ ਨਾਮ ਨੂੰ ਯਾਦ ਰੱਖੀਏ, ਜਦੋਂ ਸਫਲਤਾ ਮਿਲੇ ਉਸ ਵੇਲੇ ਵੀ ਨਾਮ ਦੀ ਯਾਦ ਰਹਿਣੀ ਚਾਹੀਦੀ ਹੈ, ਜਦੋਂ ਅਸਫਲਤਾ ਹੋਵੇ ਤਾਂ ਵੀ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ, ਜਦੋਂ ਮਨ ਖੁਸ਼ ਹੋਵੇ ਤਾਂ ਵੀ ਨਾਮ ਦੇ ਨਾਲ ਜੁੜੋ, ਜਦੋਂ ਮਨ ਟੁੱਟੇ ਤਾਂ ਫਿਰ ਵੀ ਨਾਮ ਨਾਲ ਜੁੜੋ, ਕਿਉਂਕਿ ਨਾਮ ਕਿਸੇ ਇੱਕ ਹਾਲਤ ਦੀ ਦਵਾਈ ਨਹੀਂ, ਨਾਮ ਜੀਵਨ ਦਾ ਆਸਰਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਵਚਨ ਹੈ, ਔਖਦ ਖਾਇਓ ਹਰ ਕੋ ਨਾਓ, ਸੁੱਖ ਪਾਏ ਦੁੱਖ ਬਿਨਸਿਆ ਥਾਓ, ਤਾਪ ਗਿਆ ਵਚਨ ਗੁਰ ਪੂਰੇ, ਆਨੰਦ ਪਿਆ ਸਭ ਮਿਟੇ ਬਸੂਰੇ। ਅੰਤ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ

0: ਹੇ ਪ੍ਰਭੂ ਦਿਆਲ, ਸਾਡੇ ਸਰੀਰ ਨੂੰ ਤੰਦਰੁਸਤੀ, ਮਨ ਨੂੰ ਸ਼ੀਤਲਤਾ ਅਤੇ ਆਤਮਾ ਨੂੰ ਆਪਣਾ ਨਾਮ ਬਖਸ਼ੋ। ਸਾਡੇ ਅੰਦਰੋਂ ਹਉਮੈ ਦੂਰ ਕਰੋ, ਕ੍ਰੋਧ ਦੀ ਥਾਂ ਖਿਮਾ ਦੇਵੋ, ਲੋਭ ਦੀ ਥਾਂ ਸੰਤੋਖ ਦੇਵੋ, ਡਰ ਦੀ ਥਾਂ ਭਰੋਸਾ ਦੇਵੋ, ਚਿੰਤਾ ਦੀ ਥਾਂ ਤੇਰੀ ਰਜ਼ਾ ਵਿੱਚ ਰਹਿਣ ਦਾ ਬਲ ਮਿਲੇ ਅਤੇ ਸਾਡੇ ਹਿਰਦੇ ਵਿੱਚ ਆਪਣਾ ਨਾਮ ਵਸਾ ਦਿਓ।
1: ਔਖਦ ਤੀਰੋ ਨਾਮ ਦਿਆਲ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਅਮਰਜੀਤ ਸਿੰਘ। ਨਾਮ ਰੂਪੀ ਔਖਦ ਦਾ ਸਵਾਮੀ ਪ੍ਰਭੂ ਆਪ ਹੀ ਹੈ, ਕਿਉਂਕਿ ਸੱਚਾ ਵੈਦ ਉਹੀ ਹੈ ਜੋ ਪਹਿਲਾਂ ਰੋਗ ਨੂੰ ਪਛਾਣ ਕੇ ਅਤੇ ਉਸ ਅਨੁਸਾਰ ਪੰਜਾਂ ਅਸਾਧ ਰੋਗਾਂ ਦਾ ਨਿਵਾਰਣ ਕਰਦਾ ਹੈ। ਸੂਰਠ ਰਾਗ ਵਿੱਚ ਫਰਮਾਨ ਹੈ ਕਿ ਐਸੇ ਸਤਿਗੁਰ ਦੇ ਦਰਸ਼ਨ ਕੀਤਿਆਂ ਇਨਸਾਨ ਪ੍ਰਭੂ ਨਾਮ ਦੀ ਵਿਚਾਰ ਕਰਦਾ ਹੈ, ਉਸਦੇ ਜਨਮਾਂ ਜਨਮਾਂਤਰਾਂ ਦੇ ਰੋਗ ਨਿਵਰਤ ਹੋ ਜਾਂਦੇ ਨੇ ਤੇ ਸੁੱਕਾ ਮਨ ਨਰੋਇਆ ਹੋ ਜਾਂਦਾ ਹੈ। ਐਸਾ ਗੋਬਿੰਦ ਹੀ ਮੇਰਾ ਵੈਦ ਹੈ ਜੋ ਨਾਮ ਰੂਪੀ ਔਖਦ ਜਗਿਆਸੂ ਦੇ ਮੁੱਖ ਵਿੱਚ ਪਾ ਕੇ ਜਮਾਂ ਦੀ ਫਾਹੀ ਕੱਟ ਦਿੰਦਾ ਹੈ। ਸਰਬ ਕਲਾ ਸਮਰੱਥ ਪ੍ਰਭੂ ਹੀ ਲੇਖ ਲਿਖਦਾ ਹੈ ਅਤੇ ਕਰਨ ਕਰਾਵਣ ਹਾਰ ਸਵਾਮੀ ਹੈ। ਆਪ ਹੀ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਨਾਮ ਰੂਪੀ ਆਧਾਰ ਦੇ ਕੇ ਭਵਸਾਗਰ ਤੋਂ ਪਾਰ ਕਰਦਾ ਹੈ। ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੁੰਦਾ। ਇਸ ਪਾਵਨ ਰਚਨਾ ਦਾ ਕੀਰਤਨ ਕੀਤਾ ਹੈ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਗੜ ਗਈ ਏ ਅਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਅੱਜ ਨਵੀਂ ਦਿੱਲੀ ਵਿੱਚ ਪਾਰਟੀ ਸਦਰ ਮੁਕਾਮ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਪਿਛਲੇ 48 ਘੰਟਿਆਂ ਵਿੱਚ 4 ਕਤਲ ਹੋਏ ਨੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਜੁੜੇ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ।
1: सीबीआई जांच करे कि भगवंत मान जो चीफ मिनिस्टर हैं पंजाब के, उनके ओएसडी और भगवंत मान जी के खास लोगों द्वारा जिस प्रकार का घोटाला किया जा रहा था, आज पंजाब और हरियाणा के हाई कोर्ट ने उस पर सीबीआई जांच को प्रोसीड करने के लिए कहा है और यह भी कहा है कि 2 महीनों के अंदर सीबीआई इसे कंप्लीट करे और इसका रिपोर्ट सबमिट करे।
0: ਸੀਨੀਅਰ ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਸੀਬੀਆਈ ਇਕ ਨਿਰਪੱਖ ਅਤੇ ਸਮਾਬੱਧ ਜਾਂਚ ਕਰੇਗੀ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਦੀ ਕਾਨੂੰਨੀ ਤੌਰ ਤੇ ਸਮੀਖਿਆ ਕਰਨ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਆਰਟੀਏ ਬਿੱਲ 2026 ਨੂੰ ਪ੍ਰਵਾਨਗੀ ਦੇ ਦਿੱਤੀ ਏ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਦਸਿਆ ਕਿ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ 2026 ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਖੇਤਰਾਂ ਦੇ ਯੋਜਨਾਬੱਧ ਅਤੇ ਟਿਕਾਊ ਵਿਕਾਸ ਲਈ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਦਾ ਰਾਹ ਪੱਧਰਾ ਕਰੇਗਾ। ਆਰਡੀਏ ਦੀ ਸਥਾਪਨਾ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਸ਼ਾਸਕੀ ਕੰਟਰੋਲ ਹੇਠ ਇਕ ਵਿਧਾਨਕ ਸੰਸਥਾ ਵਜੋਂ ਕੀਤੀ ਜਾਏਗੀ। ਇਸ ਤੋਂ ਏਕੀਕ੍ਰਿਤ ਵਿਕਾਸ, ਜ਼ਮੀਨ ਪ੍ਰਬੰਧਨ ਪ੍ਰੋਜੈਕਟਾਂ ਨੂੰ ਲਾਗੂ ਕਰਨ ਅਤੇ ਸੈਰ ਸਪਾਟਾ ਸਥਾਨਾਂ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੀਆਂ ਪ੍ਰਸ਼ਾਸਕੀ, ਮਾਲੀ ਅਤੇ ਨੇਮਬੱਧਕ ਸ਼ਕਤੀਆਂ ਦਿੱਤੀਆਂ ਜਾਣਗੀਆਂ। ਇਸ ਅਥਾਰਟੀ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ, ਜਦਕਿ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਇਸ ਦੇ ਵਾਈਸ ਚੇਅਰਮੈਨ ਹੋਣਗੇ। ਕੈਬਨਿਟ ਨੇ ਮੁੱਖ ਚੋਣ ਅਫਸਰ ਸੀਓ ਪੰਜਾਬ ਦੇ ਦਫ਼ਤਰ ਵਿਚ ਡਰਾਈਵਰਾਂ ਦੀਆਂ ਨਵੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਏ। ਇਸ ਦੇ ਨਾਲ ਨਾਲ ਪੰਜਾਬ ਨਰਸਿੰਗ ਐਜੂਕੇਸ਼ਨ ਸਰਵਿਸ ਨੇਮ ਗਰੁੱਪ ਵੀ 2016 ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ ਏ। ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਜੂਕੇਸ਼ਨ ਸੁਸਾਇਟੀ ਵਿਚ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਵੀ ਪ੍ਰਵਾਨਗੀ ਮਿਲੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਤਕ ਸੇਵਾ ਵਿਚ 25 ਸਾਲ ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਏ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪਰਿਭਾਸ਼ਿਤ ਹੁੰਦਾ ਅਤੇ ਇਹ ਸਿਲਸਿਲਾ ਜਾਰੀ ਏ। ਸੇਵਾ ਤੇ ਸੁਸ਼ਾਸਨ ਦੀ ਇਸ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਅ ਨਿਊ ਨਾਰਮਲ ਅਗੇਂਸਟ ਟੈਰਰ ਭਾਵ ਦਹਿਸ਼ਤਗਰਦ ਦੇ ਖਿਲਾਫ਼ ਇਕ ਨਵਾਂ ਰੁੱਖ ਰਾਹੀਂ ਅਮਲ ਵਿਚ ਲਿਆਂਦਾ ਗਿਆ ਹੈ। ਹੋਰ ਵੇਰਵੇ ਨਾਲ ਇਕ ਰਿਪੋਰਟ।
2: 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕਈ ਡੋਜ਼ੀਅਰ ਯਾਨੀ ਕਿ ਸਬੂਤਾਂ ਅਤੇ ਜਾਣਕਾਰੀਆਂ ਵਾਲੀਆਂ ਫਾਈਲਾਂ ਭੇਜੀਆਂ ਸਨ, ਪਰ ਪਾਕਿਸਤਾਨ ਨੇ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਭਾਰਤ ਨੇ ਫੌਜੀ ਕਾਰਵਾਈ ਕਰਨ ਦੀ ਬਜਾਏ ਕੂਟਨੀਤਕ ਦਬਾਅ ਬਣਾਉਣ ਨੂੰ ਪਹਿਲ ਦਿੱਤੀ। ਇਸ ਦੇ ਬਾਵਜੂਦ ਦਹਿਸ਼ਤਗਰਦੀ ਹਮਲੇ ਹੁੰਦੇ ਰਹੇ। ਇਸੇ ਦੌਰਾਨ ਪਠਾਨਕੋਟ ਅਤੇ ਉੜੀ ਵਰਗੇ ਦਹਿਸ਼ਤਗਰਦੀ ਹਮਲੇ ਵੀ ਹੋਏ, ਪਰ 2016 ਦੇ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਆਪਣੀ ਰਣਨੀਤੀ ਬਦਲ ਲਈ। 2016 ਵਿਚ ਸਰਜੀਕਲ ਸਟਰਾਈਕ ਅਤੇ 2019 ਦੀ ਬਾਲਾਕੋਟ ਏਅਰ ਸਟਰਾਈਕ ਰਾਹੀਂ ਭਾਰਤ ਨੇ ਸਿੱਧੀ ਫੌਜੀ ਕਾਰਵਾਈ ਕੀਤੀ ਅਤੇ ਇਹ ਸੰਦੇਸ਼ ਦਿੱਤਾ ਕਿ ਹੁਣ ਦਹਿਸ਼ਤਗਰਦੀ ਹਮਲਿਆਂ ਦਾ ਸਖਤੀ ਨਾਲ ਜਵਾਬ ਦਿੱਤਾ ਜਾਵੇਗਾ। ਮਈ 2025 ਵਿਚ ਆਪਰੇਸ਼ਨ ਸਿੰਧੂ ਅਜੇ ਹੀ ਇੱਕ ਦਹਿਸ਼ਤਗਰਦੀ ਹਮਲੇ ਦਾ ਜਵਾਬ ਸੀ, ਜਿਸ ਰਾਹੀਂ ਇੱਕ ਰਾਤ ਵਿਚ ਹੀ 9 ਦਹਿਸ਼ਤਗਰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਗਿਆ। ਹੁਣ ਭਾਰਤ ਦਾ ਰੁਖ ਸਾਫ਼ ਹੈ, ਦਹਿਸ਼ਤਗਰਦੀ ਹਮਲਿਆਂ ਦਾ ਜਵਾਬ ਸਿਰਫ ਬਿਆਨਾਂ ਨਾਲ ਨਹੀਂ ਸਗੋਂ ਸਿੱਧੀ ਕਾਰਵਾਈ ਨਾਲ ਦਿੱਤਾ ਜਾਵੇਗਾ ਅਤੇ ਦਹਿਸ਼ਤਗਰਦਾਂ ਦੇ ਨਾਲ ਨਾਲ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਅਤੇ ਪਨਾਹ ਦੇਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਦੇ ਦੌਰ ਵਿਚ ਭਾਰਤ ਨੇ ਦਹਿਸ਼ਤਗਰਦੀ ਖਿਲਾਫ਼ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਏ। ਰਾਜੇਸ਼ ਬਾਲੀ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ। ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੀ ਇਕ ਵਿਦਿਆਰਥਣ ਸ਼ਾਮਿਲ ਏ ਅਤੇ ਇਕ ਹੋਰ ਮ੍ਰਿਤਕ ਅੰਮ੍ਰਿਤਸਰ ਤੋਂ ਤੇ ਤੀਜਾ ਲੁਧਿਆਣਾ ਤੋਂ ਏ। ਚੌਥੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਜ਼ਖਮੀਆਂ ਵਿਚੋਂ ਜ਼ਿਆਦਾਤਰ LPU ਦੀਆਂ ਵਿਦਿਆਰਥਣਾਂ ਨੇ। ਪੁਲਿਸ ਹਲਕਿਆਂ ਮੁਤਾਬਕ ਅੰਮ੍ਰਿਤਸਰ ਜਾਣ ਵਾਲੀ ਬੱਸ ਮਨਾਲੀ ਤੋਂ ਆ ਰਹੀ ਸੀ ਜਦੋਂ ਇਹ ਇਕ ਪੁਲ ਤੋਂ ਪਲਟ ਗਈ। ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਉਸ ਖਿਲਾਫ਼ ਮਾਮਲਾ ਦਰਜ ਕੀਤਾ। ਹਾਦਸੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਏ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.

0: ਬੀਰ ਸਿੰਘ ਨੇ ਅੱਜ ਚੰਡੀਗੜ੍ਹ ਦੇ ਮਿਉਂਸੀਪਲ ਭਵਨ ਵਿਖੇ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਖੂਨਦਾਨੀਆਂ, ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੂਨ ਕੇਂਦਰਾਂ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਕੇਂਦਰ ਸਰਕਾਰ ਦੇ ਈ ਰਕਤਕੋਸ਼ ਪੋਰਟਲ ਤੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ ਇੱਛਾ ਨਾਲ ਖੂਨਦਾਨ ਕਰਨ ਵਿਚ ਦੇਸ਼ ਭਰ ਚੋਂ 3ਜਾ ਸਥਾਨ ਹਾਸਲ ਕਰਨ ਅਤੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਤ ਦਾਨੀਆਂ ਦੀ ਗਿਣਤੀ ਵਿਚ ਦੇਸ਼ ਦੀ ਅਗਵਾਈ ਕਰਨ ਲਈ ਪੰਜਾਬ ਦੀ ਸ਼ਾਨਦਾਰ ਪ੍ਰਗਤੀ ਤੇ ਮਾਣ ਜ਼ਾਹਿਰ ਕੀਤਾ। ਇਸ ਦੌਰਾਨ ਡਾ ਬਲਬੀਰ ਸਿੰਘ ਨੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦਾ ਵਿਸ਼ੇਸ਼ ਯਾਦਗਾਰੀ ਕਿਤਾਬਚਾ ਵੀ ਜਾਰੀ ਕੀਤਾ। ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਅੱਜ ਸ਼ਾਮ ਤੋਂ ਮੌਸਮ ਵਿਚ ਬਦਲਾਅ ਆਉਣ ਦੀ ਸੰਭਾਵਨਾ ਏ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ,
1: अगले 3 से 4 दिनों में एक बार फिर से मौसम में परिवर्तन आएगा और पंजाब, हरियाणा और चंडीगढ़ के खासकर जो नॉर्दर्न बेल्ट है वहां पे कल शाम से कुछ मौसम में बदलाव आएगा। क्लाउड फॉर्मेशन होगी, बीच में हल्की बारिश भी हो सकती है और फिर 7 और 8 तारीख में थोड़ा इंटेंसिटी बढ़ेगा, थोड़ा डिस्टर्बेंस भी बढ़ेगा और उसके बाद फिर 9 तारीख के बाद फिर से एक बार मौसम ठीक होगा। तो इसके चलते टेम्परेचर भी कम होंगे, खासकर न्यूनतम तापमान और अधिकतम तापमान में भी थोड़ी सी कमी आएगी।
0: इस दौरान अज दर्ज हुए वध तो वध तापमान मुताबिक पंजाब के बठिंडा में सब तो वध तापमान 37.1 डिग्री सैलसीयस दर्ज किया गया। आज गुरु नानक देव जी का ज्योति जोत समाउण का दिहाड़ा है। लोक सभा स्पीकर ओम बिरला ने अज इस मौके गुरु नानक देव जी नू श्रद्धांजलि भेंट की थी। पंजाब के मुख्यमंत्री भगवंत सिंह मान ने भी गुरु साहब नू उन्हां दे ज्योति जोत दिवस ते नमन किया है। आखिर च खास खबरां, ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਤੇ ਨਕਦੀ ਬਦਲੇ ਤਬਾਦਲੇ ਮਾਮਲੇ ਦੀ CBI ਜਾਂਚ ਦੇ ਹੁਕਮ ਦਿੱਤੇ। ਪੰਜਾਬ ਕੈਬਨਿਟ ਵੱਲੋਂ ਅੱਜ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ 2026 ਮਨਜ਼ੂਰ। ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾ ਤੇ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ, 16 ਜ਼ਖਮੀ ਤੇ ਪੰਜਾਬ ਨੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਤ ਦਾਨੀਆਂ ਦੀ ਗਿਣਤੀ ਵਿਚ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਤੁਹਾਡੀ ਚਾਹ EMI ਕਿਰਾਇਆ ਕਿਵੇਂ ਮੈਨੇਜ ਕਰਾਂ? ਉਹ ਇੱਕ ਜੁਗਾੜ ਹੈ, ਚੰਗਾ ਪੈਸਾ ਮਿਲੂਗਾ।
3: ਕਿਵੇਂ?
2: ਆਪਣੇ ਬੈਂਕ ਦਾ ਵੇਰਵਾ ਦਿਓ, ਕੁਝ ਲੋਕ ਪੈਸੇ ਭੇਜਣਗੇ, ਉਹਨਾਂ ਦੇ ਦੱਸੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ।
3: ਓਏ, ਕਮਿਸ਼ਨ ਮਿਲੂਗਾ?
2: ਇੰਨਾ ਸੌਖਾ? ਉਹ ਕਾਹਦਾ ਸੌਖਾ, ਇਹ ਮਨੀ ਮਿਊਲ ਹੈ, ਗੈਰ ਕਾਨੂੰਨੀ ਪੈਸੇ ਕਮਾਉਂਦੇ ਨੇ ਦੂਜਿਆਂ ਦੇ ਖਾਤੇ ਰਾਹੀਂ, ਅਪਰਾਧ ਹੈ, ਉਹ ਜੇਲ੍ਹ ਹੋ ਸਕਦੀ ਹੈ।
3: ਨਾ ਬਾਈ ਜੀ, ਨਾ।
4: ਆਪਣਾ ਬੈਂਕ ਖਾਤਾ ਸੁਰੱਖਿਅਤ ਰੱਖੋ, ਕਿਸੇ ਨੂੰ ਵਰਤਣ ਨਾ ਦਿਓ। RBI ਕਹਿੰਦਾ ਹੈ,
5: ਜਾਣਕਾਰ ਬਣੋ ਤੇ ਸਚੇਤ ਰਹੋ।
6: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:30 ਵੱਜ ਚੁੱਕੇ ਨੇ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ, ਦਿਹਾਤੀ ਪ੍ਰੋਗਰਾਮ।

0: ਹਾਂਜੀ ਤੇਜਾ ਸਿੰਘ ਜੀ ਲੰਘ ਆਈਏ।
1: ਵਾਹ ਜੀ ਵਾਹ, ਜੋ ਆ ਜਾਓ ਆ ਜਾਓ ਸ਼ਿੰਗਾਰਾ ਸਿੰਘ ਜੀ, ਆਓ ਆਓ ਜੀ ਆਇਆਂ ਨੂੰ ਜੀ।
0: ਆ ਗਏ ਜੀ, ਆ ਗਏ ਜੀ, ਜੈ ਹਿੰਦ ਜੀ। ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ, ਸ਼ਿੰਗਾਰਾ ਸਿੰਘ ਜੀ ਜੈ ਹਿੰਦ। ਹੋਰ ਸੁਣਾਓ ਕਿਵੇਂ ਹੋ?
0: ਵਾਹ ਵਧੀਆ, ਤਕੜੇ ਆ, ਤੁਸੀਂ ਸੁਣਾਓ ਠੀਕ ਠਾਕ ਹੋ?
1: ਆ ਬਿਲਕੁਲ ਠੀਕ ਠਾਕ ਆ, ਸਮਾਂ ਵੀ ਠੀਕ ਆ, ਮਾਹੌਲ ਵੀ ਠੀਕ ਆ।
0: ਅੱਛਾ,
1: ਤੇ ਅੱਜ ਬੜਾ ਖਾਸ ਦਿਨ ਆ।
0: ਅੱਛਾ ਜੀ,
1: ਹਾਂ
0: ਦੱਸ ਦਿਓ ਫਿਰ।
1: ਅੱਜ ਦੇਖੋ ਜ਼ਿੰਦਗੀ ਹੈ ਜਿਹੜੀ ਚੱਲਦੀ ਆ ਨਾ ਸ਼ਿੰਗਾਰਾ ਸਿੰਘ ਜੀ, ਇਹ ਉੱਦਾਂ ਹੀ ਨਹੀਂ ਤੁਰੀ ਫਿਰਦੀ। ਇਹਦੇ ਵਿੱਚ ਕਹਿੰਦੇ ਹੁੰਦੇ ਵੀ ਪਹਿਲਾ ਯੋਗਦਾਨ
0: ਜੀ
1: ਤੁਹਾਡੀ ਜ਼ਿੰਦਗੀ ਕਿੱਦਾਂ ਦੀ ਰਹਿਣੀ ਆ ਉਹਦੇ 'ਚ ਮਾਂ ਪਿਓ ਦਾ ਹੁੰਦਾ।
0: ਹਾਂ ਸਹੀ ਗੱਲ ਆ।
1: ਤੇ ਉਹ ਤੋਂ ਬਾਅਦ ਜਦੋਂ ਨਿਆਣਾ ਸਕੂਲ ਜਾਂਦਾ ਨਾ,

0: ਤੇ ਦੂਜਾ ਯੋਗਦਾਨ ਤੇ ਸਭ ਤੋਂ ਵੱਡਾ ਯੋਗਦਾਨ ਮੇਰੇ ਹਿਸਾਬ ਨਾਲ ਸਾਡੇ ਅਧਿਆਪਕਾਂ ਦਾ
1: ਬਿਲਕੁਲ ਹੁੰਦਾ ਜੀ। ਦੇਖੋ ਸਭ ਨਾਲ ਪਹਿਲੇ ਜਿਹੜਾ ਅਧਿਆਪਕ ਸਾਡਾ ਸਾਡੀ ਮਾਂ ਆ,
0: ਆਹ
1: ਉਸ ਤੋਂ ਬਾਅਦ ਆਪਣਾ ਜਿਹੜਾ ਆ ਜਿੱਥੇ ਆਪਾਂ ਪੜ੍ਹਦੇ ਹਾਂ ਸਿੱਖਿਆ ਲੈਂਦੇ
0: ਹਾਂ। ਆ ਸੋ ਅੱਜ ਬੜਾ ਖਾਸ ਦਿਹਾੜਾ ਆ
1: ਜੀ,
0: ਅੱਜ ਵਰਲਡ ਟੀਚਰਸ ਡੇ ਆ।
1: ਅੱਛਾ ਜੀ,
0: ਹਾਂ
1: ਅਧਿਆਪਕ ਦਿਵਸ,
0: ਅਧਿਆਪਕ ਦਿਵਸ ਹੈ ਇਹ, ਇਹ ਖਾਸ ਕਾਰਨਾਂ ਕਰਕੇ ਮਨਾਇਆ ਜਾਂਦਾ ਹੈ
1: ਜੀ।
0: ਅਧਿਆਪਕਾਂ ਦੀ ਇੱਜ਼ਤ ਨੂੰ, ਉਹਨਾਂ ਦੇ ਕੀਤੇ ਕੰਮਾਂ ਨੂੰ, ਉਹ ਸਾਰਾ ਕੁਝ ਸਰਾਉਣ ਲਈ ਇਹ ਆਪਾਂ ਦਿਹਾੜਾ ਮਨਾਈਦਾ
1: ਜੀ ਜੀ।
0: ਸੋ ਅੱਜ ਉਹ ਖਾਸ ਦਿਹਾੜਾ ਆ, ਤੁਸੀਂ ਵੀ ਅੱਜ ਆਪਣੇ ਟੀਚਰਸ ਨੂੰ ਜਿਹਨਾਂ ਜਿਹਨਾਂ ਤੋਂ ਜੋ ਜੋ ਸਿੱਖਿਆ ਭਾਈ ਯਾਦ ਕਰ ਲਓ।
1: ਪੂਰਾ ਯਾਦ ਆ ਜੀ,
0: ਹੈਂ
1: ਸਾਨੂੰ ਇਹ ਵੀ ਪਤਾ ਸਾਡੇ ਪੈਂਦੀਆਂ ਕਿੱਦਾਂ ਸੀ।
0: ਅੱਛਾ ਦੇਖੋ ਗੱਲ ਸੁਣੋ, ਜਿਹੜੇ ਆਪਾਂ ਹੁਣ ਪੇਂਡੂ ਸਕੂਲਾਂ ਦੇ ਪੜ੍ਹੇ ਹਾਂ ਆਪਾਂ ਇੱਕ ਇੱਕ ਦੋ ਵਾਰੀ ਤਾਂ ਘੱਟੋ ਘੱਟ ਛਕੀਆਂ ਆ, ਚੰਗੀਆਂ ਚੰਗੀਆਂ
1: ਇੱਕ ਦੋ ਵਾਰੀ ਨਹੀਂ ਬਹੁਤ ਵਾਰੀ ਛਕੀਆਂ। ਦੇਖੋ ਜੀ ਸਾਡਾ ਅਧਿਆਪਕ, ਅਸੀਂ ਬੋਲ ਨਹੀਂ ਸਕਦੇ ਉਹਦੇ ਮੂਹਰੇ।
0: ਹਾਂ
1: ਦੇਖੋ ਜੇ ਸਾਨੂੰ ਮਾਰ ਵੀ ਪੈਂਦੀ ਹੈ ਨਾ ਕਿ ਚੰਗੇ ਕੰਮ ਲਈ
0: ਜੀ,
1: ਪ੍ਰੇਰਿਤ ਕਰਦੇ ਸੀਗੇ ਵੀ ਤੁਸੀਂ ਆਹ ਕੰਮ ਨਾ ਕਰੋ, ਮਾੜਾ ਕੰਮ ਆ, ਚੰਗਾ ਕੰਮ ਆ ਕਰੋ। ਤੇ ਜੇ ਅਸੀਂ ਉਹਨੂੰ ਕਹਿ ਦਈਏ ਵੀ ਅਸੀਂ ਫੋਟੇ ਖਾਧੇ ਆ, ਉਹ ਵੀ ਗਲਤ ਆ।
0: ਨਹੀਂ ਨਹੀਂ ਨਹੀਂ ਨਹੀਂ, ਆਪਾਂ ਸਿੱਖਿਆ ਬਹੁਤ ਕੁਝ। ਅੱਛਾ ਇੱਕ ਗੱਲ ਹੋਰ ਵੀ ਆ
1: ਜੀ,
0: ਉਹ ਜਿਹੜੇ ਅਧਿਆਪਕ ਜਿਹਨਾਂ ਕੋਲੋਂ ਆਪਾਂ ਪੜ੍ਹੇ ਆ ਨਾ
1: ਜੀ,
0: ਉਹਨਾਂ ਨੇ ਸਾਨੂੰ ਇੱਦਾਂ ਸਿਖਾਇਆ ਜਿੱਦਾਂ ਸਾਡੀ ਜ਼ਿੰਦਗੀ ਬਣਾਉਣ ਲਈ ਉਹਨਾਂ ਦਾ ਕੋਈ ਆਪਣਾ ਉਹਦੇ ਵਿੱਚ ਇੰਟਰਸਟ ਹੁੰਦਾ ਵੀ ਭਾਈ ਇਹ ਜੇ ਚੱਜ ਦਾ ਬਣ ਗਿਆ ਤੇ ਮੈਨੂੰ ਵੀ ਲਾਹਾ ਮਿਲੂ ਕੋਈ।
1: ਦੇਖੋ ਗੱਲ ਹੈ ਵੀ ਸਟੂਡੈਂਟ ਤਰੱਕੀ ਕਰੇ, ਵਿਦਿਆਰਥੀ ਤਰੱਕੀ ਕਰੇ, ਨਾ ਤਾਂ ਅਧਿਆਪਕ ਦਾ ਲੱਗਣਾ ਜੀ
0: ਬਿਲਕੁਲ
1: ਕਿੱਥੋਂ ਪੜ੍ਹ ਕੇ ਆਇਆ। ਆਪਾਂ ਵੀ ਫਖਰ ਨਾ ਕਹੀਦਾ ਫਲਾਣਾ ਮਾਸਟਰ ਸਾਡਾ ਜੀ, ਸਾਡਾ ਅਧਿਆਪਕ ਆ ਜਿਹਨੇ ਸਾਨੂੰ ਇਹ ਰਸਤੇ ਤੋਰਿਆ, ਇਹਦੀ ਬਦੌਲਤ ਅਸੀਂ ਤਰੱਕੀ ਕੀਤੀ ਆ।
0: ਹਾਂ ਜਿਹੜੀ ਤੁਸੀਂ ਕੁੱਟ ਦੀ ਗੱਲ ਕਰਦੇ ਆ ਨਾ
1: ਜੀ,
0: ਉਦੋਂ ਸਾਡੇ ਪੁੱਠਾ ਕੰਮ ਹੁੰਦਾ ਸੀ, ਹੁਣ ਤਾਂ ਕਹਿੰਦੇ ਨਾ ਵੀ ਅਧਿਆਪਕ ਕਿਸੇ ਨੂੰ ਝਿੜਕ ਦੇਵੇ ਵੀ, ਤਾਂ ਮਾਂ ਪਿਓ ਜਾ ਕੇ ਕਹਿੰਦੇ ਤੁਸੀਂ ਸਾਡੇ ਨਿਆਣੇ ਨੂੰ ਕਿਉਂ ਗਿਆ, ਤੇ ਸਾਡੇ ਪਹਿਲਾਂ ਅਸੀਂ ਸਕੂਲੋਂ ਕੁੱਟ ਕੇ ਤੇ ਪੈ ਜਾਣੀ, ਘਰੇ ਆ ਕੇ ਦੱਸਣਾ ਘਰਦਿਆਂ ਨੇ ਹੋਰ ਕੁੱਟਣਾ, ਤੁਸੀਂ ਕੋਈ ਗਲਤੀ ਕੀਤੀ ਹੋਣੀ ਜਿਹੜਾ।
1: ਸਹੀ ਗੱਲ ਆ।
0: ਸੋ ਇਹ ਸਮੇਂ ਸਮੇਂ ਨਾਲ ਫਰਕ ਆ। ਸੋ ਅੱਜ ਅਧਿਆਪਕ ਦਿਵਸ ਦੇ ਉੱਤੇ ਆਪਾਂ ਆਪਣੇ ਅਧਿਆਪਕਾਂ ਨੂੰ ਪ੍ਰਣਾਮ ਕਰਦੇ ਹਾਂ ਜਿਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ, ਸਾਡੀ ਜ਼ਿੰਦਗੀ ਨੂੰ ਇੱਥੇ ਤੱਕ ਲੈ ਕੇ ਆਏ।
1: ਅੱਜ ਬੋਲਦੇ ਪਏ ਨਾ ਆਪਾਂ ਇੱਥੇ, ਉਹਨਾਂ ਦੀ ਬਦੌਲਤ ਆ,
0: ਇਹ ਉਹਨਾਂ ਦੀ ਬਦੌਲਤ ਆ, ਉਹਨਾਂ ਨੇ ਇਹ ਸਾਰਾ ਕੁਝ ਕੀਤਾ
1: ਜੀ।
0: ਤੇ ਇੱਦਾਂ ਆ ਭਈ, ਇੱਕ ਡਾਕਟਰ ਸੁਖਜੀਤ ਕੌਰ ਹੁਣੀ ਆਪਣੇ ਕੋਲ ਆਏ ਸੀਗੇ।
1: ਅੱਛਾ ਜੀ।
0: ਉਹਨਾਂ ਨੇ ਪੰਜਾਬ 'ਚ ਲੀਚੀ ਦੀ ਕਾਸ਼ਤ
1: ਜੀ
0: ਇਸ ਵਿਸ਼ੇ 'ਤੇ ਗੱਲਾਂ ਬਾਤਾਂ ਕੀਤੀਆਂ ਸੀ, ਉਹ ਸੁਣਾਈਏ ਫਿਰ।
1: ਸੁਣਾ ਦਿਓ ਜੀ।
0: ਜੀ,
2: ਲੀਚੀ ਦਾ ਸੇਵਨ ਕਰਨ ਨਾਲ ਲੀਚੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਨਾਲ ਸਾਡੇ ਸਰੀਰ ਦੀ ਜਿਹੜੀ ਇਮਿਊਨਿਟੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਹੁਣ ਮੈਂ ਤੁਹਾਡੇ ਨਾਲ ਲੀਚੀ ਦੀ ਮਹੱਤਤਾ ਅਤੇ ਇਸਦੇ ਕੁਛ ਲਾਭ ਬਾਰੇ ਕੁਛ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਵਿਟਾਮਿਨ ਸੀ ਦਾ ਇੱਕ ਭਰਪੂਰ ਖਜ਼ਾਨਾ ਹੈ। ਲੀਚੀ ਦੇ ਵਿੱਚ ਭਰਪੂਰ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀ ਰੋਗ ਪ੍ਰਤੀਰੋਧ ਸ਼ਕਤੀ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ। ਲੀਚੀ ਦਿਲ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਪੋਟਾਸ਼ੀਅਮ ਅਤੇ ਕਾਪਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਤੇ ਖੂਨ ਦਾ ਸੰਚਾਰ ਵੀ ਠੀਕ ਰੱਖਦੇ ਹਨ, ਜਿਸ ਨਾਲ ਸਾਨੂੰ ਦਿਲ ਦੀਆਂ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਹ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਲੀਚੀ ਸਾਡੀ ਚਮੜੀ ਲਈ ਬਹੁਤ ਗੁਣਕਾਰੀ ਹੈ ਕਿਉਂਕਿ ਲੀਚੀ ਦੇ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਚਮੜੀ ਨੂੰ ਜਵਾਨ, ਤੰਦਰੁਸਤ ਅਤੇ ਖੂਬਸੂਰਤ ਬਣਾਉਣ ਰੱਖਦੇ ਹਨ ਅਤੇ ਲੀਚੀ ਦਾ ਪਾਚਨ ਕਿਰਿਆ ਅਤੇ ਕਬਜ਼ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਕਾਫ਼ੀ ਸਹਾਈ ਹੁੰਦੀ ਹੈ ਕਿਉਂਕਿ ਲੀਚੀ ਦੇ ਵਿੱਚ ਫਾਈਬਰ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ। ਹੁਣ ਮੈਂ ਤੁਹਾਡੇ ਨਾਲ ਲੀਚੀ ਤੋਂ ਬਣਨ ਵਾਲੇ ਕੁਝ ਉਤਪਾਦਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਆਪਾਂ ਨੂੰ ਲੀਚੀ ਤੋੜਨ ਤੋਂ ਬਾਅਦ ਇਸ ਤੋਂ ਕਈ ਤਰ੍ਹਾਂ ਦੇ ਉਤਪਾਦ ਵੀ ਬਣਾਏ ਜਾ ਸਕਦੇ ਹਨ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੀਚੀ ਦਾ ਜਿਹੜਾ ਜੀਵਨ ਕਾਲ ਹੈ ਉਹ ਬਹੁਤ ਹੀ ਛੋਟਾ ਹੁੰਦਾ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਵਰਤੋਂ ਕਰਨ ਅਤੇ ਵਪਾਰਕ ਮੁਨਾਫਾ ਕਮਾਉਣ ਲਈ ਕਾਫ਼ੀ ਉਤਪਾਦ ਜਿਹੜੇ ਆ ਉਹ ਬਣਾਏ ਜਾਂਦੇ ਹਨ। ਜਿਵੇਂ ਕਿ ਲੀਚੀ ਦਾ ਜੂਸ ਅਤੇ ਪਲਪ, ਲੀਚੀ ਦਾ ਜੂਸ ਕੱਢ ਕੇ ਬੋਤਲਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਜਿਸ ਨੂੰ ਕਿ ਲੰਬੇ ਸਮੇਂ ਦੇ ਤੱਕ ਵਰਤਿਆ ਜਾ ਸਕਦਾ ਹੈ। ਲੀਚੀ ਦਾ ਜੈਮ ਅਤੇ ਜੈਲੀ, ਇਸ ਦੇ ਗੁੱਦੇ ਤੋਂ ਅਸੀਂ ਜੈਮ ਅਤੇ ਜੈਲੀ ਤਿਆਰ ਕਰਦੇ ਹਾਂ ਜੋ ਕਿ ਵੱਡਿਆਂ ਅਤੇ ਬੱਚਿਆਂ ਦੇ ਵਿੱਚ ਬਹੁਤ ਹੀ ਮਨ ਪਾਉਂਦਾ ਇੱਕ ਪ੍ਰੋਡਕਟ ਹੈ। ਇਸ ਤੋਂ ਇਲਾਵਾ ਲੀਚੀ ਤੋਂ ਅਸੀਂ ਸਕੈਸ਼, ਸ਼ਰਬਤ ਆਦਿ ਬਹੁਤ ਬਣਾਏ ਜਾਂਦੇ ਹਨ ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਲੀਚੀ ਦੇ ਵਿੱਚ ਪਾਣੀ ਦੇ ਵਿੱਚ ਸੋਡਾ ਮਿਲਾ ਕੇ ਇਸ ਨੂੰ ਜੋ ਇੱਕ ਸ਼ਰਬਤ ਬਣਦਾ ਹੈ ਜੋ ਕਿ ਸਾਡੇ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਹੁਣ ਲੀਚੀ ਤੋਂ ਅਸੀਂ ਕਈ ਤਰ੍ਹਾਂ ਦੇ ਪ੍ਰੋਡਕਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਸ ਤੋਂ ਇਲਾਵਾ ਜਿਵੇਂ ਆਪਣੇ ਹੋਟਲਾਂ, ਰੈਸਟੋਰੈਂਟਾਂ ਦੇ ਵਿੱਚ ਲੀਚੀ ਆਈਸਕ੍ਰੀਮ, ਮੌਕ

ਤਿਲ ਜਿਹੜੇ ਆ ਉਹ ਕਾਫੀ ਜਿਹੜੇ ਮਸ਼ਹੂਰ ਇੱਕ ਉਤਪਾਦ ਹੈ ਉਹ ਵਰਤੋਂ ਵਿੱਚ ਲਿਆਂਦੇ ਜਾਂਦੇ ਆ। ਇਸ ਤੋਂ ਇਲਾਵਾ ਜਿਹੜੀ ਲੀਚੀ ਨੂੰ ਆਪਾਂ ਸੁਕਾ ਕੇ ਇਹਦੀ ਸੁੱਕੀ ਲੀਚੀ ਵੀ ਵਰਤੇ ਜਾਂਦੇ ਆ ਜਿਹਦਾ ਸਵਾਦ ਜਿਹੜਾ ਬਿਲਕੁਲ ਜਿਹੜਾ ਉਹ ਸੁਹਾਰੇ ਵਰਗਾ ਲੱਗਦਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਲੀਚੀ ਦੀ ਜਿਹੜੀ ਕਾਸ਼ਤ ਹੈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ। ਜਿਵੇਂ ਕਿ ਲੀਚੀ, ਸਾਨੂੰ ਪਤਾ ਹੈ ਕਿ ਲੀਚੀ ਦਾ ਜਿਹੜਾ ਫਲ ਹੈ ਉਹ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਜ਼ਿਆਦਾ ਇਹਦੀ ਉਤਪਾਦ ਜਿਹੜਾ ਬਣਦਾ ਹੈ। ਜਿਵੇਂ ਨੀਮ ਪਹਾੜੀ ਇਲਾਕੇ ਜਿਵੇਂ ਹੋ ਗਏ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਪਟਿਆਲਾ ਦੇ ਕੁਝ ਜ਼ਿਲ੍ਹੇ, ਇਹ ਇਹਨਾਂ ਦੇ ਵਿੱਚ, ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਲੀਚੀ ਦਾ ਪੌਣ ਪਾਣੀ ਦੇ ਲੀਚੀ ਦੇ ਵਾਧੇ ਅਤੇ ਫਲ ਉਤਪਾਦਨ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦਾ। ਲੀਚੀ ਦੇ ਬਾਹਰਲੇ ਦੇਸ਼ਾਂ ਦੀ ਦਰਾਮਦ ਦੀਆਂ ਸੰਭਾਵਨਾ ਕਰਕੇ ਪੰਜਾਬ ਦੇ ਵਿੱਚ ਇਸ ਦੀਆਂ ਕਾਸ਼ ਦਾ ਬਹੁਤ ਜ਼ਿਆਦਾ ਸੁਨਹਿਰਾ ਭਵਿੱਖ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਲੀਚੀ ਦਾ ਹਰ ਸਾਲ ਜਿਹੜਾ ਬਾਹਰਲੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਜੋ ਕਿ ਇੱਕ ਮਹੱਤਵਪੂਰਨ ਇਨਕਮ ਦਾ ਸਾਧਨ ਹੈ। ਲੀਚੀ ਦੀ ਕਾਸ਼ਤ ਲਈ ਚੰਗੇ ਨਿਕਾਸ ਵਾਲੀ ਜ਼ਮੀਨ ਜਿਵੇਂ ਕਿ ਮਹਿਰਾ ਜ਼ਮੀਨ ਹੋਵੇ, ਪੱਥਰਾਂ ਤੋਂ ਰਹਿਤ ਹੋਵੇ, ਬਹੁਤ ਢੁਕਵੀਂ ਹੈ ਅਤੇ ਲੀਚੀ ਆਪਾਂ ਦਾ ਜਿਹੜਾ ਬੂਟਾ ਹੈ ਉਸ ਜ਼ਮੀਨ ਦੇ ਵਿੱਚ ਲਗਾਇਆ ਜਾਂਦਾ ਹੈ ਜਿਹਦੀ ਕਿ ਪੀਐੱਚ 7.5 ਤੋਂ 8 ਤੱਕ ਤੋਂ ਉੱਪਰ ਨਾ ਹੋਵੇ ਅਤੇ ਲੂਣੀਆਂ ਜ਼ਮੀਨਾਂ ਦੇ ਵਿੱਚ ਇਹਦਾ ਜਿਹੜਾ ਵਾਧਾ ਜਿਹੜਾ ਉਹ ਨਹੀਂ ਹੁੰਦਾ। ਇਸ ਕਰਕੇ ਲੀਚੀ ਦੇ ਬੂਟਿਆਂ ਨੂੰ ਲਗਾਉਣ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਬਾਗ ਵਾਸਤੇ ਜਿੱਥੇ ਲੀਚੀ ਲਗਾਉਣੀ ਹੈ ਉਹਦੀ ਮਿੱਟੀ ਪਰਖ ਜਿਹੜੀ ਆਪਣੀ ਨੇੜੇ ਦੀ ਕਿਸੇ ਸਰਕਾਰੀ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਜ਼ਰੂਰ ਕਰਵਾ ਲੈਣ। ਇਸ ਤੋਂ ਇਲਾਵਾ ਹੁਣ ਮੈਂ ਅੱਗੇ ਗੱਲ ਕਰਾਂਗੀ ਕਿ ਜਿਵੇਂ ਲੀਚੀ ਦੀਆਂ ਉੱਨਤ ਕਿਸਮਾਂ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਕਿ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਵੀਰਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਹਿਲੀ ਕਿਸਮ ਆਉਂਦੀ ਹੈ ਜੀ ਦੇਹਰਾਦੂਨ। ਦੇਹਰਾਦੂਨ ਕਿਸਮ ਦੇ ਵਿੱਚ ਜਿਹੜੀ ਇਹ ਕਿਸਮ ਹੈ ਇਹ ਬਹੁਤ ਹੀ ਹਰਮਨ ਪਿਆਰੀ ਲੀਚੀ ਦੀ ਕਿਸਮ ਹੈ। ਇਹ ਹਰ ਸਾਲ ਭਰਪੂਰ ਫਲ ਦੇਣ ਵਾਲੀ ਕਿਸਮ ਹੈ। ਇਸ ਦੇ ਫਲ ਜੂਨ ਦੇ ਦੂਜੇ ਹਫ਼ਤੇ ਪੱਕਦੇ ਨੇ ਅਤੇ ਇਸ ਦੇ ਫਲ ਜਿਹੜੇ ਆ ਉਹ ਦਿਲ ਖਿੱਚਵੇਂ ਰੰਗ ਦੇ ਹੁੰਦੇ ਨੇ ਅਤੇ ਕਈ ਵਾਰ ਇਹ ਜਿਹੜੇ ਫਲ ਹੈ ਉਹ ਫਟ ਜਾਂਦੇ ਆ ਕਿਉਂਕਿ ਜਿਹੜੇ ਇਹ ਫਲ ਹੈ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਪੱਕਦੇ ਨੇ ਜਦੋਂ ਕਿ ਜਿਹੜਾ ਤਾਪਮਾਨ ਜ਼ਿਆਦਾ ਹੁੰਦਾ ਹੈ ਇਸ ਕਰਕੇ ਇਸ ਕਿਸਮ ਦੇ ਵਿੱਚ ਫਲ ਫਟਣ ਦਾ ਜਿਹੜਾ ਕਾਰਨ ਉਹ ਬਣਦਾ ਹੈ। ਇਸ ਦੇ ਫਲ ਦਾ ਗੁੱਦਾ ਮਿੱਠਾ, ਚੰਗਾ, ਰਸਦਾਰ, ਅਦਰਮਾਨਾ ਮੁਲਾਇਮ ਹੁੰਦਾ ਹੈ ਅਤੇ ਇਸ ਦੇ ਰਸ ਦੇ ਵਿੱਚ ਕਾਫ਼ੀ ਮਾਤਰਾ ਵਿੱਚ ਮਿਠਾਸ ਅਤੇ ਖਟਾਸ ਜਿਹੜੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਇਸ ਦੇ ਗੁੱਦੇ ਅਤੇ ਬੀਜਾਂ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਦੂਸਰੀ ਕਿਸਮ ਹੈ ਜੀ ਕਲਕੱਤੀਆ ਕਿਸਮ। ਇਸ ਕਿਸਮ ਦੇ ਬੂਟੇ ਜਿਹੜੀ ਚੰਗੀ ਗੁਣਵੱਤਾ ਵਾਲੇ ਹੁੰਦੇ ਆ ਅਤੇ ਇਸ ਕਿਸਮ ਦੇ ਬੂਟਿਆਂ ਦੇ ਉੱਤੇ ਬਹੁਤ ਜਿਹੜਾ ਜ਼ਿਆਦਾ ਜਿਹੜਾ ਉਹ ਫਲ ਲੱਗਦਾ ਹੈ। ਇਸ ਦੇ ਫਲ ਆਕਾਰ ਵਿੱਚ ਵੱਡੇ ਦਿਲ ਖਿੱਚਵੇਂ ਹੁੰਦੇ ਹਨ ਜੋ ਕਿ ਦੂਨ ਦੇ ਤੀਜੇ ਹਫ਼ਤੇ ਵਿੱਚ ਪੱਕ ਜਾਂਦੇ ਹਨ। ਇਸ ਦੇ ਫਲ ਜਿਹੜੀ ਦੇਹਰਾਦੂਨ ਕਿਸਮ ਨਾਲੋਂ ਜਿਹੜੇ ਆ ਉਹ ਘੱਟ ਫਟਦੇ ਆ। ਇਸ ਦਾ ਗੁੱਦਾ ਮਿੱਠਾ, ਮੁਲਾਇਮ, ਚੰਗੀ ਸੁਗੰਧੀ ਵਾਲਾ ਅਤੇ ਦਰਮਿਆਨਾ ਰਸ ਵਾਲਾ ਹੁੰਦਾ ਹੈ ਅਤੇ ਇਸ ਦੇ ਰਸ ਵਿੱਚ 18% ਜਿਹੜੀ ਮਿਠਾਸ ਹੁੰਦੀ ਹੈ ਅਤੇ 0.49% ਜਿਹੜਾ ਉਹ ਤੇਜ਼ਾਬੀ ਮਾਤਰਾ ਪਾਇਆ ਜਾਂਦਾ ਹੈ। ਇਸ ਦੇ ਗੁੱਦੇ ਅਤੇ ਗਿਟਕਾਂ ਦੀ ਅਨੁਪਾਤ 4.58 ਤੋਂ ਲੈ ਕੇ 1 ਦੇ ਵਿੱਚ ਹੁੰਦੀ ਹੈ। ਤੀਸਰੀ ਜਿਹੜੀ ਸਾਡੀ ਕਿਸਮ ਹੈ ਜੀ ਸੀਡਲੈਸ ਲੇਟ। ਇਹ ਕਿਸਮ ਦੇ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਗੁੱਦਾ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਫਲ ਦੂਨ ਦੇ ਤੀਜੇ ਹਫ਼ਤੇ ਤੱਕ ਪੱਕ ਜਾਂਦੇ ਹਨ ਅਤੇ ਕਲਕੱਤੀਆ ਕਿਸਮ ਦੇ ਨਾਲੋਂ ਵਧੇਰੇ ਫਟਦੇ ਹਨ ਅਤੇ ਇਸ ਕਿਸਮ ਦਾ ਜਿਹੜਾ ਫਲ ਹੈ ਉਹ ਇਕਸਾਰ ਨਹੀਂ ਲੱਗਦਾ। ਇਸ ਦੇ ਫਲ ਲਾਲ ਰੰਗ ਦੇ ਹੁੰਦੇ ਹਨ। ਗੁੱਦਾ ਮੁਲਾਇਮ, ਮਿੱਠਾ, ਰਸ ਨਾਲ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਇਸ ਦੇ ਰਸ ਵਿੱਚ 18.7% ਮਿਠਾਸ ਅਤੇ 0.3% ਜਿਹੜਾ ਉਹ ਤੇਜ਼ਾਬੀ ਮਾਦਾ ਹੁੰਦਾ ਹੈ ਅਤੇ ਇਹਦਾ ਜਿਹੜਾ ਫਲ ਹੈ ਕੁਛ ਪਛੇਤਾ ਲੱਗਦਾ ਹੈ। ਇਸਦੇ ਗੁੱਦੇ ਅਤੇ ਗਿਟਕਾਂ ਦੀ ਅਨੁਪਾਤ 28:1 ਦੀ ਰੇਸ਼ੋ ਦੇ ਵਿੱਚ ਹੁੰਦੀ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਬੂਟੇ ਲਗਾਉਣ ਦਾ ਜਿਹੜਾ ਸਮਾਂ ਹੈ, ਢੰਗ ਹੈ, ਜਿਹੜਾ ਕਿ ਹੋਣ ਵਾਲਾ ਮੌਸਮ ਚੱਲ ਰਿਹਾ ਹੈ। ਇਹ ਲੀਚੀ ਦੇ ਬੂਟੇ ਲਗਾਉਣ ਲਈ ਬਹੁਤ ਹੀ ਢੁਕਵਾਂ ਜਿਹੜਾ ਸਮਾਂ ਹੈ। ਲੀਚੀ ਦੇ ਬੂਟੇ ਲਗਾਉਣ ਲਈ 2 ਸਾਲ ਦੀ ਉਮਰ ਦੇ ਬੂਟੇ ਅਖੀਰ ਬਰਸਾਤ ਦਿਨਾਂ ਦੌਰਾਨ ਜਿਵੇਂ ਸਤੰਬਰ ਅਕਤੂਬਰ ਦੇ ਵਿੱਚ ਲਗਾ ਦਿਓ ਕਿਉਂਕਿ ਇਹਨਾਂ ਦਿਨਾਂ ਵਿੱਚ ਜਲਵਾਯੂ ਵਿੱਚ ਕਾਫ਼ੀ ਨਮੀ ਹੁੰਦੀ ਹੈ ਅਤੇ ਮੌਸਮ ਵੀ ਕੁਝ ਠੰਡਾ ਹੋ ਜਾਂਦਾ ਜਿਸ ਨਾਲ ਬੂਟੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਆ ਅਤੇ ਉਹਨਾਂ ਦੇ ਜਿਹੜੇ ਬੂਟੇ ਲਗਾਉਣ ਤੋਂ ਜਦੋਂ ਆਪਾਂ ਜ਼ਮੀਨ ਦੇ ਵਿੱਚ ਲਗਾਉਂਦੇ ਹਾਂ ਮਰਨ ਦੀ ਜਿਹੜੀ ਦਰ ਹੈ ਇਸ ਮੌਸਮ ਦੇ ਵਿੱਚ ਬਹੁਤ ਘੱਟ

ਹੁੰਦੀ ਹੈ। ਲੀਚੀ ਦੇ ਬੂਟੇ ਵਰਗਾਕਾਰ ਢੰਗ ਨਾਲ 7.5 ਮੀਟਰ ਬਾਏ 7.5 ਮੀਟਰ ਨਾਲ ਲਗਾਉਣੇ ਚਾਹੀਦੇ ਹਨ। ਇਸ ਨਾਲ ਇੱਕ ਕਿੱਲੇ ਦੇ ਵਿੱਚ ਤੁਹਾਡੇ ਜਿਹੜੇ 72 ਬੂਟੇ ਲੱਗ ਜਾਂਦੇ ਹਨ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਲੀਚੀ ਦੇ ਬੂਟੇ ਨੂੰ ਆਪਾਂ ਕਿੱਦਾਂ ਲਗਾਉਣਾ, ਉਸ ਲਈ ਟੋਏ ਕਿਵੇਂ ਪੁੱਟਣੇ ਨੇ, ਉਹਦੇ ਜਿਹੜੇ ਟੋਏ ਆ ਕਿਵੇਂ ਭਰਨੇ ਨੇ। ਬੂਟੇ ਲਗਾਉਣ ਤੋਂ ਪਹਿਲਾਂ ਬਾਗ ਦੀ ਜਿਹੜੀ ਵਿਉਂਤਬੰਦੀ ਜਿਹੜੀ ਉਹ ਚੰਗੀ ਤਰ੍ਹਾਂ ਕਰ ਲਓ, ਜਿਵੇਂ ਕਿ ਬਾਗ ਲਈ ਸੜਕ, ਪਾਣੀ ਅਤੇ ਖਾਲੀਆਂ ਵਿਚਕਾਰ ਰਸਤੇ, ਅਤੇ ਹਰ ਬੂਟੇ ਲਈ 1 ਮੀਟਰ ਡੂੰਘਿਆ ਅਤੇ 1 ਮੀਟਰ ਗੋਲ ਘੇਰੇ ਵਾਲਾ ਟੋਇਆ ਜਿਹੜਾ ਪੁੱਟ ਲਓ। ਇਹਨਾਂ ਟੋਇਆਂ ਦੀ ਉੱਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾ ਕੇ ਜ਼ਮੀਨ ਤੋਂ ਉੱਪਰ ਪਾ ਲਓ ਅਤੇ ਇਹਨਾਂ ਬੂਟੇ ਲਗਾਉਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਬੂਟਿਆਂ ਇਹਨਾਂ ਤੋਂ ਪਾਣੀ ਦੇ ਦਿਓ ਅਤੇ ਪਾਣੀ ਦੇਣ ਤੋਂ ਬਾਅਦ ਟੋਏ ਵਿਚਲੀ ਜਿਹੜੀ ਮਿੱਟੀ ਬੈਠ ਗਈ ਹੋਵੇ ਅਤੇ ਉੱਪਰਲੀ ਸਤਾ ਜਿਹੜੀ ਇੱਥੇ ਮਿੱਟੀ ਪੈ ਕੇ ਜ਼ਮੀਨ ਦੇ ਬਰਾਬਰ ਪਾ ਲਓ। ਹੁਣ ਕੀ ਕਰਨਾ ਕਿ ਹਰੇਕ ਟੋਏ ਦੇ ਵਿੱਚ 15 ਮਿਲੀਮੀਟਰ ਕਲੋਰੋਫਾਰੀਫਾਸ 20 EC 2 ਕਿਲੋ ਮਿੱਟੀ ਦੇ ਵਿੱਚ ਲਾ ਕੇ ਸਨਿਓਕ ਤੋਂ ਬਚਣ ਲਈ ਪਾ ਦਿਓ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਿਵੇਂ ਅਸੀਂ ਨਵੇਂ ਬੂਟੇ ਲਗਾਉਂਦੇ ਹਾਂ ਅਤੇ ਉਹਦੇ ਉੱਤੇ ਜਿਹੜਾ ਸਿਉਂਕ ਦਾ ਜਿਹੜਾ ਹਮਲਾ ਆ ਉਹ ਕਈ ਵਾਰ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ। ਇਸ ਲਈ ਸਿਉਂਕ ਤੋਂ ਬਚਣ ਲਈ ਇਹ ਜਿਹੜੀ ਮੈਂ ਕਲੋਰੋਫਾਰੀਫਾਸ 20 EC ਦਵਾਈ ਦੱਸੀ ਹੈ ਇਹ ਜ਼ਰੂਰ ਪਾਉਣੀ ਚਾਹੀਦੀ ਹੈ। ਹੁਣ ਅੱਗੇ ਗੱਲ ਆਪਾਂ ਕਰਦੇ ਹਾਂ ਕਿ ਨਰਸਰੀ ਦੇ ਉੱਤੋਂ ਜਿਹੜੀ ਹੁੰਦੀ ਹੈ ਬੂਟਿਆਂ ਦੀ ਚੋਣ ਜਿਹੜੀ ਆ ਉਹ ਆਪਾਂ ਕਿੱਦਾਂ ਕਰਨੀ ਹੈ ਜੀ। ਬਾਗ ਸਾਨੂੰ ਜਿਹੜੇ ਬਾਗ ਲਗਾਉਣ ਵਾਸਤੇ ਚੰਗੀ ਨਸਲ ਦੇ ਦਰਮਿਆਨੇ ਆਕਾਰ ਦੇ ਬੂਟੇ ਜਿਹੜੇ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ, ਸਿਹਤਮੰਦ ਹੋਣ ਦੀ ਜਿਹੜੀ ਚੋਣ ਕਰਨੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਣਾ ਹੈ ਕਿ ਜਿਹੜੀ ਲੀਚੀ ਦੀ ਜਿਹੜੀ ਇਹ ਬੂਟੇ ਆ ਇਹ ਬਹੁਤ ਹੀ ਸਿਹਤਮੰਦ ਅਤੇ ਸਾਫ਼ ਸੁਥਰੇ ਹੋਣ ਅਤੇ ਇਹਨਾਂ ਦੇ ਨਾਲ ਜਿਹੜੀ ਮਿੱਟੀ ਦੀ ਗਾਚੀ ਜਿਹੜੀ ਆ ਉਹ ਲੱਗੀ ਹੋਵੇ। ਇਹ ਜਿਹੜੇ ਬੂਟੇ ਆ ਇਹ ਤੁਸੀਂ ਕਿਸੇ ਭਰੋਸੇਮੰਦ ਸਰਕਾਰੀ ਨਰਸਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਜਿਵੇਂ ਸਾਡੀ ਰੀਜਨਲ ਰਿਸਰਚ ਸਟੇਸ਼ਨ ਦੀ ਨਰਸਰੀ ਹੈਗੀ ਹੈ ਜਿਹਨੂੰ ਕਿ ਅਸੀਂ ਲੀਚੀ ਦੇ ਬੂਟੇ ਜਿਹੜੇ ਆ ਉਹ ਸਾਲ ਦੇ ਵਿੱਚ 2 ਵਾਰੀ ਅਸੀਂ ਕਿਸਾਨ ਵੀਰਾਂ ਨੂੰ ਤਿਆਰ ਕਰਕੇ ਦਿੰਦੇ ਹਾਂ, 1 ਫਰਵਰੀ ਮਾਰਚ ਅਤੇ 1 ਅਸੀਂ ਸਪਤੰਬਰ ਅਕਤੂਬਰ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਕਿਸਾਨ ਮੇਲਿਆਂ ਦੇ ਵਿੱਚ ਵੀ ਲੀਚੀ ਦੇ ਬੂਟਿਆਂ ਦੀ ਜਿਹੜੀ ਅਸੀਂ ਵਿਕਰੀ ਕਰਦੇ ਹਾਂ। ਦੂਸਰਾ ਅੱਗੇ ਆਉਂਦਾ ਕਿ ਤੁਹਾਡਾ ਅਸੀਂ ਹੁਣ ਜਿਵੇਂ ਬੂਟੇ ਲਗਾ ਲਏ, ਹੁਣ ਅੱਗੇ ਸਾਨੂੰ ਪਤਾ ਹੈ ਕਿ ਠੰਡ ਵਾਲਾ ਮੌਸਮ ਸ਼ੁਰੂ ਹੋਣ ਵਾਲਾ ਹੈ। ਹੁਣ ਇਹਨਾਂ ਛੋਟੇ ਬੂਟਿਆਂ ਨੂੰ ਸਾਨੂੰ ਸਰਦੀ ਦੇ ਜਿਹੜੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਾਉਣਾ ਉਹਦੇ ਵਾਸਤੇ ਮੈਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਛੋਟੇ ਲਗਾਏ ਬੂਟਿਆਂ ਨੂੰ 3 ਤੋਂ 4 ਸਾਲ ਤੱਕ ਸਰਦੀਆਂ ਦੇ ਕੋਰੇ ਅਤੇ ਗਰਮੀਆਂ ਤੋਂ ਲੂਹ ਤੋਂ ਬਚਾ ਕੇ ਰੱਖੋ। ਬੂਟਿਆਂ ਨੂੰ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਬਚਾਓ ਅਤੇ ਬੂਟਿਆਂ ਦੇ ਅੰਡ ਵਿੱਚ ਜਾਂ ਤਾਂ ਫਿਰ ਯੰਤਰ ਲਗਾ ਦਿਓ, ਜੋ ਕਿ ਜਿਵੇਂ ਅੱਧ ਫਰਵਰੀ ਵਿੱਚ ਬੀਜ ਕੇ ਅਤੇ ਇਹਨਾਂ ਨੂੰ ਯੰਤਰ ਦੇ ਬੂਟੇ ਜਿਹੜੇ ਆ ਮਾਰਚ ਅਪ੍ਰੈਲ ਮਈ ਦੇ ਵਿੱਚ ਕਾਫ਼ੀ ਵੱਡੇ ਹੋ ਜਾਂਦੇ ਆ ਅਤੇ ਉਹ ਜਿਹੜੇ ਲੀਚੀ ਦੇ ਬੂਟੇ ਨੂੰ ਕਾਫ਼ੀ ਜਿਹੜੇ ਲੂਹ ਤੋਂ ਬਚਾ ਕੇ ਰੱਖਦੇ ਹਨ। ਅਤੇ ਜਾਂ ਫਿਰ ਇਸ ਨੂੰ ਲੀਚੀ ਨੂੰ ਥੋੜ੍ਹਾ ਪਰਾਲੀ ਜਾਂ ਸਰਕੰਡੇ ਨਾਲ ਢੱਕ ਕੇ ਰੱਖੋ ਤਾਂ ਕਿ ਇਹਨਾਂ ਨੂੰ ਗਰਮੀ ਸਰਦੀ ਦੇ ਦੋਨਾਂ ਮੌਸਮ ਤੋਂ ਬਚਾਇਆ ਜਾ ਸਕਦਾ ਹੈ। ਅੱਗੇ ਆਉਂਦਾ ਜੀ ਜਿੱਦਾਂ ਆਪਾਂ ਨਵਾਂ ਬਾਗ ਲਗਾਇਆ ਲੀਚੀ ਦਾ, ਹੈ ਨਾ, ਇਸਦੇ ਬਾਗ ਦੇ ਲਗਾਉਣ ਆਸੇ ਪਾਸੇ ਚੁਗਿਰਦੇ ਅਤੇ ਜਿਹੜੀ ਹਵਾ ਰੋਕੂ ਵਾਰਡ ਜਿਹੜੀ ਲਗਾਉਣੀ ਆ ਉਹ ਬਹੁਤ ਜ਼ਰੂਰੀ ਹੈ। ਇਸ ਕਰਕੇ ਲੀਚੀ ਦਾ ਜਦੋਂ ਨਵਾਂ ਬਾਗ ਸਥਾਪਿਤ ਕਰਨਾ ਹੈ ਇਹਨਾਂ ਇਸ ਮਹੀਨੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ, ਅਤੇ ਨਾਲ ਹੀ ਲੀਚੀ ਦੇ ਆਲੇ ਦੁਆਲੇ ਹਵਾ ਰੋਕੂ ਵਾਰਡ ਜ਼ਰੂਰ ਲਾਉਣੇ ਆ, ਕਿਉਂਕਿ ਹਵਾ ਰੋਕੂ ਵਾਰਡ ਨਾਲ ਇੱਕ ਹੁੰਦਾ ਕਿ ਜਿਹੜੀ ਤੇਜ਼ ਮੀਂਹ ਹਨੇਰੀ ਦਾ ਜਿਹੜਾ ਮਾੜਾ ਪ੍ਰਭਾਵ ਹੈ ਉਹ ਬਾਗ ਦੇ ਅੰਦਰ ਲੱਗੇ ਬੂਟਿਆਂ ਦੇ ਨਹੀਂ ਪੈਂਦਾ, ਕਿਉਂਕਿ ਜਿਹੜੀ ਇਹ ਵਾੜ ਲਗਾਈ ਹੁੰਦੀ ਹੈ ਇਹ ਹਵਾ ਨੂੰ ਬਾਹਰ ਹੀ ਰੋਕ ਦਿੰਦੀ ਹੈ। ਇਸ ਕਰਕੇ ਇਹਨਾਂ ਦੇ ਵਿੱਚ ਅਸੀਂ ਹਵਾ ਰੋਕੂ ਵਾੜ ਦੇ ਵਿੱਚ ਸਫੇਦਾ, ਦੇਸੀ ਅੰਬ, ਜਾਮਨ, ਸ਼ਹਿਤੂਤ ਜਿਹੜੇ ਬੂਟੇ ਲਗਾਉਣ ਦੀ ਅਸੀਂ ਸਿਫਾਰਿਸ਼ ਕੀਤੇ ਕਰਦੇ ਹਾਂ। ਹੁਣ ਅੱਗੇ ਆਪਾਂ ਗੱਲ ਕਰਾਂਗੇ ਜੀ ਖਾਦਾਂ, ਕਿਉਂਕਿ ਆਪਾਂ ਬੂਟੇ ਲਗਾ ਲਏ ਹੁਣ ਉਹਨਾਂ ਦੀ ਸਿਹਤ ਵੱਲ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਜਿਹੜੀਆਂ ਖਾਦਾਂ ਆ ਉਹੀ ਸਾਨੂੰ ਪਾਉਣੀਆਂ ਚਾਹੀਦੀਆਂ ਹਨ, ਜੋ ਕਿ ਸਮੇਂ ਸਿਰ ਇਹਨਾਂ ਦੀ ਡੋਜ਼ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ, ਜਿਸ ਨਾਲ ਜਿਹੜਾ ਇਹਨਾਂ ਦਾ ਵਾਧਾ ਫੁੱਲਾ ਜਿਹੜਾ ਵਿਕਾਸ ਜਿਹੜਾ ਚੰਗੀ ਤਰ੍ਹਾਂ ਹੋ ਸਕੇ। ਹੁਣ ਮੈਂ ਗੱਲ ਕਰਾਂ ਕਿ ਜਿਵੇਂ ਕਿ 1 ਤੋਂ 3 ਸਾਲ ਵਾਲਾ ਬੂਟਾ, ਉਹਦੇ ਵਿੱਚ ਅਸੀਂ 10 ਤੋਂ 20 ਜਿਹੜੀ ਆਪਾਂ ਜਿਹੜੀ ਗ੍ਰਾਮ ਹੈ ਉਹ ਯੂਰੀਆ ਅਤੇ 150 ਤੋਂ 500 ਗ੍ਰਾਮ ਸੁਪਰ ਫਾਸਫੇਟ ਅਤੇ ਮੇਰੋਟਾ ਪੋਟਾਸ਼ 60 ਤੋਂ 150 ਜਿਹੜੀ ਆਪਾਂ ਉਹ ਪ੍ਰਤੀ ਗ੍ਰਾਮ ਪ੍ਰਤੀ ਬੂਟਾ ਪਾ ਦੇਣੀ। ਇਸ ਤੋਂ 10 ਸਾਲ ਤੋਂ ਉੱਪਰ ਜਿਹੜੀ ਉਮਰ ਹੋ ਗਈ ਹੈ ਉਹਦੇ ਵਿੱਚ 1600 ਗ੍ਰਾਮ ਪ੍ਰਤੀ ਬੂਟਾ ਯੂਰੀਆ, 2250 ਗ੍ਰਾਮ ਪ੍ਰਤੀ ਬੂਟਾ ਸੁਪਰ ਫਾਸਫੇਟ, 600 ਗ੍ਰਾਮ ਜਿਹੜੀ ਆ ਉਹ ਮੇਰੋਟਾ ਪੋਟਾਸ਼ ਜਿਹੜੀ ਪਾਉਣੀ।

0: ਇਸ ਤੋਂ ਆਪਾਂ ਇਹ ਕਰਨਾ ਕਿ ਜਿਵੇਂ ਇਸ ਰੂੜੀ ਦੀ ਖਾਦ ਅਤੇ ਸੁਪਰ ਫਾਸਫੇਟ ਜਿਹੜੀ ਪੋਟਾਸ਼ ਆ ਉਹ ਦਸੰਬਰ ਮਹੀਨੇ ਵਿੱਚ ਪਾਉਣੀ ਹੈ ਅਤੇ ਯੂਰੀਆ ਖਾਦ ਫਰਵਰੀ ਦੇ ਅੱਧ ਵਿੱਚ ਅਤੇ ਆਦਿ ਦੀ ਜਿਹੜੀ ਫਲ ਲੱਗਣ ਤੋਂ ਪਿੱਛੋਂ ਅਪ੍ਰੈਲ ਦੇ ਅੱਧ ਵਿੱਚ ਜਿਹੜੀ ਪਾ ਦੇਣੀ ਚਾਹੀਦੀ ਹੈ।
1: ਹਾਂਜੀ ਤੇਜਾ ਸਿੰਘ ਜੀ।
2: ਹਾਂਜੀ ਸ਼ਿੰਗਾਰਾ ਸਿੰਘ ਜੀ
1: ਜੀ
2: ਕੀ ਬੋਲ ਲਾਈਏ
1: ਚਾਹੀਦਾ
2: ਦਿਲ ਕਰਦਾ ਮੈਨੂੰ ਲੱਗਦਾ ਤੁਹਾਡਾ ਗਾਣਾ ਸੁਣਨ ਨੂੰ
1: ਰੂਹ ਦੀ ਖੁਰਾਕ ਹੈ ਜੀ।
2: ਸੁਣੋ ਫਿਰ ਗੀਤ ਸੁਣੋ ਜੀ
1: ਸੁਣਾਓ ਜੀ।
2: ਆਹ

0: तेरा रोंदर जुमाही लम ते सलमानी तेरा रोंदर जुमाही लम ते सलमानी।
1: हां जी तेजा सिंह जी,
2: शिंगारा सिंह जी, ICAR सिफिट लुधियाणा दा 38वां स्थापना दिवस सीगा।
1: अच्छा जी,
2: इस मौके ते एक रेडियो रिपोर्ट है साडे कोल
1: जी,
2: ओह सुणाउने आ जी तुहानू।
1: बिल्कुल जी सुणाओ जी।
3: ਜਿਹੜੀ ਸਾਡੀ ਪੈਗਰੋ ਕੰਪਨੀ ਆ 12 ਰੁਪਏ ਕਿਲੋ ਆਲੂ ਲੈਂਦੀ ਆ, ਟਿਕਰੀ ਆਮਦਨ ਹੋ ਗਈ ਫਾਰਮਰ ਦੀ 4 ਰੁਪਏ ਕਿਲੋ ਚੀਜ਼ ਤੁਸੀਂ 12 ਰੁਪਏ ਕਿਲੋ ਬਾਈ ਕੀਤੀ, ਆਮਦਨ ਟ੍ਰਿਪਲ ਹੋ ਗਈ। ਸੋ ਮੇਰੇ ਕਹਿਣ ਦਾ ਭਾਵ ਆ ਕਿ ਅਸੀਂ ਵੱਧ ਰਹੇ ਹਾਂ ਫੂਡ ਪ੍ਰੋਸੈਸਿੰਗ ਵਿੱਚ, ਜਿਹਦੇ ਵਿੱਚ ਸਿਫਟ ਜਿਹੜੀ ਆ ਉਹ ਬਹੁਤ ਵੱਡਾ ਰੋਲ ਪਲੇ ਕਰ ਰਹੀ ਆ। ਅਤੇ ਜਦੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਕੋਆਪਰੇਟਿਵਸ ਆ, ਜਿੰਨੀਆਂ SPOs ਆ, ਜਿੰਨੀਆਂ ਸੈਲਫ ਹੈਲਪ ਗਰੁੱਪਸ ਆ, ਜਿੰਨੀਆਂ ਸਟਾਰਟਅਪਸ ਆ, ਅਸੀਂ ਇਹਨਾਂ ਨੂੰ ਕਿਉਂ ਨਾ ਹੈਂਡ ਹੋਲਡਿੰਗ ਕਰਕੇ, ਉਂਗਲੀ ਫੜ ਕੇ ਪੰਜਾਬ ਸਰਕਾਰ ਤੋਂ, ਸੈਂਟਰ ਗੌਰਮੈਂਟ ਤੋਂ, ਰਿਸਰਚ ਬਾਡੀਜ਼ ਤੋਂ, ਅਕੈਡਮੀਸ਼ੀਆ ਤੋਂ, ਇੰਡਸਟਰੀ ਤੋਂ ਸਪੋਰਟ ਦਵਾਈਏ। ਇਸੇ ਕਰਕੇ 8 ਸਤੰਬਰ ਨੂੰ ਜਦੋਂ ਮੇਰਾ ਲਾਸਟ ਵਰਕਿੰਗ ਡੇ ਸੀ ਮੇਰੇ ਦਫ਼ਤਰ ਦੇ ਵਿੱਚ, ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੁਲਾਇਆ। ਸਵੇਰ ਦੇ ਸਾਹਿਬ ਖੁੜੀਆ ਸਾਹਿਬ ਆਏ, ਦੁਪਹਿਰ ਤੋਂ ਬਾਅਦ ਮਾਨਯੋਗ ਰੂਰਲ ਡਿਵੈਲਪਮੈਂਟ ਮਿਨਿਸਟਰ ਆਏ ਸੋਹਣ ਸਾਹਿਬ, ਉੱਥੇ ਸਾਰੀਆਂ ਇਕਾਈਆਂ ਬੁਲਾਈਆਂ, ਅਸੀਂ ਸਨਮਾਨਿਤ ਕੀਤਾ ਫਸਟ PTPC ਐਕਸਲੈਂਸ ਅਵਾਰਡ ਸ਼ੋਅ, ਉੱਥੇ ਐਕਨੋਲਜ ਕੀਤਾ ਗਿਆ। ਅੱਜ ਵੀ ਸਾਡੇ PTPC ਦੇ ਇੱਥੇ ਪੂਰੇ ਸਰਗਰਮ ਵਰਕਰ ਵੀ ਆਏ ਆ, ਗੁਰਵੰਤ ਸਿੰਘ ਜੀ ਬੈਠੇ ਇੰਚਾਰਜ ਲੁਧਿਆਣਾ ਦੇ, ਇਹਨਾਂ ਨੇ ਬੜੀ ਮਿਹਨਤ ਕੀਤੀ ਆ ਕਿ PTPC ਰਾਹੀਂ ਪੰਜਾਬ ਟ੍ਰੇਡ ਪ੍ਰਮੋਸ਼ਨ ਕੌਂਸਲ, ਜਿਹੜੀ ਮੈਂ ਰਿਟਾਇਰਮੈਂਟ ਤੋਂ ਪਹਿਲੇ ਮਹੀਨਾ ਰਜਿਸਟਰ ਕਰਾ ਲਈ ਸੀ, ਉਹ ਪੰਜਾਬ ਸਰਕਾਰ ਨੇ 28 ਜੁਲਾਈ ਨੂੰ ਪ੍ਰਵਾਨਗੀ ਦਿੱਤੀ ਅਤੇ 25 ਅਗਸਤ ਨੂੰ ਭਾਰਤ ਸਰਕਾਰ ਦੇ ਦਰਪਣ ਪੋਰਟਲ ਤੋਂ ਪ੍ਰਵਾਨਗੀ ਮਿਲ ਗਈ ਆ। ਨੋਨ ਪ੍ਰੋਫਿਟ ਹੈ, ਕੋਈ ਕਿਸੇ ਤੋਂ ਪੈਸਾ ਨਹੀਂ ਲੈਣਾ, ਪਰ ਸੇਵਾ ਕਰਨੀ ਤੁਹਾਡੀ, ਤੁਹਾਡੀ ਹੈਂਡ ਹੋਲਡਿੰਗ ਕਰਨੀ ਆ, ਤੁਹਾਡੇ ਗਿਆਨ 'ਚ ਵਾਧਾ ਕਰਨਾ। ਤੁਹਾਡੀ ਕੋਈ ਸਮੱਸਿਆ ਹੈਗੀ ਆ, ਕੋਈ ਇੰਡਸਟਰੀ ਸ਼ੁਰੂ ਕਰਨੀ ਹੈ, ਸਮਾਲ ਮੀਡੀਅਮ, ਉਹ ਕਿਵੇਂ ਕਰਨੀ ਆ, ਇਨਵੈਸਟਮੈਂਟ ਪੰਜਾਬ ਤੋਂ ਕਿਵੇਂ ਰਵਾਇਤ

ਅੱਜ ਸੋਚਣ ਦਾ ਸਮਾਂ ਆ ਗਿਆ ਕਿ ਅਸੀਂ ਸਹੀ ਡਾਇਰੈਕਸ਼ਨ 'ਚ ਵੱਧ ਰਹੇ ਹੈਗੇ ਹਾਂ, ਕਿਉਂਕਿ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਸੀਗੀ ਅਤੇ 1990-95 ਤੱਕ ਸਾਨੂੰ ਅਨਾਜ ਦੀ ਬਹੁਤ ਲੋੜ ਸੀਗੀ, ਅਤੇ ਆਪਾਂ ਜਿਹੜੀ ਗਰੋਥ ਸੀਗੀ ਉਹ ਟੈਕਨੋਲੋਜੀ ਲੈਡ ਗਰੋਥ ਸੀਗੀ, ਉਹ ਆਪਾਂ ਅਚੀਵ ਕੀਤਾ। ਉਹਦੇ ਬਾਅਦ ਜਿਹੜਾ 1990-95 ਤੋਂ ਲੈ ਕੇ 2010-15 ਦੀ ਗੱਲ ਕੀਤੀਏ ਤਾਂ ਆਪਾਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਡਾਈਵਰਟ ਕੀਤਾ ਕਿ ਆਪਾਂ ਧਾਨ, ਗੇਹੂੰ ਜਾਂ ਜਿਹੜੇ ਅਨਾਜ ਵਾਲੀ ਫਸਲਾਂ ਹੈਗੀ ਉਹ ਤੋਂ ਵੱਧ ਕੇ ਆਪਾਂ ਦੂਜੀ ਫਸਲਾਂ ਵੀ ਕੀਤੀ ਕਰੀਏ ਅਤੇ ਡਾਈਵਰਸੀਫਿਕੇਸ਼ਨ ਪਾਸੇ ਗਏ। ਅੱਜ ਦਾ ਜੋ ਸਮਾਂ ਹੈਗਾ ਕਿ ਆਪਾਂ 2015-20 ਤੋਂ ਅੱਜ ਤੱਕ ਜਿਹੜੇ ਗੱਲਾਂ ਕਰਨ ਲੱਗੇ ਹੈਗੇ ਅਤੇ ਸਸਟੇਨੇਬਿਲਿਟੀ ਪੁਆਇੰਟ ਆਫ ਵਿਊ ਤੋਂ ਕਰਨ ਲੱਗੇ ਹੈਗੇ ਕਿ ਆਪਾਂ ਆਪਣੇ ਕੋਲ ਅਨਾਜ ਤੋਂ ਬਹੁਤ ਹੈਗਾ, ਕਿ ਉਹ ਪੌਸ਼ਟਿਕ ਅਨਾਜ ਹੈਗਾ ਕਿ ਨਹੀਂ ਹੈਗਾ। ਜੇ ਅਨਾਜ ਆਪਾਂ ਪੈਦਾ ਕਰ ਰਹੇ ਹੈਗੇ ਤਾਂ ਜਿਹੜੇ ਪ੍ਰਕਿਰਤੀ ਦੇ ਸੰਸਾਧਨ ਹੈਗੇ ਉਹ ਬਚ ਰਹੇ ਹੈਗੇ ਜਾਂ ਨਹੀਂ ਹੈਗੇ, ਕਿ ਹਵਾ, ਪਾਣੀ, ਜਿੰਨੇ ਵੀ ਚੀਜ਼ਾਂ ਹੈਗੀਆਂ ਆਪਾਂ ਉਹਨਾਂ ਦੀ ਵੀ ਥੋੜ੍ਹੀ ਜਿਹੀ ਚਿੰਤਾ ਕਰਨ ਲੱਗੇ ਹੈਗੇ। ਮੇਰਾ ਤੁਹਾਨੂੰ ਇਹੀ ਸਮੇਂ ਕਹਿ ਸਕਦੇ ਹਾਂ, ਰਿਕੁਐਸਟ ਕਹਿ ਸਕਦੇ ਕਿ ਸਾਨੂੰ ਅੱਜ ਦੇ ਸਮੇਂ 'ਚ ਲੋੜ ਹੈਗੀ ਕਿਸ ਪਾਸੇ ਸੋਚੀਏ, ਪਰਟੀਕੁਲਰਲੀ ਪੰਜਾਬ 'ਚ। ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਜੇ ਪੰਜਾਬ ਦੀ ਗੱਲ ਕਰੀਏ ਅਤੇ ਆਲੂ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਆਪਾਂ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਅਹੁਦਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

ਹੁਣ ਤੁਸੀਂ ਸੁਣ ਰਹੇ ਸੀ ਆਲੀਸ਼ਾ ਚਿਨੋਏ ਦੀ ਆਵਾਜ਼ ਵਿੱਚ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ, ਇਸ ਲੜੀ ਦੇ ਤਹਿਤ ਸਟਾਰਟਅਪ ਇੰਡੀਆ ਦੇ ਵਿਸ਼ੇਸ਼ ਪ੍ਰੋਗਰਾਮ।

ਹੁਣ ਗੱਲ ਕਰਦੇ ਹਾਂ ਫੰਡਿੰਗ ਯਾਨੀ ਕਿ ਪੂੰਜੀ ਦੀ। ਬਹੁਤ ਸਾਰੇ ਨੌਜਵਾਨਾਂ ਕੋਲ ਵਿਚਾਰ ਤਾਂ ਹੁੰਦਾ ਪਰ ਕਾਰੋਬਾਰ ਸ਼ੁਰੂ ਕਰਨ ਲਈ ਪੈਸਾ ਨਹੀਂ ਹੁੰਦਾ। ਸਟਾਰਟਅਪ ਲਈ ਫੰਡਿੰਗ ਦੇ ਕਈ ਸਰੋਤ ਹੋ ਸਕਦੇ ਨੇ। ਆਪਣੀ ਬੱਚਤ, ਪਰਿਵਾਰ ਜਾਂ ਦੋਸਤਾਂ ਤੋਂ ਪੂੰਜੀ ਲੈ ਲੈਣੀ, ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈ ਲੈਣਾ, ਐਂਜਲ ਇਨਵੈਸਟਰਸ, ਵੈਂਚਰ ਕੈਪੀਟਲ ਅਤੇ ਯੋਗ ਸਰਕਾਰੀ ਯੋਜਨਾਵਾਂ। ਸਟਾਰਟਅਪ ਇੰਡੀਆ ਇਕੋਸਿਸਟਮ ਵਿੱਚ ਫੰਡ ਨੂੰ ਫੰਡਸ ਫੋਰ ਸਟਾਰਟਅਪ ਅਤੇ ਸਟਾਰਟਅਪ ਇੰਡੀਆ ਸੀਡ ਫੰਡ ਸਕੀਮ ਵਰਗੀਆਂ ਯੋਜਨਾਵਾਂ ਵੀ ਦਿੱਤੀਆਂ ਜਾ ਰਹੀਆਂ, ਜਿਨ੍ਹਾਂ ਦਾ ਉਦੇਸ਼ ਯੋਗ ਸਟਾਰਟਅਪ ਲਈ ਫੰਡਿੰਗ ਇਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਪਰ ਯਾਦ ਰੱਖੋ ਕਿ ਫੰਡਿੰਗ ਮਿਲਣਾ ਸਫਲਤਾ ਦੀ ਗਾਰੰਟੀ ਨਹੀਂ ਹੈ। ਕਾਰੋਬਾਰ ਦੀ ਅਸਲ ਸਫਲਤਾ ਗਾਹਕਾਂ ਲਈ ਮੁੱਲ ਪੈਦਾ ਕਰਨਾ, ਸਹੀ ਬਿਜ਼ਨਸ ਮਾਡਲ, ਵਿੱਤੀ ਅਨੁਸ਼ਾਸਨ ਅਤੇ ਲਗਾਤਾਰ ਸੁਧਾਰ ਤੇ ਨਿਰਭਰ ਕਰਦੀ ਹੈ। ਸਟਾਰਟਅਪ ਇੰਡੀਆ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਪੱਖ ਹੈ ਇਨੋਵੇਸ਼ਨ ਯਾਨੀ ਕਿ ਨਵੀਨਤਾ। ਤੁਹਾਡੇ ਵੈਂਚਰ, ਤੁਹਾਡੇ ਆਈਡੀਆ ਦੇ ਵਿੱਚ ਨਵੀਨਤਾ ਹੋਣੀ ਜ਼ਰੂਰੀ ਹੈ। ਉਹ ਪਹਿਲਾਂ ਤੋਂ ਮੌਜੂਦ ਹੋਰ ਬਹੁਤ ਸਾਰੇ ਆਈਡੀਆਜ਼ ਤੋਂ ਵੱਖਰਾ ਹੋਣਾ ਚਾਹੀਦਾ। ਸਟਾਰਟਅਪ ਆਮ ਤੌਰ 'ਤੇ ਕਿਸੇ ਨਵੇਂ ਜਾਂ ਸੁਧਰੇ ਹੋਏ ਉਤਪਾਦ, ਸੇਵਾ, ਪ੍ਰਕਿਰਿਆ ਜਾਂ ਬਿਜ਼ਨਸ ਮਾਡਲ ਰਾਹੀਂ ਸਮੱਸਿਆ ਦਾ ਹੱਲ ਲੱਭਣ ਅਤੇ ਉਸ ਨੂੰ ਵੱਡੇ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਕਰਦਾ। ਇਸ ਲਈ ਜੇਕਰ ਤੁਹਾਡੇ ਕੋਲ ਕੋਈ ਵਿਚਾਰ ਹੈ ਤਾਂ ਆਪਣੇ ਆਪ ਤੋਂ ਪੁੱਛੋ, ਮੈਂ ਕੀ ਨਵਾਂ ਕਰ ਸਕਦਾ ਹਾਂ, ਕੀ ਨਵਾਂ ਕਰ ਰਿਹਾ ਹਾਂ, ਮੇਰਾ ਹੱਲ ਉਹਨਾਂ ਲੋਕਾਂ ਦੀ ਸਮੱਸਿਆਵਾਂ

0: ਦਾ ਹੱਲ ਕਿਵੇਂ ਕਰ ਸਕਦਾ ਹੈ ਜੋ ਮੇਰੇ ਵਾਂਗ ਹੀ ਕਿਸੇ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ। ਉਦਾਹਰਣ ਦੇ ਤੌਰ ਤੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਅਰਥ ਵਿਵਸਥਾ 'ਚ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਸਪੋਰਟਸ ਗੂਡਸ, ਮੈਨੂਫੈਕਚਰਿੰਗ, ਸੇਵਾ ਖੇਤਰ ਅਤੇ ਵਿਦੇਸ਼ੀ ਬਾਜ਼ਾਰ ਨਾਲ ਜੁੜੇ ਕਾਰੋਬਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਇਨ੍ਹਾਂ ਖੇਤਰਾਂ 'ਚ ਨਵੇਂ ਵਿਚਾਰਾਂ ਲਈ ਵੀ ਬਹੁਤ ਮੌਕੇ ਨੇ। ਅਸੀਂ ਦੇਖਦੇ ਹਾਂ ਕਿ ਖੇਤੀਬਾੜੀ 'ਚ ਪ੍ਰੀਸੀਜ਼ਨ ਫਾਰਮਿੰਗ, ਫਸਲਾਂ ਦੀ ਰਹਿੰਦ ਖੂੰਹਦ ਦੀ ਵਰਤੋਂ, ਫੂਡ ਪ੍ਰੋਸੈਸਿੰਗ, ਕੋਲਡ ਚੇਨ, ਪਿੰਡਾਂ ਲਈ ਡਿਜੀਟਲ ਸੇਵਾਵਾਂ, ਰੀਨਿਊਏਬਲ ਐਨਰਜੀ, ਸਕਿੱਲ ਡਿਵੈਲਪਮੈਂਟ ਅਤੇ ਸਿਹਤ ਤੇ ਸਿੱਖਿਆ ਨਾਲ ਜੁੜੇ ਟੈਕਨੋਲੋਜੀ ਨਾਲ ਭਰੇ ਹੋਏ ਹੋਰ ਬਹੁਤ ਸਾਰੇ ਸੋਲਿਊਸ਼ਨ ਯਾਨੀ ਕਿ ਹੱਲ। ਇਨ੍ਹਾਂ ਖੇਤਰਾਂ 'ਚ ਕੰਮ ਕਰਨ ਵਾਲੇ ਨੌਜਵਾਨਾਂ ਲਈ ਆਪਣੇ ਵਿਚਾਰ ਨੂੰ ਬਿਜ਼ਨਸ ਮਾਡਲ ਵਿੱਚ ਬਦਲਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਨੇ। ਪਰ ਇੱਕ ਸਟਾਰਟਅਪ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਹੈ ਕਿ ਮਾਰਕੀਟ ਰਿਸਰਚ, ਕਿਤੇ ਤੁਹਾਡਾ ਸਟਾਰਟਅਪ ਫੇਲ ਨਾ ਹੋ ਜਾਵੇ ਉਸ ਲਈ ਚੰਗੀ ਰਿਸਰਚ ਕਰਨੀ, ਬਾਜ਼ਾਰ ਦੀ ਚੰਗੀ ਖੋਜ ਕਰਨੀ, ਰਿਸਰਚ ਕਰਨੀ ਜ਼ਰੂਰੀ ਹੈ। ਦੂਜੀ ਯਾਨੀ ਕਿ ਫਾਈਨੈਂਸ਼ੀਅਲ ਪਲੈਨਿੰਗ, ਤੁਹਾਡੀ ਵਿੱਤੀ ਯੋਜਨਾ ਚੰਗੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲੀਗਲ ਕੰਪਲਾਈਂਸ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸੰਬੰਧੀ ਕਾਨੂੰਨ ਕੀ ਕਹਿੰਦਾ ਹੈ ਅਤੇ ਕਿਸ ਤਰ੍ਹਾਂ ਦੇ ਕਾਗਜ਼ਾਤ ਦੀ ਲੋੜ ਪਵੇਗੀ। ਚੌਥੀ ਕਸਟਮਰ ਫੀਡਬੈਕ ਅਤੇ ਪੰਜਵੀਂ ਹੈ ਟੀਮ ਬਿਲਡਿੰਗ, ਕਿਉਂਕਿ ਇਕੱਲਾ ਮਨੁੱਖ ਬਹੁਤ ਥੋੜੇ ਸਮੇਂ ਲਈ ਹੀ ਕੰਮ ਕਰ ਸਕਦਾ, ਜੇਕਰ ਕਰਦਾ ਵੀ ਹੈ ਤਾਂ ਲੰਬੇ ਸਮੇਂ ਕੰਮ ਕਰਨ ਲਈ ਤੁਹਾਨੂੰ ਟੀਮ ਦੀ ਲੋੜ ਪਵੇਗੀ। ਅਤੇ ਛੇਵੀਂ ਹੈ ਸਾਈਬਰ ਸਿਕਿਉਰਿਟੀ ਅਤੇ ਡਾਟਾ ਪ੍ਰੋਟੈਕਸ਼ਨ, ਖਾਸ ਕਰਕੇ ਜਦੋਂ ਕਾਰੋਬਾਰ ਡਿਜੀਟਲ ਹੋਵੇ। ਕਿਸੇ ਵੀ ਸਰਕਾਰੀ ਯੋਜਨਾ ਜਾਂ ਟੈਕਸ ਬੈਨੀਫਿਟ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਅਧਿਕਾਰਤ ਸਰਕਾਰੀ ਸਰੋਤਾਂ ਤੋਂ ਤਾਜ਼ਾ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਸਰੋਤਿਓ, ਸਟਾਰਟਅਪ ਇੰਡੀਆ ਇੱਕ ਸਰਕਾਰੀ ਪਹਿਲ ਦਾ ਨਾਮ ਨਹੀਂ, ਸਗੋਂ ਇਹ ਭਾਰਤ 'ਚ ਉਦਮਿਤਾ, ਐਂਟਰਪ੍ਰਨਿਓਰਸ਼ਿਪ ਅਤੇ ਨਵੀਨਤਾ ਲਈ ਈਕੋ ਸਿਸਟਮ ਬਣਾਉਣ ਦੀ ਕੋਸ਼ਿਸ਼ ਨਾਲ ਜੁੜਿਆ ਹੋਇਆ। ਪਰ ਕਿਸੇ ਵੀ ਨੌਜਵਾਨ ਲਈ ਸਭ ਤੋਂ ਪਹਿਲਾ ਕਦਮ ਹੈ ਵਿਚਾਰ ਨੂੰ ਪਛਾਣਨਾ, ਉਸ ਦੀ ਜਾਂਚ ਕਰਨਾ ਅਤੇ ਉਸ ਨੂੰ ਯੋਜਨਾਬੱਧ ਢੰਗ ਨਾਲ ਅਮਲ 'ਚ ਲਿਆਉਣਾ। ਜੇਕਰ ਤੁਹਾਡੇ ਕੋਲ ਵੀ ਕੋਈ ਵਿਚਾਰ ਹੈ ਤਾਂ ਉਸ ਨੂੰ ਸਿਰਫ ਵਿਚਾਰ ਬਣ ਕੇ ਨਾ ਰਹਿਣ ਦਿਓ। ਉਸ ਦੀ ਲੋੜ, ਬਾਜ਼ਾਰ, ਲਾਗਤ ਅਤੇ ਸੰਭਾਵਨਾਵਾਂ ਦੀ ਜਾਂਚ ਕਰੋ, ਮਾਹਰਾਂ ਨਾਲ ਸਲਾਹ ਕਰੋ, ਸਰਕਾਰੀ ਪੋਰਟਲ 'ਤੇ ਉਪਲਬਧ ਸਹਾਇਤਾ ਅਤੇ ਯੋਗਤਾ ਦੀ ਜਾਣਕਾਰੀ ਲਓ ਅਤੇ ਫਿਰ ਇੱਕ ਛੋਟੇ ਜਿਹੇ ਕਦਮ ਨਾਲ ਸ਼ੁਰੂਆਤ ਕਰੋ, ਜਿਵੇਂ ਕਿ ਵਿਸ਼ਵ ਬੰਧੂ ਮੂੰਗਾ ਜੀ ਨੇ ਕੀਤਾ। ਸਰਕਾਰੀ ਸੇਵਾ ਤੋਂ ਮੁਕਤ ਹੋਣ ਤੋਂ ਬਾਅਦ ਇਹਨਾਂ ਨੇ ਵੀ ਸਟਾਰਟਅਪ ਇੰਡੀਆ ਦੇ ਤਹਿਤ ਆਪਣਾ ਇੱਕ ਆਈਡੀਆ, ਆਪਣੀ ਇੱਕ ਨਵੀਨ ਖੋਜ ਰਜਿਸਟਰ ਕਰਵਾਈ ਹੈ। ਆਓ ਉਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਵਿਸ਼ਵ ਬੰਧੂ ਮੂੰਗਾ ਜੀ ਤੋਂ।
1: ਸ਼੍ਰੀ ਵਿਸ਼ਵ ਬੰਧੂ ਮੂੰਗਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
2: ਥੈਂਕ ਯੂ ਜੀ, ਥੈਂਕ ਯੂ ਫਾਰ ਗਿਵਿੰਗ ਮੀ ਅਪਰਚੁਨਿਟੀ। ਯੈਸ
1: ਸਰ, ਇਹ ਤੁਹਾਡੇ ਲਈ ਜਿੱਥੇ ਮੌਕਾ ਹੈ ਉੱਥੇ ਸਾਡੇ ਲਈ ਤੇ ਸਾਡੇ ਸਰੋਤਿਆਂ ਦੇ ਲਈ ਵੀ ਮੌਕਾ ਹੈ ਕਿ ਅਸੀਂ ਤੁਹਾਡੇ ਪਾਸੋਂ ਜਾਣ ਸਕੀਏ ਸਟਾਰਟਅਪ ਇੰਡੀਆ ਸਕੀਮ, ਜਿਸ ਦੇ ਤਹਿਤ ਤੁਸੀਂ ਆਪਣਾ ਵੈਂਚਰ ਰਜਿਸਟਰ ਕਰਵਾਇਆ ਹੈ। ਤੁਸੀਂ ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਿਵੇਂ ਕਰਵਾਈ ਹੈ, ਕਿਹੜਾ ਵੈਂਚਰ ਹੈ ਤੁਹਾਡਾ, ਅਸੀਂ ਇਸ ਬਾਰੇ ਸਾਰੀ ਜਾਣਕਾਰੀ ਚਾਹੁੰਦੇ ਹਾਂ ਜਿਸ ਦੇ ਨਾਲ ਕਿ ਲੋਕਾਂ ਦੀ, ਸਾਡੇ ਸਰੋਤਿਆਂ ਦੀ ਮਦਦ ਹੋ ਸਕੇ।
2: ਸਰ, ਮੈਂ ਜਿਹੜਾ ਆਪਣਾ ਸਟਾਰਟਅਪ ਵੈਂਚਰ ਸਟਾਰਟ ਕੀਤਾ ਹੈ ਆਫਟਰ ਮਾਈ ਰਿਟਾਇਰਮੈਂਟ ਫਰੋਮ ਗਵਰਨਮੈਂਟ
1: ਜੀ,
2: ਮੈਂ ਸੋਚਿਆ ਵੀ ਵਿਦ ਦੀ ਹੈਲਪ ਆਫ ਡਿਜੀਟਲ ਟੈਕਨੋਲੋਜੀ ਜਿਹੜੀਆਂ ਗਵਰਨਮੈਂਟ ਸਕੀਮਸ ਨੇ ਚਾਹੇ ਇੰਡਸਟਰੀ ਪ੍ਰਮੋਟ ਕਰਨ ਵਾਸਤੇ, ਉਹਨੂੰ ਕਿਸ ਤਰ੍ਹਾਂ ਅਸੀਂ ਬੈਟਰ ਵੇ ਨਾਲ ਡਿਲੀਵਰ ਕਰ ਸਕਦੇ ਹਾਂ
1: ਜੀ,
2: ਕਿਉਂਕਿ ਪੋਰਟਲ ਬਣਾਏ ਸਰਕਾਰ ਨੇ ਲੇਕਿਨ ਫਿਰ ਵੀ ਉਹਦੇ ਵਿਚਕਾਰ ਜਿਹੜਾ ਐਲੀਮੈਂਟ ਇਨਵੈਸਟਰ ਤੇ ਪੋਰਟਲ ਦੇ ਵਿਚਕਾਰ ਬਹੁਤ ਸਾਰੀ ਹੈਂਡ ਹੋਲਡਿੰਗ ਚਾਹੀਦੀ ਹੁੰਦੀ ਹੈ
1: ਜੀ,
2: ਤੇ ਉਹਨੂੰ ਮੈਂ ਕੰਸੈਪਟ ਰੱਖ ਕੇ ਆਪਣਾ ਆਈਡੀਆ ਮੈਂ ਡਿਵੈਲਪ ਕੀਤਾ ਸੀਗਾ। ਉਹ ਆਈਡੀਆ ਮੈਂ ਆਪਣੇ ਵਾਲਾ ਕੰਪਨੀ ਫਾਰਮ ਕੀਤੀ, ਪ੍ਰਾਈਵੇਟ ਲਿਮਿਟਡ ਕੰਪਨੀ ਰਜਿਸਟਰ ਕੀਤੀ, ਕਿਉਂਕਿ ਇਹ ਮੈਂਡੇਟਰੀ ਰਿਕੁਆਇਰਮੈਂਟ ਹੈ ਸਟਾਰਟਅਪ ਲਈ
1: ਜੀ।
2: ਸੋ ਮੈਂ ਕੰਪਨੀ ਫਾਰਮ ਕੀਤੀ, ਬਹੁਤ ਈਜ਼ੀਲੀ ਫਾਰਮ ਹੋ ਗਈ ਮੇਰੀ ਕੰਪਨੀ, ਕੋਈ ਇਸ਼ੂ ਨਹੀਂ ਆਇਆ ਮੈਨੂੰ ਮਿਨਿਸਟਰੀ ਆਫ ਕੰਪਨੀ ਅਫੇਅਰਸ ਤੋਂ। ਤੋ ਉਸ ਤੋਂ ਬਾਅਦ ਫਿਰ ਜਿਹੜਾ ਨੈਸ਼ਨਲ ਸਿੰਗਲ ਵਿੰਡੋ ਪੋਰਟਲ ਹੈ ਭਾਰਤ ਸਰਕਾਰ ਦਾ ਬਣਾਇਆ ਹੋਇਆ, ਬਹੁਤ ਪਰਫੈਕਟ ਪੋਰਟਲ ਹੈ,
1: ਠੀਕ ਹੈ ਜੀ,
2: ਉਸ ਪੋਰਟਲ ਮੈਂ ਯੂਜ਼ ਕੀਤਾ। ਉੱਥੇ ਸਟਾਰਟਅਪ ਕੋਈ ਵੀ ਇੰਡੀਆ ਦਾ ਸਟਾਰਟਅਪ ਹੈਗਾ ਜਿਹੜਾ ਜਿਹਨੇ ਆਪਣੀ ਕੰਪਨੀ ਰਜਿਸਟਰ ਕੀਤੀ ਹੋਈ ਹੈ, ਪੈਰਾਮੀਟਰ ਪੂਰੇ ਕਰਦਾ, ਹੀ ਕੈਨ ਗੋ ਦੇਅਰ ਐਂਡ ਗੈਟ ਰਜਿਸਟਰਡ। ਮੈਂ ਆਪਣਾ ਆਈਡੀਆ ਜਨਰੇਟ ਕੀਤਾ, ਉਹਦਾ ਪੂਰਾ ਰਿਪੋਰਟ ਟਾਈਪ ਵੀ, ਕਿ ਮੈਂ ਕੀ ਕਰਨਾ ਚਾਹੁੰਦਾ, ਕੀ ਮੇਰਾ ਵਿਜ਼ਨ ਹੈਗਾ ਉਹਦੇ 'ਚ ਆ ਕੇ, ਉਹ ਮੈਂ ਸਾਰਾ ਰਿਪੋਰਟ ਕਹਿੰਦੇ ਇੱਕ
1: ਜੀ।
2: ਤੋ ਮੇਰਾ ਵਿਜ਼ਨ ਇਹ ਸੀਗਾ ਵੀ ਆਈ ਵਾਂਟ ਟੂ ਹੈਲਪ ਦਾ ਇੰਡਸਟਰੀ ਐਂਡ ਬਿਜ਼ਨਸ ਟੂ ਗਰੋ ਥਰੂ ਮਾਈ ਡਿਜੀਟਲ ਪਲੈਟਫਾਰਮ, ਜਿਹਦੇ ਮੈਂ AI ਯੂਜ਼ ਕਰਕੇ ਇਨਵੈਸਟਰ ਦੀ ਮਦਦ ਕਰਾਂਗੇ ਕਿ ਸਕੀਮ 'ਚ ਕੀ ਬੈਨੀਫਿਟ ਮਿਲ ਸਕਦਾ, ਉਹਨੂੰ ਕਿਸ ਤਰ੍ਹਾਂ ਅਪਲਾਈ ਕਰੇ, ਉਹ ਕਿਸ ਤਰ੍ਹਾਂ ਟਰੈਕ ਕਰੇ, ਉਹ ਸਾਰਾ ਪੋਰਟਲ ਹੈਲਪ ਕਰੇਗਾ ਉਹਨਾਂ ਨੂੰ ਆ ਕੇ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਆਪਾਂ ਰੇਲਵੇ ਟਿਕਟ ਬੁੱਕ ਕਰਦੇ ਹਾਂ ਤਾਂ ਆਪਾਂ ਪੇਟੀਐਮ ਥਰੂ ਬੁੱਕ ਕਰ ਲੈਂਦੇ ਹਾਂ ਕਈ ਵਾਰੀ
1: ਜੀ,
2: ਸੇਮ ਮੇਰਾ ਸੀਗਾ, ਮੇਰਾ ਜਿਹੜਾ ਪੋਰਟਲ ਹੋਏਗਾ ਇਟ ਵਿਲ ਐਕਟ ਐਜ਼ ਅ ਬ੍ਰਿਜ ਬਿਟਵੀਨ ਦਾ ਇਨਵੈਸਟਰ ਐਂਡ ਦਾ ਗਵਰਨਮੈਂਟ ਪੋਰਟਲਸ
1: ਜੀ।
2: ਤੋ ਉਹਨੂੰ ਮੈਂ ਕਨਸੈਪਟ ਰੱਖ ਕੇ ਫਿਰ ਆਪਣਾ ਪ੍ਰਪੋਜ਼ਲ ਬਣਾਇਆ। ਤੋ ਜਿਹੜਾ ਸਟਾਰਟਅਪ ਇੰਡੀਆ ਦਾ ਪੋਰਟਲ ਹੈ ਬੜਾ ਇਨਵੈਸਟਰ ਫਰੈਂਡਲੀ ਪੋਰਟਲ ਹੈ, ਬਹੁਤ ਹੀ ਫਰੈਂਡਲੀ ਪੋਰਟਲ ਸੀਗਾ। ਉੱਥੇ ਜਾ ਕੇ 3 ਫੇਜ਼ ਸੀ ਹੁੰਦੇ, ਤੁਹਾਡਾ ਬਾਇਓਡਾਟਾ ਫਿਰ ਫੈਚ ਕਰਦਾ ਉਹ
1: ਜੀ,
2: ਉਸ ਤੋਂ ਬਾਅਦ ਤੁਹਾਡੇ ਪ੍ਰੋਜੈਕਟ ਦੀ ਡਿਟੇਲ ਪੁੱਛਦਾ ਉਹ, ਫਿਰ ਉਹ ਆਈਡੀਆ ਵੀ, ਇੱਕ ਤੁਹਾਡਾ ਆਈਡੀਆ ਕੀ ਸੀਗਾ, ਹਾਊ ਯੂ ਵਿਲ ਹੈਲਪ, ਆਈਡੀਆ ਕਿਸ ਤਰ੍ਹਾਂ ਸਕੇਲੇਬਲ ਕਰੋਗੇ ਤੁਸੀਂ
1: ਜੀ।
2: ਤੋ ਮੇਰੇ ਵੈਂਚਰਸ ਮੈਂ ਵੀ ਫੀਚਰ ਪਾਇਆ ਹੋਇਆ ਵੀ

0: ਜਦੋਂ ਪੋਰਟਲ ਬਣ ਜਾਏਗਾ ਵੀ ਵਿਲ ਆਇਡੈਂਟੀਫਾਈ ਮੈਨੀ ਯੰਗ ਐਂਟਰਪ੍ਰੀਨਰ ਜਿਹੜੇ ਕਿ ਉਦਾਂ ਦਾ ਕੰਮ ਕਰਨਾ ਚਾਹੁੰਦੇ, ਪੈਸ਼ਨੇਟ ਹੈ
1: ਜੀ।
0: ਸੋ ਉਹਨਾਂ ਨੂੰ ਥਰੂ ਪੋਰਟਲ ਦੇ ਥਰੂ ਅਸੀਂ ਕਨੈਕਟ ਕਰਾਂਗੇ ਵਿਦ ਦਾ ਕੰਸਰਨ ਇੰਡਸਟਰੀ, ਤਾਂ ਕਿ ਉਹ ਹਾਈਬ੍ਰਿਡ ਮੋਡ ਚ ਆ ਕੇ ਉਹਨੂੰ ਸਰਵਿਸ ਦੇ ਪਾਣ
1: ਜੀ, ਬਹੁਤ
0: ਤੋ
1: ਅੱਛੀ।
0: ਫਿਰ ਹਾਂ, ਤੋ ਫਿਰ ਮੈਂ ਉਹ ਮਤਲਬ ਉਹਦੇ ਤੇ ਬੇਸਿਕਲੀ ਸਟਾਰਟਅਪ ਸਬਮਿਟ ਕਰਦੇ ਆ, ਫਿਰ ਤੁਸੀਂ ਕੰਪਨੀ ਫਾਰਮ ਕੀਤੀ ਆ ਉਹਦਾ ਡਾਕੂਮੈਂਟ ਨਾਲ ਲੱਗ ਜਾਂਦਾ ਹੈ
1: ਜੀ।
0: ਤੇ ਫਿਰ ਜਿਹੜੇ ਕੁਝ ਮੈਨੂੰ ਅਵਾਰਡ ਮਿਲਿਆ ਸੀ ਡਿਪਾਰਟਮੈਂਟ ਦੇ ਵਿੱਚ, ਈਜ਼ ਆਫ ਡੂਇੰਗ ਬਿਜ਼ਨਸ ਲੈ ਕੇ ਆਏ ਸੀ ਅਵਾਰਡ,
1: ਜਿਦਾਂ
0: ਦਾ ਐਵੀਡੈਂਸ ਲਗਾਇਆ ਸੀ, ਤੋ ਉਸ ਤੋਂ ਕੁਇਕਲੀ ਇਮੀਡੀਏਟਲੀ ਜਿਸ ਤਰ੍ਹਾਂ ਫਿਲਅਪ ਕੀਤਾ ਮੈਂ, ਇਮੀਡੀਏਟਲੀ ਉਹਨਾਂ ਨੇ ਆਪਣੀ ਆਨਲਾਈਨ ਹੀ ਸਕਰੂਟਨੀ ਕਰਦੇ ਨੇ ਤੇ ਇਮੀਡੀਏਟਲੀ ਫਿਰ ਉਹ ਤੁਹਾਨੂੰ ਮਤਲਬ ਅਪਰੂਵ ਕਰਕੇ ਯੂ ਗੈਟ ਏ ਸਰਟੀਫਿਕੇਟ ਆਫ ਰੈਕੋਗਨੀਸ਼ਨ
1: ਜੀ।
0: ਸੋ ਇਹ ਮੇਰਾ ਪਹਿਲਾ ਸਟੈਪ ਸੀਗਾ, ਜਿਸ ਵਿੱਚ ਕੋਈ ਹੁੰਦੀ ਫੀਸ ਨਹੀਂ ਹੈ, ਨਥਿੰਗ, ਕੋਈ ਫੀਸ ਨਹੀਂ ਸੀ ਹੁੰਦੀ, ਤੇ ਨਾ ਹੀ ਮੈਂ ਕਿਸੇ ਮਤਲਬ ਆਊਟਸਾਈਡ ਇਨਵੈਸਟਰ ਦੀ ਹੈਲਪ ਲਈ ਹੈ, ਕਿਸੇ ਕੰਸਲਟੈਂਟ ਦੀ
1: ਜੀ।
0: ਤੋ ਖੁਦ ਹੀ ਤੁਸੀਂ ਕਰ ਸਕਦੇ ਹੋ, ਮਤਲਬ ਦਿਸ ਨਥਿੰਗ, ਬਹੁਤ ਈਜ਼ੀਲੀ ਹੈ
1: ਜੀ। ਇਸ ਤੋਂ ਬਾਅਦ ਹੋਣ ਵਾਲੇ ਫਾਇਦਿਆਂ ਦੀ ਗੱਲ ਕਰਾਂਗੇ। ਤੁਸੀਂ ਆਪਣਾ ਵੈਂਚਰ ਜਦੋਂ ਰਜਿਸਟਰ ਕਰਵਾਇਆ ਇੱਥੇ, ਤੁਸੀਂ ਇਸ ਸਟਾਰਟਅਪ ਇੰਡੀਆ ਦੇ ਨਾਲ ਜਦੋਂ ਜੁੜ ਗਏ ਤਾਂ ਕਿਹੜੇ ਬੈਨੀਫਿਟ ਹੁਣ ਇਨ ਫਿਊਚਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਹੋਣਗੇ ਜਾਂ ਹੋ ਰਹੇ ਨੇ?
0: ਇਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਨੈਕਸਟ ਸਟੇਜ ਹੈਗੀ, ਅਗਰ ਮੈਂ ਕਿਸੇ ਇਨਕਮ ਸੈਂਟਰ ਦੇ ਇਨਵੋਲਵ ਹੋ ਕੇ ਉਹਦੇ ਸੀਡ ਫੰਡਿੰਗ ਅਪ ਟੂ 20 ਲੱਖ ਰੁਪੀਜ਼ ਉਹ ਅਵੇਲ ਕਰ ਸਕਦਾ
1: ਜੀ।
0: ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਇਹ ਵੀ ਸਕੀਮ ਦੇ ਰਹੀ ਹੈ ਆਪਣੇ ਸਟਾਰਟਅਪਸ ਨੂੰ 5 ਲੱਖ ਦੀ ਸੀਡ ਫੰਡਿੰਗ, ਸੋ ਮੈਂ ਹੁਣ ਨੈਕਸਟ ਸੋਚ ਰਿਹਾ ਵੀ ਮੈਂ ਕਿਸੇ ਇਨਕੂਬੇਸ਼ਨ ਤੇ ਜਾ ਕੇ ਆਪਣਾ ਆਈਡੀਆ ਉੱਥੇ ਮਤਲਬ ਸਬਮਿਟ ਕਰਕੇ ਫਿਰ ਉੱਥੋਂ ਜਿਹੜੀ 20 ਲੱਖ ਦੀ ਸੀਡ ਫੰਡਿੰਗ ਗ੍ਰਾਂਟ ਹੈ ਉਹਨੂੰ ਅਵੇਲ ਕਰੀਏ ਪਹਿਲੇ ਫੇਜ਼ ਦੇ ਵਿੱਚ, ਉਹ ਮਤਲਬ ਆਈਡੀਆ ਤੁਹਾਡਾ ਮਤਲਬ ਕਨਫਰਮ ਹੋ ਜਾਂਦਾ ਹੈ, ਇੱਕ ਪ੍ਰੋਟੋਟਾਈਪ ਮਾਡਲ ਬਣ ਜਾਂਦਾ
1: ਜੀ।
0: ਤੇ ਫਿਰ ਜਦੋਂ ਮੈਂ ਕਮਰਸ਼ੀਅਲ ਲੈਵਲ ਤੇ ਲੈ ਕੇ ਜਾਵਾਂਗਾ, ਫਿਰ ਜਿਹੜੀ ਸੈਕਿੰਡ ਸਟ੍ਰੈਚ ਹੁੰਦੀ ਹੈਗੀ ਹੈ ਜਿਸ 50 ਲੱਖ ਦੀ ਗ੍ਰਾਂਟ ਮਿਲ ਰਹੀ ਹੈ ਮਿਨਿਸਟਰੀ ਆਫ ਗਵਰਨਮੈਂਟ ਆਫ ਇੰਡੀਆ ਤੋਂ, ਉਹਨੂੰ ਲਵਾਂਗੇ ਅਸੀਂ ਆ ਕੇ
1: ਜੀ।
0: ਤੋ ਉਸ ਤੋਂ ਬਾਅਦ ਆ ਕੇ ਫਿਰ ਜੋ ਵੀ ਭਾਰਤ ਸਰਕਾਰ ਦੀ ਜਿਸ ਤਰ੍ਹਾਂ ਇਨਕਮ ਟੈਕਸ ਵੇਵਰ ਹੋਏ ਮਿਲ ਜਾਂਦੀ ਹੈ ਉਹਦੇ ਲਈ ਫਿਰ ਅਸੀਂ ਅਪਲਾਈ ਕਰਾਂਗੇ ਟੂ ਗੈਟ ਦੋਜ ਬੈਨੀਫਿਟ ਆਫ ਇਨਕਮ ਟੈਕਸ ਐਗਜ਼ੈਂਪਸ਼ਨ ਆਲਸੋ
1: ਜੀ।
0: ਸੋ 3 ਬੈਨੀਫਿਟ ਮੇਜਰ ਮੈਂ ਸੋਚ ਰਿਹਾ ਜਿਹੜੇ ਕਿ ਮੈਨੂੰ ਮਿਲ ਸਕਦੇ ਨੇ, ਤੇ ਉਹਦੇ ਲਈ ਅਸੀਂ ਵਿਲ ਸਟਾਰਟ, ਤੇ ਵਿਦਿਨ 2 ਈਅਰ ਅਪਲਾਈ ਕਰਨੇ ਹੁੰਦੇ ਨੇ। ਸੋ ਆਈ ਐਮ ਵਰਕਿੰਗ ਔਨ ਦੈਟ, ਵੈਬਸਾਈਟ ਬਣ ਗਈ ਮੇਰੀ, ਆਈ ਵਿਲ ਅਪਲਾਈ ਫਾਰ ਦੈਟ ਆਲਸੋ
1: ਜੀ। ਮੰਗਾ ਜੀ ਇੱਕ ਵਾਰ ਦੁਹਰਾ ਦਿਓ ਕਿਹੜੇ ਵੈਬਸਾਈਟ ਖੋਲਣੀ ਹੈ, ਉਹਨਾਂ ਨੇ ਕਿਹੜੇ ਪੋਰਟਲ ਤੇ ਕਿਸ ਤਰ੍ਹਾਂ ਜਾ ਕੇ ਉਹਨਾਂ ਨੇ ਸਰਚ ਕਰਨਾ ਹੈ, ਉਹਨਾਂ ਨੂੰ ਕਿੱਥੇ ਮਿਲੂਗਾ ਇਹ ਪੋਰਟਲ?
0: ਸਰ ਤੁਸੀਂ ਜਾਣਾ ਉੱਥੇ ਨੈਸ਼ਨਲ ਸਿੰਗਲ ਵਿੰਡੋ ਸਰਵਿਸ ਦਾ ਪੋਰਟਲ ਹੈ NSWS ਪੋਰਟਲ ਤੇ ਜਾ ਕੇ ਆਪਣਾ ਲੌਗਇਨ ਕ੍ਰੀਏਟ ਕਰਨਾ ਹੈ ਪਹਿਲਾਂ, ਜਿਸ ਤਰ੍ਹਾਂ ਆਪਾਂ ਕੋਈ ਪਾਸਵਰਡ ਬਣਾਉਣੇ ਆਪਾਂ, ਜਦੋਂ ਲੌਗਇਨ ਤੁਸੀਂ ਕ੍ਰੀਏਟ ਕਰ ਲਓਗੇ ਫਿਰ ਹੋ ਜਾਏਗਾ ਤੇ ਅਪਲਾਈ ਫਾਰ ਸਰਵਿਸ
1: ਜੀ।
0: ਜਦੋਂ ਅਪਲਾਈ ਫਾਰ ਸਰਵਿਸ ਜਾਵਾਂਗੇ ਵੀ ਵਿਲ ਚੂਜ਼ ਸਟਾਰਟਅਪ ਰਜਿਸਟ੍ਰੇਸ਼ਨ ਰੈਕੋਗਨੀਸ਼ਨ ਵੀ ਦੇਗੀ। ਸੋ ਜਿਵੇਂ ਕਰ ਫਿਰ ਫਾਰਮ ਖੁੱਲ ਜਾਂਦਾ, ਉਹਦੇ ਫਾਰਮ ਦੇ ਪਹਿਲਾ ਪਾਰਟ ਆ ਗਿਆ ਫਸਟ ਪੂਰਾ ਕੋਲ, ਨੈਕਸਟ ਤੇ ਚਲੇ ਜਾਓ, ਉਹਦੇ 3-4 ਪਾਰਟ ਨੇ ਬਸ
1: ਜੀ,
0: ਤੇ ਲਾਸਟ ਤੁਸੀਂ ਡਾਕੂਮੈਂਟ ਅਟੈਚ ਕਰੋਗੇ ਆ ਕੇ। ਸੋ ਡਾਕੂਮੈਂਟ ਆਪਣੇ ਰੈਡੀ ਰੱਖੋ ਤੁਸੀਂ ਆਪਣੇ, ਪਹਿਲਾ ਡਾਕੂਮੈਂਟ ਕੀ ਹੋਏਗਾ ਤੁਹਾਡਾ, ਆਪਣਾ ਕੰਪਨੀ ਦਾ ਕਾਗਜ਼ ਜੋ ਤੁਸੀਂ ਰਜਿਸਟਰ ਕੀਤੀ ਹੈ
1: ਜੀ,
0: ਸੈਕਿੰਡ ਜੋ ਤੁਸੀਂ ਆਪਣਾ ਆਈਡੀਆ ਕਨਸੀਵ ਕੀਤਾ ਉਹਨੂੰ ਇੱਕ ਪ੍ਰੋਜੈਕਟ ਰਿਪੋਰਟ ਟਾਈਪ ਕਹਿੰਦੇ ਅਸੀਂ, ਜਾਂ ਬਰੀਫ ਅਬਾਊਟ ਦਾ ਪ੍ਰੋਜੈਕਟ ਉਹ ਰੈਡੀ ਰੱਖੋ ਆਪਣੇ ਕੋਲ
1: ਜੀ,
0: ਜਿਹਦੇ ਵਿੱਚ ਲਿਖਿਆ ਹੋਵੇ ਵੀ ਯੈਸ ਇਹ ਪ੍ਰੋਜੈਕਟ ਦਾ ਮਤਲਬ ਬੈਨੀਫਿਟ ਕੀ ਹੋਏਗਾ, ਸਕੇਲੇਬਲ ਕਿਸ ਤਰ੍ਹਾਂ ਹੋਏਗਾ, ਇਨੋਵੇਸ਼ਨ ਕੀ ਆ ਉਹਦੇ ਵਿੱਚ, ਤੁਸੀਂ
1: ਉਹਦਾ ਸਕੋਪ ਕੀ ਹੈ, ਯਾਨੀ ਕਿ
0: ਹਾਂ ਉਹਦੇ ਵਿੱਚ ਇਨੋਵੇਸ਼ਨ ਦਾ ਐਲੀਮੈਂਟ ਕੀ ਹੈਗਾ, ਉਹ ਵੀ ਮਤਲਬ ਤੁਸੀਂ ਦੇਖਣਾ। ਉਹ ਪੁੱਛਦਾ ਕਿ 3-4 ਕੁਐਸਚਨ ਆਉਂਦੇ ਆ ਅਬਾਊਟ ਦਾ ਪਰ ਆਈਡੀਆ
1: ਜੀ,
0: ਵੀ ਇਨੋਵੇਸ਼ਨ ਉਹ ਮਤਲਬ ਭਰਨੇ ਪੈਂਦੇ ਆ ਕੇ ਤੁਸੀਂ, ਤੇ ਉਸ ਦੈਟਸ ਆਲ ਯੂ ਕੈਨ ਸਬਮਿਟ ਯੋਰ, ਇੱਕ ਅੰਡਰਟੇਕਿੰਗ ਦੇਣੀ ਪੈਂਦੀ ਹੈ, ਤੇ ਦੈਟਸ ਆਲ
1: ਜੀ। ਮੁੰਗਲ ਜੀ ਬੜੀ ਬਿਹਤਰੀਨ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ, ਤੇ ਆਈ ਵਿਲ ਐਨਕਰੇਜ ਆਲ ਦਾ ਯੰਗ ਮਾਈਂਡ, ਜਾਂ ਯੰਗ ਨਹੀਂ ਕਹਿ ਸਕਦਾ ਕੋਈ ਵੀ ਏਜ, ਮੈਂ ਏਜ ਵਾਲਾ ਬੰਦਾ ਹੋਵੇ
1: ਜੀ,
0: ਤੇ ਜਿਹਦੇ ਨਿਊ ਆਈਡੀਆ, ਅੱਛਾ ਆਈਡੀਆ ਨੇ, ਦੇ ਵਾਂਟ ਟੂ ਸੋਲਵ ਦੀ ਸਮ ਪ੍ਰੋਬਲਮ ਆਫ ਦਾ ਕਮਿਊਨਿਟੀ, ਬਿਜ਼ਨਸ, ਜੋ ਵੀ ਸੋਲਵ ਕਰਨਾ ਚਾਹੁੰਦੇ ਨੇ, ਉਹਨਾਂ ਲਈ ਬਹੁਤ ਬੈਸਟ ਪਲੇਟਫਾਰਮ ਹੈ
1: ਜੀ। ਸ਼ੁਕਰੀਆ,
0: ਥੈਂਕ ਯੂ, ਥੈਂਕ ਯੂ।
2: ਸੋ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਜਾਣਿਆ ਕਿ ਸਟਾਰਟਅਪ ਇੰਡੀਆ ਕੀ ਹੈ, ਸਟਾਰਟਅਪ ਸ਼ੁਰੂ ਕਰਨ ਲਈ ਵਿਚਾਰ ਤੋਂ ਬਿਜ਼ਨਸ ਮਾਡਲ ਤੱਕ ਦੀ ਯਾਤਰਾ ਕਿਵੇਂ ਤੈਅ ਕਰਨੀ ਹੈ, DPIIT ਰਿਕੋਗਨੀਸ਼ਨ ਦੀ ਕੀ ਮਹੱਤਤਾ ਹੈ ਅਤੇ ਇਹ ਰਿਕੋਗਨੀਸ਼ਨ ਕਰਾਉਣੀ ਕਿਵੇਂ ਹੈ, ਕਿਵੇਂ ਰਜਿਸਟ੍ਰੇਸ਼ਨ ਹੋਵੇਗੀ, ਫੰਡਿੰਗ ਦੇ ਸੰਭਾਵਿਤ ਸਰੋਤ ਕੀ ਨੇ, ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਸੀਡ ਫੰਡਿੰਗ ਹੋਵੇਗੀ ਅਤੇ ਨੌਜਵਾਨਾਂ ਲਈ ਇਨੋਵੇਸ਼ਨ ਅਤੇ ਅੰਟਰਪ੍ਰੀਨਿਓਰਸ਼ਿਪ ਦੇ ਹੋਰ ਕੀ ਮੌਕੇ ਨੇ। ਉਮੀਦ ਹੈ ਕਿ ਇਸ ਜਾਣਕਾਰੀ ਦਾ ਫਾਇਦਾ ਚੁੱਕਦੇ ਹੋਏ ਤੁਸੀਂ ਵੀ ਆਪਣਾ ਕੋਈ ਨਾ ਕੋਈ ਸਟਾਰਟਅਪ, ਆਪਣਾ ਆਈਡੀਆ DPIIT ਕੋਲ ਰਜਿਸਟਰ ਕਰਵਾ ਕੇ ਉਸ ਦਾ ਲਾਹਾ ਲਵੋਗੇ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਦਿਓ ਇਜਾਜ਼ਤ, ਨਮਸਕਾਰ।

0: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:30 ਹੋ ਰਹੇ ਨੇ। ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪੰਜਾਬੀ ਚ ਖ਼ਬਰਾਂ।

0: ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਐਸ ਆਈ ਆਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ 3 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ। ਸੁਣਵਾਈ ਦੌਰਾਨ ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਰੀਆਂ ਹਾਈ ਕੋਰਟਾਂ ਨੂੰ ਐਸ ਆਈ ਆਰ ਨਾਲ ਸੰਬੰਧਿਤ ਹੋਰ ਮਾਮਲਿਆਂ ਦੀ ਸੁਣਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਬਾਅਦ ਬੰਬੇ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ। ਪਟੀਸ਼ਨ ਵਿੱਚ ਮਹਾਰਾਸ਼ਟਰ ਵਿੱਚ ਐਸ ਆਈ ਆਰ ਲਾਗੂ ਕਰਨ ਦੇ ਫੈਸਲੇ ਇਸ ਦੇ ਤਰਕ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਮੰਗੀ ਗਈ ਸੀ। ਪਟੀਸ਼ਨ ਵਿੱਚ ਇਹ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਐਸ ਆਈ ਆਰ ਕਾਰਨ ਮਹਾਰਾਸ਼ਟਰ ਦੀਆਂ ਵੋਟਰ ਸੂਚੀਆਂ ਤੋਂ ਲਗਭਗ 2 ਕਰੋੜ 10 ਲੱਖ ਨਾਮ ਹਟਾਏ ਜਾ ਸਕਦੇ ਨੇ। ਸਰਕਾਰ ਨੇ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਦੀ 26 ਤਰੀਕ ਨੂੰ ਜਾਰੀ ਪ੍ਰੈਸ ਰਿਲੀਜ਼ ਨੂੰ ਆਪਣੀ ਵੈਬਸਾਈਟ ਤੋਂ ਹਟਾ ਲਿਆ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਸਪਸ਼ਟ ਕੀਤਾ ਹੈ ਕਿ ਇਹ ਪ੍ਰੈਸ ਰਿਲੀਜ਼ ਉਪਲਬਧ ਹੈ ਅਤੇ ਚੋਣ ਕਮਿਸ਼ਨ ਨੇ ਇਸ ਨੂੰ ਨਹੀਂ ਹਟਾਇਆ। ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਧਰਮਪਾਲ ਸਿੰਘ, ਰਾਧਾ ਕਾਂਤ ਓਜਾ, ਪ੍ਰਕਾਸ਼ ਪਾਲ, ਵਿਦਿਆ ਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਅਤੇ ਸ਼ਰੂਤੀ ਗੰਗਵਾਰ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਨਾਮਜ਼ਦਗੀ ਦਾਖਲ ਕਰਨ ਦੀ ਕੱਲ੍ਹ ਆਖਰੀ ਤਰੀਕ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੀਆਂ ਰਾਜ ਸਭਾ ਸੀਟਾਂ ਲਈ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਇਹਨਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10 ਅਤੇ ਉੱਤਰਾਖੰਡ ਦੀ 1 ਸੀਟ ਸ਼ਾਮਲ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਵਿੱਚ 1 ਸੀਟ ਲਈ ਜ਼ਿਮਨੀ ਚੋਣ ਵੀ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਤਬਾਦਲਿਆਂ ਬਦਲੇ ਨਕਦੀ ਮਾਮਲੇ ਦੀ CBI ਜਾਂਚ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਫੈਸਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਦੇ OST ਨਾਲ ਸੰਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਤਬਾਦਲਿਆਂ ਬਦਲੇ ਨਕਦੀ ਦੇ ਇਲਜ਼ਾਮਾਂ ਤੋਂ ਬਾਅਦ ਲਿਆ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਤੌਰ 'ਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ 3 ਪੱਤਰ ਭੇਜੇ ਸਨ ਜਿਨ੍ਹਾਂ ਵਿੱਚ FIR ਦਰਜ ਕਰਨ ਲਈ ਕਿਹਾ ਗਿਆ ਸੀ, ਪਰ ਰਾਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ BJP ਨੇ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਅਧੀਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਅੱਜ ਨਵੀਂ ਦਿੱਲੀ ਵਿੱਚ ਪਾਰਟੀ ਸਦਰ ਮੁਕਾਮ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਪਿਛਲੇ 48 ਘੰਟਿਆਂ ਵਿੱਚ 4 ਕਤਲ ਹੋਏ ਨੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਜੁੜੇ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ।
1: CBI ਜਾਂਚ ਕਰੇ ਕਿ ਭਗਵੰਤ ਮਾਨ ਜੋ ਚੀਫ ਮਿਨਿਸਟਰ ਹੈ ਪੰਜਾਬ ਕੇ, ਉਨਕੇ OSD ਔਰ ਭਗਵੰਤ ਮਾਨ ਜੀ ਕੇ ਖਾਸ ਲੋਗੋ ਦੁਆਰਾ ਜਿਸ ਪ੍ਰਕਾਰ ਕਾ ਘੋਟਾਲਾ ਕੀਆ ਜਾ ਰਹਾ ਥਾ, आज पंजाब और हरियाणा के हाई कोर्ट ने उस पर CBI जांच को प्रोसीड करने के लिए कहा है और यह भी कहा है कि 2 महीनों के अंदर CBI इसे कंप्लीट करे और इसका रिपोर्ट सबमिट करे।
0: ਸੀਨੀਅਰ ਕਾਂਗਰਸ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਉਮੀਦ ਜਤਾਈ ਹੈ ਕਿ CBI ਇਕ ਨਿਰਪੱਖ ਅਤੇ ਸਮਾਬੱਧ ਜਾਂਚ ਕਰੇਗੀ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੀ ਕਾਨੂੰਨੀ ਤੌਰ ਤੇ ਸਮੀਖਿਆ ਕਰਨ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਤੋਂ ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ ਤੇ ਹੋਣਗੇ। ਦੌਰੇ ਦੌਰਾਨ ਉਹ ਬਿਲਾਸਪੁਰ ਦੇ AIIMS ਵਿਖੇ ਮੁੱਖ ਮਹਿਮਾਨ ਵਜੋਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਡਾਕਟਰਾਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਅਮਲੇ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਸ਼ਾਸਨ ਨੂੰ ਪੈਨਸ਼ਨਰਾਂ ਦੇ ਤਜ਼ਰਬਿਆਂ ਅਤੇ ਚੁਣੌਤੀਆਂ ਤੋਂ ਲਗਾਤਾਰ ਸਿੱਖਣਾ ਚਾਹੀਦਾ ਹੈ ਅਤੇ ਮੌਜੂਦਾ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਨਵੀਂ ਦਿੱਲੀ ਵਿੱਚ 17ਵੀਂ ਆਲ ਇੰਡੀਆ ਪੈਨਸ਼ਨ ਅਦਾਲਤ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਪੈਨਸ਼ਨਰਾਂ ਦੇ ਜੀਵਨ ਨੂੰ ਸਰਲ ਬਣਾਉਣ ਅਤੇ ਉਨ੍ਹਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਡਿਜੀਟਲ ਤਬਦੀਲੀ ਦਾ ਉਦੇਸ਼ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਲ ਅਤੇ ਪਹੁੰਚਯੋਗ ਸੇਵਾਵਾਂ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ। 2026 ਦਾ ਮੈਡੀਸਨ ਨੋਬਲ ਪੁਰਸਕਾਰ ਕਾਰਲਸ ਡਾਈਸੋਰੈਥ, ਪੀਟਰ ਹੈਗਮੈਨ ਅਤੇ ਜੌਰਜ ਨਾਗਲ ਨੂੰ ਦਿੱਤਾ ਗਿਆ। ਸਟਾਕਹੋਮ ਦੇ ਕੈਰੋਲਿੰਸਕਾ ਇੰਸਟੀਚਿਊਟ ਵਿਖੇ ਨੋਬਲ ਅਸੈਂਬਲੀ ਨੇ ਇਸ ਦਾ ਐਲਾਨ ਕੀਤਾ। ਤਿੰਨਾਂ ਵਿਗਿਆਨੀਆਂ ਨੂੰ ਇਹ ਸਨਮਾਨ ਆਪਟੋਜੈਨੇਟਿਕਸ ਨਾਲ ਸੰਬੰਧਿਤ ਉਨ੍ਹਾਂ ਦੀਆਂ ਖੋਜਾਂ ਲਈ ਮਿਲਿਆ ਹੈ। ਇਸ ਤਕਨੀਕ ਰਾਹੀਂ ਪ੍ਰਕਾਸ਼ ਦੀ ਮਦਦ ਨਾਲ ਦਿਮਾਗ ਦੇ ਤੰਤੂ ਸੈੱਲਾਂ ਨੂੰ ਕਿਰਿਆਸ਼ੀਲ ਜਾਂ ਬੰਦ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਕੱਲ੍ਹ 6 ਤੋਂ 8 ਅਕਤੂਬਰ ਤੱਕ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ ਅਤੇ ਬਿਜਲੀ ਲਿਸ਼ਕਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ।
2: अगले 3 से 4 दिनों में एक बार फिर से मौसम में परिवर्तन आएगा और पंजाब, हरियाणा और चंडीगढ़ के खासकर जो नॉर्दर्न बेल्ट है वहां पे कल शाम से कुछ मौसम में बदलाव आएगा, क्लाउड फॉर्मेशन होगी बीच में।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9:30 ਤੇ 8 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪੰਜਾਬੀ ਨਾਟਕ ਸਫੇਦ ਲੱਡੂ, ਲੇਖਕ ਰਾਜੀਵ ਸ਼ਰਮਾ।

0: 같이 감동해보세요.
1: 그때 베이스기 이렇게
2: 배웠어. 생겨서
3: 그래. 맞잖아. 맞잖아.
1: 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아.
4: 맞잖아. 맞잖아. 맞잖아. 맞잖아.
5: 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. 맞잖아. पर इस बार मृतक एक जवान कुड़ी है ते हां इस बार भी ओही पर्ची मिली है लाश दे नाल जिस ते सोने दे रंग नाल लिखा होया है कि रोक सको ता रोक लो नहीं ता एक दिन सब मरनगे लगदा है जिवें कातिल पुलिस नु धमकी दे रहा है या कोई सुनेहा दे रहा है या फिर हो सकता है चैलेंज कर रहा होवे फिलहाल पुलिस ने एक केस क्राइम ब्रांच दे एसीपी दलवीर गिल नु सौंप दिया है
6: ਤੁਹਾਡੀ ਗੱਲ ਸਹੀ ਲੱਗਦੀ ਹੈ ਹਰਪ੍ਰੀਤ ਕੀ ਤੁਹਾਡੀ ਏਸੀਪੀ ਦਲਵੀਰ ਸਿੰਘ ਦੇ ਨਾਲ ਕੋਈ ਮੁਲਾਕਾਤ ਜਾਂ ਗੱਲਬਾਤ ਹੋਈ
5: ਨਹੀਂ ਗੌਰਵ ਜੀ ਗੱਲ ਤਾਂ ਨਹੀਂ ਹੋਈ ਇਸ ਵੇਲੇ ਵੀ ਉਹ ਆਪਣੀ ਟੀਮ ਨਾਲ ਮੌਕਾਈ ਵਾਰਦਾਤ ਦਾ ਮੁਆਇਨਾ ਕਰ ਰਹੇ ਨੇ
6: ਹਰਪ੍ਰੀਤ ਕੀ ਮ੍ਰਿਤਕ ਦੇ ਸਰੀਰ ਤੇ ਕੋਈ ਜ਼ਬਰਦਸਤੀ ਦੇ ਨਿਸ਼ਾਨ ਕੋਈ ਮਾਰਸਟ
5: ਗੌਰਵ ਜੀ ਸਰੀਰ ਦੀ ਹਾਲਤ ਐਸੀ ਹੈ ਕਿ ਅਸੀਂ ਕੈਮਰੇ ਤੇ ਦਿਖਾ ਨਹੀਂ ਸਕਦੇ ਸਰੀਰ ਤੇ ਜ਼ਬਰਦਸਤੀ ਜਾਂ ਸੱਟ ਦੇ ਨਿਸ਼ਾਨ ਹੋਣਗੇ ਵੀ ਤਾਂ ਪਤਾ ਕਰਨਾ ਮੁਸ਼ਕਿਲ ਹੈ ਮਾਸ ਹੀ ਨਹੀਂ ਬਚਿਆ ਲੱਗਦਾ ਜਿਵੇਂ ਅੰਦਰੋਂ ਹੀ ਗਲ ਗਿਆ ਹੋਵੇ ਅਸੀਂ ਇੱਥੇ ਫੋਰੈਂਸਿਕ ਦਸਤੇ ਦੇ ਇੱਕ ਮਾਹਿਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜ਼ਿਆਦਾ ਕੁਝ ਤਾਂ ਨਹੀਂ ਦੱਸਿਆ ਪਰ ਉਹਨਾਂ ਦੇ ਮੁਤਾਬਕ ਸਰੀਰ ਦੀ ਇਹ ਹਾਲਤ ਕਿਸੇ ਕੈਮੀਕਲ ਰਿਐਕਸ਼ਨ ਦਾ ਨਤੀਜਾ ਹੋ ਸਕਦੀ ਹੈ ਫਿਲਹਾਲ ਬਾਡੀ ਨੂੰ ਕਬਜ਼ੇ 'ਚ ਲੈ ਕੇ ਲੈਬ 'ਚ ਭੇਜ ਦਿੱਤਾ ਗਿਆ
6: ਹਰਪ੍ਰੀਤ ਇਸ ਕਤਲ ਸੰਬੰਧੀ ਨੇੜੇ ਤੇੜੇ ਦੇ ਲੋਕਾਂ ਦਾ ਕੀ ਕਹਿਣਾ ਹੈ ਪੁਲਿਸ ਕਿਸ ਐਂਗਲ ਤੇ ਸੋਚ ਰਹੀ ਹੈ
5: ਗੌਰਵ ਜੀ ਮਾਡਲ ਟਾਊਨ ਦੇ ਇਸ ਪੌਸ਼ ਇਲਾਕੇ 'ਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਤੇ ਘਬਰਾਹਟ ਦਾ ਮਾਹੌਲ ਹੈ ਇਹ ਇੱਕ ਦੁਰਘਟਨਾ ਹੈ ਜਾਂ ਕੈਮੀਕਲ ਰਿਐਕਸ਼ਨ ਹੈ ਜਾਂ ਕੁਝ ਹੋਰ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਵੇਖਣਾ ਇਹ ਹੈ ਕਿ ਪੁਲਿਸ ਕਿੰਨੇ ਸਮੇਂ 'ਚ ਇਸ ਕੇਸ ਨੂੰ ਸੁਲਝਾਉਂਦੀ ਹੈ ਕੈਮਰਾ ਪਰਸਨ ਦਿਨੇਸ਼ ਕੁਮਾਰ ਦੇ ਨਾਲ ਮੈਂ ਹਰਪ੍ਰੀਤ ਕੌਰ ਸੀਡੀਯੂ ਟੀਵੀ
6: ਸ਼ੁਕਰੀਆ ਹਰਪ੍ਰੀਤ ਇਸ ਜਾਣਕਾਰੀ ਲਈ ਸੀਡੀਯੂ ਟੀਵੀ ਨੇ ਇਸ ਖਬਰ ਤੇ ਲਗਾਤਾਰ ਆਪਣੀ ਨਜ਼ਰ ਬਣਾਈ ਹੋਈ ਹੈ ਇਸ ਕੇਸ ਤੇ ਗੱਲਬਾਤ ਲਈ ਸਾਡੇ ਨਾਲ ਜੁੜ ਰਹੇ ਨੇ ਰਿਟਾਇਰਡ ਕਮਿਸ਼ਨਰ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ ਤੇ ਫੋਰੈਂਸਿਕਸ ਐਕਸਪਰਟ ਵਿਸ਼ਾਲ ਕੁਮਾਰ ਜੀ ਜੀ ਆਇਆਂ ਨੂੰ ਰੰਧਾਵਾ ਜੀ ਵਿਸ਼ਾਲ ਜੀ
7: ਰਾਤ ਲੰਮੀ ਹੈ ਮੇਰੇ ਗੀਤ ਲੰਮੇ ਨੇ
8: ਸਰ ਕੋ ਤੋ ਪੁਲਿਸ ਮੇ ਨਹੀਂ ਗਜ਼ਲ ਸਿੰਗਰ ਹੋਣਾ ਚਾਹੀਏ ਥਾ ਸਰ
9: ਵਾਹ ਬਈ ਵਾਹ ਜਗਜੀਤ ਸਿੰਘ ਦਾ ਕੋਈ ਜਵਾਬ ਹੀ ਨਹੀਂ ਜਦੋਂ ਵੀ ਸੁਣੋ ਇਦਾਂ ਲੱਗਦਾ ਜਿੱਦਾਂ ਮੇਰਾ ਦਿਲ ਹੀ ਗਾ ਰਿਹਾ ਅੱਛਾ ਬਰਾੜ ਇੱਕ ਗੱਲ ਦੱਸ ਕਦੇ ਇਸ਼ਕ ਉਸ਼ਕ ਕੀਤਾ
10: ਜਨਾਬ
9: ਤੂੰ ਤਾਂ ਰਹਿਣ ਦੇ ਤੂੰ ਤਾਂ ਬਈ ਰੈਸਲਿੰਗ ਦੇ ਵਿੱਚ ਗੋਲਡ ਮੈਡਲਿਸਟ ਹੈ ਗਜ਼ਲ ਇਸ਼ਕ ਅਤੇ ਭਲਵਾਨੀ ਕੋਈ ਕਨੈਕਸ਼ਨ ਨਹੀਂ ਅਤੇ ਇਹ ਹੈ ਸਾਡੀ ਦਿੱਲੀ ਵਾਲੀ ਆਰਤੀ ਵਰਮਾ ਜਿਹਨੂੰ ਅਰੀਜੀਤ ਸਿੰਘ ਦੇ ਗਾਣਿਆਂ ਤੋਂ ਸਿਵਾ ਕੁਛ ਪਸੰਦ ਹੀ ਨੇ
8: ਵਰਮਾ ਨਹੀਂ ਸਰ ਭਾਰਤੀ ਸ਼ਰਮਾ
9: ਸ਼ਰਮਾ ਅਤੇ ਵਰਮਾ ਕੋਈ ਜ਼ਿਆਦਾ ਫਰਕ ਤਾਂ ਨਹੀਂ ਮੈਡਮ ਜੀ ਮੈਂ ਕਿਹੜਾ ਤੁਹਾਨੂੰ ਆਰਤੀ ਅਖਤਰ ਕਹਿਤਾ ਅਖਤਰ ਅਖਤਰ ਬੇਗਮ ਅਖਤਰ
7: ਏ ਮੁਹੱਬਤ ਤੇਰੇ ਅੰਜਾਮ ਪੇ ਰੋਨਾ
9: ਪਰ ਜੋ ਕਿਸੇ ਨੇ ਸੁਣਿਆ ਬੇਗਮ ਅਖਤਰ ਦਾ ਨਾਂ ਸੁਣਿਆ
10: ਅੱਜ ਕੱਲ੍ਹ ਤਾਂ ਸਤਿੰਦਰ ਸੁਣੀਦਾ ਜਨਾਬ ਪਰ ਮੈਂ ਕਹਿੰਦਾ ਸੀ
9: ਕਹੋ ਜੀ ਪਲੀਜ਼ ਉਚਰੋ ਕੀ ਕਹਿਣਾ ਚਾਹੁੰਦੇ
10: ਸਰ ਕੁਝ ਤਾਂ ਗੜਬੜ ਹੈ ਇਹ ਤੀਜਾ ਮਰਡਰ ਕੇਸ ਹੈ ਇੱਕੋ ਪੈਟਰਨ 'ਤੇ
9: ਓਕੇ ਬੈਕ ਟੂ ਕੇਸ ਹਾਂਜੀ ਸ਼ਰਮਾ ਜੀ ਫੋਰੈਂਸਿਕ ਰਿਪੋਰਟ ਆ ਗਈ
8: ਜੀ ਸਰ ਇਹ ਕੋਇਨਸੀਡੈਂਸ ਨਹੀਂ ਹੈ ਆਈ ਮੀਨ ਇਹ ਕੋਇਨਸੀਡੈਂਸ ਨਹੀਂ ਹੈ ਮਤਲਬ ਮਰਡਰ ਹੀ ਹੈ ਤੇ ਆਮ ਨਹੀਂ ਹੈ ਦੋ ਚੀਜ਼ਾਂ ਕਾਮਨ ਨੇ ਇੱਕ ਬਲੱਡ ਸੈਂਪਲ ਰਿਪੋਰਟ ਤਿੰਨਾਂ ਬਾਡੀਆਂ ਦੇ ਖੂਨ ਵਿੱਚ ਕੁਝ ਬੈਕਟੀਰੀਆ ਤੇ ਕੈਮੀਕਲ ਮਿਲੇ ਨੇ
9: ਹੋਰ ਕੁਝ ਖਾਸ
8: ਸਰ ਦਰਅਸਲ ਜੋ ਇਹ ਕੈਮੀਕਲ ਹੈ ਨਾ ਉਹ 12 ਕੈਮੀਕਲਸ ਦਾ ਮਿਕਸ

0: बारह केमिकल्स द मिक्सचर। कातिल कोई कोई साइंटिस्ट तो नहीं?
1: नो आइडिया सर, बट कुड बी।
0: इनफ ऑफ योर केमिस्ट्री क्लास मैडम, मैनू यह दसो कि इन्हों का इन्हों डेथ्स दे नाल कनेक्शन की है।
1: सर, ये ड्रग पहला 6 घंटिया बहुत तेज नशा देता है। इंसान खुशी गाना ड्रांस ट्रांस विच रहिंदा है।
0: ओके, जिन्ना वध नशा उन्ना वध फायदा। यानी ये वंडर ड्रग द ओवरडोज है?
1: हो सकता है सर।
0: ओके,
2: ते 6 घंटिया बाद?
1: 6 घंटिया बाद ये बैक्टीरिया ते डर्टी डजन मिलके पोटाशियम साइनाइड वर्गे कंपाउंड बनाते हैं जो शरीर के टिश्यूज नू गलाना शुरू कर देंगे।
2: ता कोई नवा जहर ही हो गया फिर?
1: नहीं, इन लैबोरेटरी च बनिया कंपाउंड है।
2: फिर तो कम खराब है जनाब। इस केमिकल साइंटिस्ट नू फड़ना बहुत जरूरी है।
0: डट जाओ फिर, कातल साड़ी पकड़ छोड़ना चाहिए। बराड़ जी, कोई होर कातल होया ना तो पुलिस की इज्जत तक गई। मैडम जी, जरा अपने केमिस्ट्री च पीएचडी होने का जलवा तो दिखाओ जरा।
2: ਤੁਸੀਂ ਕਹਿ ਰਹੇ ਸੀ ਦੋ ਚੀਜ਼ਾਂ ਕਾਮਨ ਨੇ
1: ਜੀ,
2: ਬਲੱਡ ਸੈਂਪਲਸ ਤੋਂ ਇਲਾਵਾ ਹੋਰ ਕੀ?
1: ਸਰ, ਤੁਹਾਡੇ ਨਾਮ ਦੀ ਹੱਥ ਲਿਖਤੀ ਪਰਚੀ ਜਿਸ ਤੇ ਲਿਖਿਆ ਹੈ ਰੋਕ ਸਕੋ ਤਾਂ ਰੋਕ ਲਓ, ਨਹੀਂ ਤਾਂ ਇੱਕ ਦਿਨ ਸਭ ਮਰਨਗੇ।
0: ਹਾਂ, ਮੇਰੇ ਨਾਮ ਦੀ ਹੱਥ ਲਿਖਤ ਪਰਚੀ, 3 ਰਾਤਾਂ 3 ਡੈਡ ਬੋਡੀਜ਼, ਤਿੰਨਾਂ ਦਾ ਤਰੀਕਾ ਇੱਕੋ। ਕਿਤੇ ਕੋਈ ਸਾਡੇ ਨਾਲ ਖੇਡ ਤਾਂ ਨਹੀਂ ਖੇਡ ਰਿਹਾ ਬਰਾੜ? ਆਪਾਂ ਬੀਤੇ ਦਿਨੀ ਕਿਸੇ ਡਰੱਗ ਮਾਫੀਆ ਨੂੰ ਫੜਿਆ? ਬਰਾੜ, ਹਰ ਜੁਰਮ ਦਾ ਇੱਕ ਪੈਟਰਨ ਹੁੰਦਾ ਹੈ।
2: ਸਰ ਜੀ, ਇਹ ਵੇਖੋ, ਤਿੰਨਾਂ ਕੇਸਾਂ ਵਿੱਚ ਇੱਕ ਹੋਰ ਚੀਜ਼ ਕਾਮਨ ਹੈ। ਤਿੰਨਾਂ ਨੇ ਮਰਨ ਤੋਂ ਇੱਕ ਦਿਨ ਪਹਿਲਾਂ ਜਿਸ ਕੈਫੇ ਵਿੱਚ ਕੁਝ ਖਾਧਾ ਪੀਤਾ ਸੀ ਉਹ ਹੈ ਸਿਟੀ ਪੁਆਇੰਟ ਕੈਫੇ।
0: ਸਿਟੀ ਪੁਆਇੰਟ ਕੈਫੇ, ਓਕੇ
2: ਜੀ ਸਰ। ਇਹ ਨੇ ਰਸੀਦਾਂ, ਸਭ ਇੱਕੋ ਜਗ੍ਹਾ ਤੋਂ। ਹੋ ਸਕਦਾ ਮੌਤ ਕੈਫੇ ਵਿੱਚ ਹੀ ਪਕਾਈ ਜਾ ਰਹੀ ਹੋਵੇ।
0: ਕੱਲ ਸਵੇਰੇ ਉਸ ਕੈਫੇ ਤੇ ਚੱਲਾਂਗੇ, ਰਾਈਟ?
2: ਓਕੇ ਸਰ।
1: ਸਰ
0: ਜੀ,
1: ਤੁਸੀਂ ਕਿਸ ਸੋਚ ਵਿੱਚ ਡੁੱਬ ਗਏ ਸਰ?
0: ਕੁਛ ਨਹੀਂ, ਇੱਕ ਪੁਰਾਣਾ ਦੋਸਤ ਯਾਦ ਆ ਗਿਆ। ਕੋਈ ਨਾ, ਸਵੇਰੇ ਮਿਲਦੇ ਹਾਂ। ਇਹ ਸਬੂਤ ਰਿਪੋਰਟਸ ਤੇ ਪਰਚੀਆਂ ਇੱਥੇ ਛੱਡ ਦਿਓ, ਵੇਖਦਾ ਕੁਛ ਕੰਮ ਦਾ ਹੈ ਕਿ ਨਹੀਂ। ਓਕੇ, ਫਾਈਨ, ਡਿਸਮਿਸ।
1: ਜੈ ਹਿੰਦ ਸਰ।
0: ਅੱਛਾ, ਇਹ ਉਹ ਪਰਚੀ ਹੈ। ACP ਦਲਵੀਰ, ਰੋਕ ਸਕੋ ਤਾਂ ਰੋਕ ਲਓ, ਨਹੀਂ ਤਾਂ ਇੱਕ ਦਿਨ ਸਭ ਮਰਨਗੇ। ਓ ਮਾਈ ਗੋਡ, ਇਹ ਲਿਖਾਵਟ ਕੁਛ, ਆਈ ਥਿੰਕ ਆਈ ਨੋ ਦਿਸ ਹੈਂਡ ਰਾਈਟਿੰਗ। ਮੋਟੇ ਮੋਟੇ ਗੋਲ ਗੋਲ ਅੱਖਰ। ਇਹ ਕੀ ਲਿਖਿਆ ਪਰਚੀ ਦੇ ਪਿੱਛੇ? ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਸ ਜਨਮ ਤਾਂ ਕਦੇ ਨਹੀਂ। ਜਸਟ ਅ ਸੈਕਿੰਡ, ਜਸਟ ਅ ਸੈਕਿੰਡ। ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਇਹ ਜਨਮ ਤਾਂ ਕਦੇ ਨਹੀਂ। ਰਾਜੀਵ, ਰੱਬ ਕਰੇ ਮੈਂ ਜੋ ਸੋਚ ਰਿਹਾ ਗਲਤ ਹੋਵੇ। ਹੋ, ਇਜ਼ ਇਟ ਰਾਜੀਵ? ਇਜ਼ ਇਟ ਯੂ ਰਾਜੀਵ? ਓ ਮਾਈ ਗੋਡ।

0: ਨਹੀਂ ਆਏ। ਅਸੀਂ ਸੋਚਿਆ ਕਿ ਚੱਲ ਕੇ ਦੇਖੀਏ ਤਾਂ ਸਹੀ ਕਿ ਸਾਡੇ ਸ਼ਹਿਰ 'ਚ ਸਿੱਧੀ ਸੁਰਗ ਦੀ ਟਿਕਟ ਕੱਟਣ ਵਾਲਾ ਇਹ ਟਰੈਵਲ ਏਜੰਟ ਕੌਣ ਆ? ਤੁਹਾਨੂੰ ਤਾਂ ਪਤਾ ਹੀ ਨਹੀਂ।
1: ਅਖਬਾਰ ਨਹੀਂ ਪੜ੍ਹਦਾ ਭਾਈ?
2: ਪੜ੍ਹਦਾ ਸਰ।
1: ਤਾਂ ਤੂੰ ਪੜ੍ਹਿਆ ਹੀ ਹੋਏਗਾ ਕਿ ਆਪਣੇ ਸ਼ਹਿਰ ਵਿੱਚ ਪਿਛਲੀਆਂ 3 ਰਾਤਾਂ ਵਿੱਚ 3 ਲਾਸ਼ਾਂ ਮਿਲੀਆਂ ਨੇ।
2: ਤੁਸੀਂ ਉਹ 3 ਮਰਡਰ ਦੀ ਗੱਲ ਕਰ ਰਹੇ ਹੋ?
1: ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਜੇਬ ਵਿੱਚ ਤੇਰੇ ਕੈਫੇ ਦੇ ਬਿੱਲ ਮਿਲੇ ਨੇ। ਇਹ ਤੇਰਾ ਹੀ ਹੈ ਨਾ?
2: ਹਾਂਜੀ, ਇਹ ਤਾਂ ਮੇਰੇ ਕੈਫੇ ਦੇ ਬਿੱਲ ਹੈ।
1: ਜਿਨ੍ਹਾਂ 3 ਦੀਆਂ ਲਾਸ਼ਾਂ ਮਿਲੀਆਂ ਨੇ ਉਹਨਾਂ ਨੇ ਮੌਤ ਤੋਂ ਪਹਿਲਾਂ ਤੇਰੇ ਕੈਫੇ ਵਿੱਚ ਖਾਧਾ ਪੀਤਾ ਹੈ। ਤੈਨੂੰ ਨਹੀਂ ਲੱਗਦਾ ਇਹ ਇੱਕ ਅਜੀਬ ਜਿਹਾ ਇਤਫਾਕ ਹੈ?
2: ਸਰ ਜੀ ਸੌ ਲੱਗੇ ਮੈਨੂੰ, ਇੱਥੋਂ ਕੁਝ ਵੀ ਗਲਤ ਨਹੀਂ ਹੈ। ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ ਜਨਾਬ।
1: ਉਹੀ ਤਾਂ ਕਰਨ ਆਏ ਆ, ਤੂੰ ਬੈਠ ਇੱਥੇ। ਅੰਦਰ ਜੋ ਸਟਾਫ ਹੈ ਉਹਨਾਂ ਨੂੰ ਵੀ ਇੱਥੇ ਬੁਲਾ ਲਾ।
2: ਅਕਰਮ ਬੇਟੇ, ਉਹ ਜਾ, ਸਭ ਨੂੰ ਬਾਹਰ ਬੁਲਾ ਲੈ।
1: ਧਰਮਵੀਰ, ਜ਼ਰਾ ਚੰਗੀ ਤਰ੍ਹਾਂ ਤਲਾਸ਼ੀ ਲੈ, ਬੰਦਿਆਂ ਨੂੰ ਬੋਲ ਦੇ ਕੋਈ ਖੂੰਜਾ ਛੁੱਟਣਾ ਨਹੀਂ ਚਾਹੀਦਾ।
3: ਜੀ ਜਨਾਬ।
0: ਆਪਣੀਆਂ ਬਿੱਲ ਬੁੱਕਸ ਲੈ ਕੇ ਆਓ ਸਰ।
2: ਹੁਣੇ ਲਓ ਜੀ।
0: ਲਿਆਓ।
2: ਆ ਲਓ ਸਰ।
0: ਨਵੀਂ ਬਿੱਲ ਬੁੱਕ ਹੈ?
2: ਜੀ ਸਰ।
0: ਇਹਦੇ 'ਚ ਤਾਂ 09 ਸੀਰੀਜ਼ ਹੈ, ਡੈਡ ਬੋਡੀਜ਼ ਤੋਂ 01 ਸੀਰੀਜ਼ ਦੇ ਬਿੱਲ ਮਿਲੇ ਨੇ।
2: 01 ਜੀ, ਧਿਆਨ ਹੀ ਨਹੀਂ ਦਿੱਤਾ ਸਾਹਿਬ ਜੀ। 01 ਸੀਰੀਜ਼ ਤਾਂ ਪਿਛਲੇ ਸਾਲ ਸਤੰਬਰ ਦੀ ਬਿੱਲ ਬੁੱਕ ਹੈ, ਜਦੋਂ ਮੈਂ ਕੈਫੇ ਖੋਲ੍ਹਿਆ ਸੀ। ਮੇਰੇ ਪੁਰਾਣੇ ਬਿੱਲ ਦੀ ਰਸੀਦ ਮਰਨ ਵਾਲਿਆਂ ਦੀ ਜੇਬ ਵਿੱਚ ਕਿਵੇਂ ਪਹੁੰਚੀ? ਸਾਹਿਬ ਜੀ, ਮੇਰਾ ਸਟਾਫ ਇਹ ਸਭ ਇੱਥੇ ਕੰਮ ਕਰਦੇ ਹਨ ਜੀ।
0: ਓਕੇ, ਇੱਧਰ ਆਓ ਬਈ, ਲਾਈਨ 'ਚ ਲੱਗ ਜਾਓ। ਇਹ ਸਭ ਇੱਥੇ ਕੰਮ ਕਰਦੇ? ਕਦੋਂ ਤੋਂ?
2: ਇਹ ਚਾਰੇ ਸ਼ੁਰੂ ਤੋਂ ਹੀ ਇੱਥੇ ਹਨ ਜੀ, ਪਿਛਲੇ ਸਾਲ ਸਤੰਬਰ ਤੋਂ।
0: ਸਾਰੇ ਸ਼ੁਰੂ ਤੋਂ ਹੀ ਪੱਕੇ ਨੇ? ਕੋਈ ਨਵਾਂ ਮੁੰਡਾ ਨਹੀਂ ਰੱਖਿਆ?
2: ਇੱਕ ਮਹੀਨਾ ਹੋਇਆ, ਇੱਕ ਮੁੰਡਾ ਆਇਆ ਹੈ ਅਮਰਜੀਤ, ਪਰ ਉਹ ਅੱਜ ਪਿੰਡ ਚਲਿਆ ਗਿਆ ਹੈ।
1: ਮਤਲਬ?
2: ਕੱਲ੍ਹ ਕਹਿੰਦਾ ਸੀ ਮਾਂ ਬਿਮਾਰ ਹੈ, ਪਿੰਡ ਜਾਵਾਂਗਾ। ਰਾਤ ਨੂੰ ਕੁਝ ਪੈਸੇ ਵੀ ਲਏ ਮੈਥੋਂ ਅਤੇ ਅੱਜ 9:30 ਵਜੇ ਦੀ ਟ੍ਰੇਨ ਨਾਲ ਅਜਮੇਰ ਨਿਕਲ ਗਿਆ।
0: ਫੋਟੋ ਹੈ ਉਹਦੀ ਕੋਈ?
2: ਜੀ ਹੈ, ਉਸਦਾ ਆਈ ਕਾਰਡ ਹੈ। ਅਕਰਮ, ਉਸਦਾ ਆਈ ਕਾਰਡ ਦਿਖਾ ਦੇ।
0: ਬਰਾੜੇ ਮੁੰਡਾ ਹੱਥੋਂ ਨਹੀਂ ਨਿਕਲਣਾ ਚਾਹੀਦਾ।
1: ਓਕੇ ਸਰ, ਓਕੇ, ਨਹੀਂ ਨਿਕਲੇਗਾ।
0: ਕੈਫੇ ਸੀਲ ਕਰ ਦਿਓ, ਰਸੀਦਾਂ, ਕੈਮਰਾ ਫੁਟੇਜ, ਕੂੜਾ, ਅਲਮਾਰੀਆਂ, ਐਨੀਥਿੰਗ ਐਂਡ ਐਵਰੀਥਿੰਗ। ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਭਾਈ।
2: ਸਾਹਿਬ ਜੀ, ਸੀਲ ਨਾ ਕਰੋ। ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ ਜੀ।
0: ਓਕੇ, ਇੱਦਾਂ ਕਰਦੇ ਹਾਂ, ਬਾਹਰ ਅੰਡਰ ਰੈਨੋਵੇਸ਼ਨ ਦੀ ਫੱਟੀ ਟੰਗਦੇ ਨੇ। ਜੇ ਤੂੰ ਕੁਝ ਨਹੀਂ ਕੀਤਾ ਤਾਂ ਟੈਨਸ਼ਨ ਦੀ ਕੋਈ ਲੋੜ ਨਹੀਂ, ਤੈਨੂੰ ਕੁਝ ਨਹੀਂ ਹੋਣ ਲੱਗਾ, ਠੀਕ ਹੈ?
2: ਨਹੀਂ ਸਾਹਿਬ ਜੀ, ਨਹੀਂ ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ। ਸਾਹਿਬ ਜੀ, ਮੈਂ ਕੁਝ ਨਹੀਂ ਕੀਤਾ, ਮੈਂ ਕੁਝ ਨਹੀਂ ਕੀਤਾ ਜੀ।
0: ਕੀ ਹੈ
3: ਜੀ? ਅਮਰਜੀਤ ਜਨਾਬ।
0: ਉਮਰ
3: 22 ਸਾਲ।
0: ਕੈਫ ਵਿੱਚ ਕੀ ਕਰਦਾ ਸੀ ਤੂੰ?
3: ਹੈਲਪਰ ਹਾਂ ਜੀ ਸਾਹਿਬ, ਸਫਾਈ, ਭਾਂਡੇ, ਜੋ ਕਿਹਾ ਜਾਂਦਾ ਸੀ ਉਹੀ ਕਰਦਾ ਸੀ।
0: ਅਤੇ ਜੋ ਕੰਮ ਰਾਤ ਨੂੰ ਕਰਦਾ ਸੀ ਕੈਫੇ ਬੰਦ ਹੋਣ ਤੋਂ ਬਾਅਦ, ਉਹ ਕਿਤੇ ਘਰ 'ਚ ਕਰਦਾ ਸੀ? ਅਲਵਿੰਦਰ,
4: ਤੁਸੀਂ ਆਰਾਮ ਕਰੋ ਜਨਾਬ, ਮੈਂ ਦੇਖ ਰਿਹਾ ਨੂੰ 5 ਮਿੰਟ 'ਚ ਤੋਤੇ ਵਾਂਗੂ ਭੁੱਲੂਗੇ ਤਾਂ।
1: ਚਲੋ ਮਿੱਤਰਾ, ਤੈਨੂੰ ਨੱਚਣਾ ਸਿਖਾਉਣਾ। ਕਿਹੜਾ ਡਾਂਸ ਸਿੱਖੇਗਾ, ਜੁੰਗਾ ਜਾਂ ਬ੍ਰੇਕ ਡਾਂਸ?
3: ਨਹੀਂ ਨਹੀਂ ਜਨਾਬ, ਮੈਨੂੰ ਛੱਡ ਦਿਓ ਜਨਾਬ, ਮੈਂ ਕੁਝ ਵੀ ਨਹੀਂ ਕੀਤਾ। ਆ ਜਨਾਬ, ਮੈਨੂੰ ਛੱਡ ਦਿਓ ਜਨਾਬ, ਮੈਂ ਕੁਝ ਨਹੀਂ ਕੀਤਾ ਜਨਾਬ। ਜਨਾਬ ਮੈਂ ਸਭ ਸੱਚ ਦੱਸ ਦਿੰਦਾ ਜਨਾਬ, ਉਹਨਾਂ ਨੂੰ ਸਾਰੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਜਨਾਬ, ਉਦਾਂ ਮੈਨੂੰ ਕੁਝ ਨਹੀਂ ਪਤਾ, ਮੈਂ ਸੱਚ ਬੋਲਦਾ ਜੀ, ਮੈਂ ਤਾਂ ਬਸ ਹੈਲਪਰ ਸੀ, ਮੈਂ ਸਫਾਈ ਕਰਦਾ ਸੀ, ਬਰਤਨ ਧੋਂਦਾ ਸੀ, ਅਤੇ ਰਾਤ ਨੂੰ ਆ ਜੋ ਪ੍ਰੋਫੈਸਰ ਸਾਹਿਬ ਕਹਿੰਦੇ ਸੀ ਉਹੀ ਮੈਂ ਕਰ ਦਿੰਦਾ ਸੀ। ਉਹਦੇ ਬਦਲੇ ਮੈਨੂੰ ਉਹ ਰੋਜ਼ 2000 ਰੁਪਏ ਵੀ ਦਿੰਦੇ ਸੀ।
0: ਹਾਂ, ਫੋਟੋ ਦੇਖ ਸਰ, ਇਹ ਸੀ ਤੇਰਾ ਪ੍ਰੋਫੈਸਰ?
3: ਹਾਂ ਹਾਂ ਜਨਾਬ, ਇਹੀ ਹੈ, ਪਰ ਸਿਰ ਤੇ ਉਹਨਾਂ ਦੇ ਇੰਨੇ ਵਾਲ ਨਹੀਂ ਹੈ।
0: ਕੀ ਕੰਮ ਕਰਾਉਂਦਾ ਸੀ ਤੇ?
3: ਜਨਾਬ, ਆਹ ਕੁਝ ਪੈਕਟ ਰਖਵਾ ਦਿੰਦਾ ਸੀ ਮੇਰੇ ਕੋਲ,

0: ਉਹਨੂੰ ਚੁੱਕ ਲਿਆ।
1: ਓਕੇ ਸਰ।
0: ਗੋਰਾ ਰੰਗ ਹੈ, ਖੱਬੇ ਅੱਖ ਦੇ ਥੱਲੇ ਕੱਟ ਦਾ ਨਿਸ਼ਾਨ ਹੈ, ਦੋ ਤਿੰਨ ਵਾਰ ਲਗਾਤਾਰ ਅੱਖਾਂ ਚਮਕਦਾ ਹੈ, ਤੇ ਨਾਮ ਹੈ ਰਾਜੀਵ ਸ਼ਰਮਾ। ਇੱਕ ਬਹੁਤ ਵੱਡਾ ਸਾਇੰਟਿਸਟ ਹੈ।
2: ਸਰ, ਮੇ ਕਮ ਇਨ?
0: ਓ ਓ ਆਰਤੀ, ਆਜੋ ਆਜੋ ਬੈਠੋ। ਅੱਛਾ, ਉਸ ਐਡਰੈਸ ਤੇ ਕੋਈ ਮਿਲਿਆ?
2: ਨਹੀਂ ਸਰ, ਕੋਈ ਨਹੀਂ ਮਿਲਿਆ।
0: ਥੈਂਕ ਗੋਡ।
2: ਪਰ ਸਰ, ਮਕਾਨ ਮਾਲਕ ਨੇ ਕਿਹਾ ਕਿ ਉਹ ਸਾਇੰਟਿਸਟ ਰਾਜੀਵ ਸ਼ਰਮਾ ਉੱਥੋਂ ਚਲਾ ਗਿਆ ਸੀ। ਮੈਨੂੰ ਕਮਰੇ 'ਚ ਕੁਛ ਨਹੀਂ ਮਿਲਿਆ, ਪਰ ਉੱਥੇ ਇੱਕ ਵੱਡਾ ਡੱਬਾ ਰੱਖਿਆ ਹੋਇਆ ਸੀ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸਤੇ ਤੁਹਾਡਾ ਨਾਮ ਲਿਖਿਆ ਸੀ, ਉਹ ਮੈਂ ਲੈ ਕੇ ਆਈ ਹਾਂ। ਸਰ, ਤੁਸੀਂ ਉਹਨੂੰ ਜਾਣਦੇ ਸੀ?
0: ਡੱਬਾ ਰੱਖ ਦਿਓ ਇੱਥੇ, ਯੂ ਕੈਨ ਲੀਵ ਨਾਓ। ਇਹ ਕੀ ਹੈ? ਇਹ ਤਾਂ ਕੋਈ ਰਿਸਰਚ ਪੇਪਰ ਹੈ। ਪ੍ਰੋਜੈਕਟ ਸਫੇਦ ਲੱਡੂ, ਹਾਊ ਟੂ ਸੇਵ ਦ ਵਰਲਡ ਫਰੋਮ ਪੋਲਿਊਸ਼ਨ ਪੋਇਜ਼ਨ। ਹਾਊ ਟੂ ਸੇਵ ਦ ਵਰਲਡ ਫਰੋਮ ਪੋਲਿਊਸ਼ਨ ਪੋਇਜ਼ਨ। ਰਾਜੀਵ, ਰਾਜੀਵ, ਰਾਜੀਵ, ਮੇਰੇ ਨਾਂ ਦੀ ਚਿੱਠੀ, ਮੇਰੇ ਦੋਸਤ, ਮੇਰੇ ਭਰਾ, ਮੇਰਾ ਗੋਦ ਲਿਆ ਪਿਤਾ, ਮੈਨੂੰ ਯਕੀਨ ਸੀ ਕਿ ਤੂੰ ਮੇਰੇ ਤੱਕ ਪੁੱਜ ਜਾਏਗਾ। ਸੋ ਮੈਨੂੰ ਉੱਥੋਂ ਨਿਕਲਣਾ ਪਿਆ। 15 ਸਾਲ ਪਹਿਲਾਂ ਤੋਂ ਆਪਣੇ ਰਾਹ 'ਤੇ ਨਿਕਲ ਗਿਆ ਸੀ, ਅਤੇ ਮੈਂ ਉੱਥੇ ਰਹਿ ਗਿਆ ਆਪਣੀ ਜ਼ਿੱਦ ਨਾਲ, ਆਪਣੇ ਪਾਗਲਪਨ ਨਾਲ। ਜਿਨ੍ਹਾਂ ਤਿੰਨਾਂ ਲੋਕਾਂ ਦੀ ਮੌਤ ਦੀ ਬੁਝਾਰਤ ਨੂੰ ਬੁੱਝਣ ਦੀ ਤੂੰ ਕੋਸ਼ਿਸ਼ ਕਰਦਾ ਪਿਆ ਹੈ, ਉਹ ਧੋਖੇਬਾਜ਼ ਸੀ, ਮਨੁੱਖਤਾ ਦੇ ਦੁਸ਼ਮਣ ਸੀ। ਇਸ ਲਈ ਮੈਨੂੰ ਉਹਨਾਂ ਨੂੰ ਮਾਰਨਾ ਪਿਆ। ਹਾਂ, ਮੈਂ ਪੈਸੇ ਕਮਾਉਣ ਲਈ ਡਰੱਗ ਵੇਚਿਆ, ਪਰ ਮੈਂ ਡਰੱਗ ਉਹਨਾਂ ਨੂੰ ਵੇਚਦਾ ਸੀ ਜੋ ਨਿਕੰਮੇ ਅਤੇ ਫਿਜ਼ੂਲ ਲੋਕ ਸੀ, ਸਮਾਜ 'ਤੇ ਬੋਝ ਸੀ। ਮੇਰੇ ਐਕਸਪੈਰੀਮੈਂਟ ਲਈ ਜੈਨੂਅਨ ਪਿਗ ਸੀ। ਡਰੱਗ ਦੇ ਪੈਸੇ ਨੂੰ ਮੈਂ ਕਦੇ ਆਪਣੇ ਲਈ ਨਹੀਂ ਵਰਤਿਆ, ਸਿਰਫ ਆਪਣੀ ਰਿਸਰਚ 'ਤੇ ਲਾਇਆ। ਜੋ 3 ਮਰੇ ਨੇ, ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਮੇਰੀ ਰਿਸਰਚ ਵਿੱਚ ਰੁਚੀ ਦਿਖਾਈ। ਜਦੋਂ ਮੇਰਾ ਐਕਸਪੈਰੀਮੈਂਟ ਸਫਲ ਹੋ ਗਿਆ, ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਐਨਵਾਇਰਮੈਂਟ 'ਚ ਛੁਪੇ ਹੋਏ ਕੈਮੀਕਲਸ, ਡਰਟੀ ਡਜ਼ਨ, ਇੱਕਦਮ ਸਾਡੀ ਜਾਨ ਲੈ ਸਕਦੇ ਨੇ ਸਾਇਨਾਈਡ ਕੈਪਸੂਲ ਵਾਂਗੂ। ਤਾਂ ਉਹਨਾਂ ਦੀ ਰੁਚੀ ਅਤੇ ਲਾਲਚ ਵੱਧ ਗਿਆ, ਉਹ ਐਂਟੀਡੋਟ ਬਣਾਉਣ ਦੇ ਕੰਮ ਵਿੱਚ ਮੇਰੀ ਮਦਦ ਕਰਨ ਲੱਗੇ। ਪਰ ਜਦੋਂ ਮੈਂ ਐਂਟੀਡੋਟ ਦੇ ਇੰਡਸਟਰੀਅਲ ਪ੍ਰੋਡਕਸ਼ਨ ਲਈ ਤਿਆਰ ਹੋ ਗਿਆ, ਉਹਨਾਂ ਨੇ ਯੋਜਨਾ ਬਣਾਈ ਕਿ ਉਹ ਪਾਵਰ ਸਟਰਕਚਰ ਚੁਰਾ ਕੇ ਇੱਕ ਵਿਦੇਸ਼ੀ ਕੰਪਨੀ ਨੂੰ ਵੇਚ ਦੇਣ, ਅਤੇ ਮੈਂ ਕਦੇ ਵੀ ਨਹੀਂ ਸੀ ਹੋਣ ਦੇਣਾ। ਮਜਬੂਰੀ 'ਚ ਮੈਨੂੰ ਉਹਨਾਂ ਨੂੰ ਮਾਰਨਾ ਹੀ ਪਿਆ। ਸਾਡੇ ਸਾਰਾ ਕੁਛ, 3 DLC 567 ਯੱਚ ਦੀ ਮੋਟਰਸਾਈਕਲ ਦੀ ਚਾਬੀ ਵਾਪਸ ਕਰ ਰਿਹਾ, ਉਹ ਪਾਰਕਿੰਗ 'ਚ ਖੜ੍ਹਾ ਹੈ, 567 ਨੰਬਰ ਵਾਲੀਆਂ 5 ਕਾਰਾਂ ਵੀ ਉੱਥੇ ਖੜ੍ਹੀਆਂ ਨੇ, ਸਿਰਫ ਤੈਨੂੰ ਦੇਖ ਕੇ ਜਾ ਰਿਹਾ। ਮੈਨੂੰ ਕੈਂਸਰ, ਫਾਈਨਲ ਸਟੇਜ, ਕੋਈ ਚਾਂਸ ਨਹੀਂ, ਕਦੇ ਵੀ ਬਾਏ ਬਾਏ ਹੋ ਸਕਦਾ ਹੈ, ਜਾ ਰਿਹਾ ਬਹੁਤ ਦੂਰ। ਤੂੰ ਫਿਕਰ ਨਾ ਕਰ, ਹੁਣ ਹੋਰ ਕੋਈ ਨਹੀਂ ਮਰੇਗਾ।
3: ਸੁੱਖ ਵਿੱਚ, ਦੁੱਖ ਵਿੱਚ, ਛਾਂ ਵਿੱਚ, ਧੁੱਪ ਵਿੱਚ, ਸਾਥ ਨਹੀਂ ਛੱਡਾਂਗੇ ਯਾਰ, ਸਾਥ ਨਹੀਂ ਛੱਡਾਂਗੇ।
0: ਕਾਸ਼ ਤੂੰ ਸਾਥ ਨਾ ਛੱਡੇ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਸਫੇਦ ਲੱਡੂ, ਲੇਖਕ ਰਾਜੀਵ ਸ਼ਰਮਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਰਮਲਿਨ ਵਿਚਕਾਰ ਅੱਜ ਨਵੀਂ ਦਿੱਲੀ ਵਿਚ ਦੁਵੱਲੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ 5 ਸਮਝੌਤਿਆਂ ਤੇ ਦਸਤਖਤ ਕੀਤੇ ਗਏ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਸਨੇ ਚੋਣ ਕਮਿਸ਼ਨ ਦੇ ਫਾਰਮ 6 ਵਿਚ ਕਿਸੇ ਵੀ ਬਦਲਾਅ ਨੂੰ ਮਨਜ਼ੂਰੀ ਨਹੀਂ ਦਿੱਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ

0: ਗਾਵਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ ਨੇ ਸਾਰੇ ਰਾਜਾਂ ਅਤੇ ਕਥਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਜਲੰਧਰ ਦੇ ਨੇੜੇ ਬੰਗਾ ਫਗਵਾੜਾ ਸ਼ਾਹਰਾਹ 'ਤੇ ਬੱਸ ਪਲਟਣ ਕਾਰਨ 4 ਵਿਅਕਤੀਆਂ ਦੀ ਮੌਤ ਅਤੇ 16 ਜ਼ਖਮੀ। ਪੰਜਾਬ ਦੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ ਇੱਛਿਤ ਦਾਨੀਆਂ ਦੀ ਗਿਣਤੀ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਮੌਸਮ ਵਿਭਾਗ ਨੇ ਕੱਲ੍ਹ ਤੋਂ 8 ਅਕਤੂਬਰ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਹਿੰਦੀ ਕਵੀ ਗੋਸ਼ਠੀ ਦਾ ਪ੍ਰੋਗਰਾਮ। ਇਸ ਵਿੱਚ ਭਾਗ ਲਿਆ ਹੈ ਕੁਸੁਮ ਖੁਸ਼ਬੂ, ਅਸ਼ਵਨੀ ਕੁਮਾਰ, ਮਨੂ ਮਿਹਰਬਾਨ, ਜਸਪ੍ਰੀਤ ਕੌਰ ਫਲਕ ਹੋਣਾ ਨੇ।
1: ਆਜ ਕੀ ਇਸ ਕਾਵਿ ਗੋਸ਼ਠੀ ਮੇ जो कविगण हमारे बीच में पहुँचे हैं उन सबका मैं हार्दिक अभिनंदन करता हूँ। हमारे बीच में जो कविगण हमारे बीच में हैं उनका परिचय मैं अपने श्रोताओं से करवाने जा रहा हूँ। धारीवाल से हमारे बीच में हैं मोहतरमा कुसुम खुशबू, शिरोमणि उर्दू साहित्यकार जनाब राजेंद्र नाथ रहबर की शिष्य हैं। बहुत सी पत्र पत्रिकाओं में इनका कलाम अक्सर प्रकाशित होता है। कुसुम जी, आज के इस कार्यक्रम में आपका हार्दिक अभिनंदन। और हमारे बीच में उपन्यासकार, साहित्यकार, कवि, लेखक, रंगों के बादशाह जनाब अश्विनी मानव जी भी हमारे बीच में हैं। अश्विनी जी, आपका भी आज की इस काव्य गोष्ठी में हार्दिक अभिनंदन करता हूँ। तो चलिए सबसे पहले सुनते हैं कुसुम खुशबू जी को, वो अपने कलाम से हमें रूबरू करवाएं। कुसुम खुशबू जी,
2: बहुत बहुत धन्यवाद डॉक्टर मनु मेहरबान जी। तो मैं गज़ल तरन्नुम में प्रस्तुत कर रही हूँ
1: जी।

0: और ये देखिएगा
1: जी
0: कि तेरे सारे जवाब जाया
1: हाँ, बहुत
0: हैं,
1: खूब।

0: ਕਿਉਂਕਿ ਸਾਡੇ ਨਾਲ ਕਾਲਰ ਜੁੜੇ ਨੇ। ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਪਰਿਚੈ ਦਿਓ ਜੀ। ਰਾਜੂ ਜੀ, ਪਹਿਲਾਂ ਆਪਣੇ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਘਟਾ ਲਓ ਜਾਂ ਫਿਰ ਥੋੜਾ ਜਿਹਾ ਉਸ ਤੋਂ। ਤੁਹਾਡੀ ਆਵਾਜ਼ ਸਾਡੇ ਤੱਕ ਬਿਲਕੁਲ ਸਹੀ ਤਰੀਕੇ ਨਾਲ ਆ ਰਹੀ
1: ਹੈ।
0: ਅੱਛਾ ਜੀ, ਫਰਮਾਇਸ਼ ਦੱਸ ਦਿਓ ਫਿਰ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਹਾਂਜੀ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਹੈਲੋ, ਹਾਂਜੀ, ਗੀਤ ਦੇ ਬੋਲ ਦੱਸ ਦਿਓ। ਲਓ ਜੀ, ਫਿਰ ਸੁਣੋ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।
0: ਜੀ

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਵਟਸਐਪ ਰਾਹੀਂ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ, ਵੱਧਦੇ ਹਾਂ ਉਹਨਾਂ ਫਰਮਾਇਸ਼ਾਂ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਉਹਨਾਂ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕ ਸੁਸ਼ੀਲ, ਬੀਕੇਪੁਰੀ, ਕੈਲਾਸ਼ ਨੀਲਮ, ਰਮਾਪੁਰੀ, ਪਾਲੀ, ਸੁਨੀਲ ਪਾਠਕ, ਵੀਕੇਪੁਰੀ ਅਤੇ ਵਿਨੋਦਪੁਰੀ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ। ਬਹਾਦੁਰਗੰਜ ਗਾਜ਼ੀਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ ਹੋਣਾਂ ਨੇ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਕੇ ਦੀ ਆਵਾਜ਼ ਵਿੱਚ ਇਹ ਗੀਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਸਾਡੇ ਨਾਲ ਕਾਲਰ ਜੁੜੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ ਹੈਲੋ
1: ਹੈਲੋ ਹਾਂਜੀ, ਗੁੱਡ ਨਾਈਟ ਮੈਡਮ ਜੀ।
0: ਵੈਰੀ ਗੁੱਡ ਈਵਨਿੰਗ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਦਲਬੀਰ ਸਿੰਘ ਜੀ।
0: ਹਾਂਜੀ ਦਲਬੀਰ ਸਿੰਘ ਜੀ, ਅੱਜ ਦੀ ਫਰਮਾਇਸ਼ ਦੱਸਦੇ ਹੋ ਪ੍ਰੋਗਰਾਮ 'ਚ? ਹਾਂਜੀ, ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਹਾਂਜੀ,
0: ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਬੜਾ ਮਸਤ ਮਸਤ ਮੋਰਾ ਫਿਲਮ ਦਾ ਜੀ।
0: ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।

एक बार फिर तो बहुत बहुत स्वागत है जी साढ़े सारे सुनने वाले श्रोतियों का। जी आया आखते हैं, वेलकम करते हैं जी प्रोग्राम सुगात विच। मैं तो आज दोस्त अमित तुहाडी सेवा विच प्रोग्राम लैके हाजिर हाँ जी। ये प्रोग्राम सवेरे 1 बजे तक जारी रहेगा, यानी कि तुहाडा और मेरा साथ सुगात दे वेड़े विच 1 बजे तक सवेरे रहेगा जी। तो तुसीं सानूं कॉल करना है 081-2342-171। ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਲੱਖਾਂ ਕਰੋੜਾਂ ਲੋਕ ਜਿਹੜੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਦੇ ਨਾਲ, ਅਤੇ ਇਸ ਦੌਰਾਨ ਸਾਡੇ ਕੋਲ ਬਹੁਤ ਸਾਰੇ ਮੈਸੇਜਿਸ ਆ ਰਹੇ ਨੇ, ਜਿਨ੍ਹਾਂ 'ਚੋਂ ਸੈਕਟਰ 67 ਮੋਹਾਲੀ ਤੋਂ ਇੱਕ ਮੈਸੇਜ ਆਇਆ ਜੀ, ਪਿੰਡ ਥਾਣਾ ਬਠਿੰਡਾ ਤੋਂ ਮੈਸੇਜ ਆ ਗਿਆ, ਚੱਕਲਾ ਬਾਜ਼ਾਰ ਸਮਾਣਾ ਤੋਂ ਮੈਸੇਜ ਆ ਗਿਆ, ਔਰ ਲਓ ਜੀ ਮੰਜੂ ਕਟੇਲਾ ਤੋਂ ਆ ਗਿਆ, ਆਦਰਸ਼ ਨਗਰ ਮਲੋਟ ਤੋਂ ਮੈਸੇਜ ਮਿਲਿਆ ਜੀ, ਅਨਮੋਲ ਜੋਗਰ ਜੀ ਨੇ ਮੈਸੇਜ ਭੇਜਿਆ, ਪਰਮ ਸਿੰਘ ਜੋੜਾ, ਮਨਜੀਤ ਕੌਰ ਜੋੜਾ ਜੀ ਨੇ ਮੈਸੇਜ ਭੇਜਿਆ, ਔਰ ਮਹਾਰਾਸ਼ਟਰ ਤੋਂ ਮੈਸੇਜ ਆਇਆ। ਸਾਰਿਆਂ ਦੇ ਮੈਸੇਜ ਪੜ੍ਹਾਂਗੇ, ਸਭ ਨੂੰ ਜੀ ਆਇਆਂ ਨੂੰ ਕਵਾਂਗੇ, ਔਰ ਪਿਆਰੀ ਪਿਆਰੀ ਸਭ ਨਾਲ ਗੱਲਾਂ ਵੀ ਕਰਾਂਗੇ। ਲੇਕਿਨ ਪਹਿਲਾਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈ ਲਈਏ ਆਪਣੇ ਪੇਸ਼ ਹੋਣ ਵਾਲੇ ਪ੍ਰੋਗਰਾਮਾਂ ਦੇ ਬਾਰੇ। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ, ਤੁਸੀਂ ਸਵੇਰੇ 2 ਵਜੇ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਪੰਜਾਬੀ ਡਿਊਟ ਮਿਊਜ਼ਿਕ ਔਰ ਪੰਜਾਬੀ ਮੈਲੋਡੀਅਸ ਗੀਤ ਵਿੱਚ ਅਸੀਂ ਅਕਸਰ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਰੋਤਾ ਵੱਖਰੇ ਵੱਖਰੇ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਨੇ, ਯਾਨੀ ਕਿ ਤੁਹਾਡੇ ਮਨਪਸੰਦ, ਤੁਹਾਡੇ ਫੇਵਰੇਟ ਹਿੱਟ ਸੌਂਗਸ। ਪੰਜਾਬੀ ਡਿਊਟ ਮਿਊਜ਼ਿਕ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ ਜੀ, ਸਮਾਂ ਹੁੰਦਾ ਪ੍ਰਭੂ ਭਗਤੀ ਦਾ, ਪ੍ਰਭੂ ਸਿਮਰਨ ਦਾ, ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕਰਨ ਦਾ ਸਮਾਂ ਹੁੰਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ, ਔਰ 3 ਵਜੇ 3 ਮਿੰਟ 'ਤੇ ਸੁਣਾਂਗੇ ਕੁਛ ਭਜਨ, ਕੁਛ ਭਗਤੀ ਗੀਤ। 4 ਵਜੇ ਤੜਕੇ ਸਵੇਰੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ।

0: ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ, ਦੇਖਦੇ ਹਾਂ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਆਏ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ, ਨਾਲੇ ਉਹਨਾਂ ਦਾ ਵਿਚਾਰ ਵੀ ਸੁਣਦੇ ਹਾਂ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਹਾਂਜੀ, ਕੌਣ ਬੋਲ ਰਹੇ ਜੀ, ਕਿਹੜੀ ਜਗ੍ਹਾ ਤੋਂ?
1: ਸਰ ਜੀ ਮੈਂ ਰਾਜੂ ਬੋਲ ਰਿਹਾ ਜੀ, ਚੰਡੀਗੜ੍ਹ।
0: ਰਾਜੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਸਰ ਜੀ, ਤੁਹਾਡਾ ਵੀ ਸਵਾਗਤ ਸਰ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਰਾਜੂ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਉਹ ਕਹਿੰਦੇ ਨੇ ਜੀ ਬੋਣੀ ਵਧੀਆ ਹੋਈ ਤਾਂ ਸਾਰਾ ਦਿਨ ਵਧੀਆ ਨਿਕਲਦਾ ਹੈ ਜੀ। ਠੀਕ ਹੈ ਠੀਕ ਹੈ ਰਾਜੂ ਜੀ, ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾ ਰਹੇ ਹੋ? ਹਾਂਜੀ, ਗੈਰੀ ਸੰਧੂ ਦਾ। ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਲੇਕਿਨ ਪਹਿਲਾਂ ਕੁਛ ਵਟਸਐਪ ਮੈਸੇਜ ਪੜ੍ਹ ਲੈਂਦੇ ਹਾਂ। ਠੀਕ ਹੈ ਜੀ, ਸ਼ੁਕਰੀਆ ਰਾਜੂ ਜੀ ਕਾਲ ਕਰਨ ਲਈ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਹਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਅਤੇ ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਮੈਸੇਜ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਅਦਾ ਕਰਨਾ ਚਾਹੁੰਦੇ ਹਾਂ ਜੀ ਆਪਣੇ ਸਾਰੇ ਸੁਣਨ ਵਾਲਿਆਂ ਦੇ ਨਾਲ। ਸਾਰੇ ਮੈਸੇਜ ਪੜ੍ਹੇ ਜਾਣਗੇ, ਹੋ ਸਕਦਾ ਕਿ ਬਹੁਤ ਸਾਰੇ ਲੋਕ ਫੋਨ ਕਾਲ ਟਰਾਈ ਕਰ ਰਹੇ ਹੋਣ, ਤੁਹਾਡੀ ਕਾਲ ਨਾ ਲੱਗੇ, ਲੇਕਿਨ ਮੈਸੇਜ ਤੁਸੀਂ ਜ਼ਰੂਰ ਭੇਜੋ ਸਾਨੂੰ, ਉਹ ਤੁਹਾਡਾ ਨਾਮ ਬੋਲਿਆ ਜਾਏਗਾ, ਜਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਵੀ ਸੁਣਵਾਇਆ ਜਾਏਗਾ। ਕੋਸ਼ਿਸ਼ ਕਰਾਂਗੇ, ਕਿਉਂਕਿ ਅਗਰ ਤੁਸੀਂ ਡਿਫੀਕਲਟ ਜੇ ਪੁਰਾਣਾ ਦਾ ਗੀਤ ਕਹਿ ਦਿਓ ਕੋਈ ਲੱਭਣ 'ਚ ਮੁਸ਼ਕਲ ਆ ਗਈ, ਉਹ ਅਲੱਗ ਗੱਲ ਹੈ, ਲੇਕਿਨ ਵੈਸੇ ਤੁਹਾਡਾ ਗੀਤ ਜ਼ਰੂਰ ਪਲੇ ਕੀਤਾ ਜਾਏਗਾ ਔਰ ਤੁਹਾਡਾ ਗੀਤ ਦੇ ਨਾਲ ਨਾਲ ਤੁਹਾਡਾ ਨਾਮ ਬੋਲਿਆ ਜਾਏਗਾ ਕਿ ਇਸ ਗੀਤ ਦੀ ਫਰਮਾਇਸ਼ ਇਹਨਾਂ ਵੱਲੋਂ ਆਈ ਹੈ। ਠੀਕ ਹੈ ਜੀ, ਤਾਂ ਲਓ ਜੀ ਪਹਿਲਾ ਮੈਸੇਜ ਅਸੀਂ ਪੜ੍ਹਨ ਜਾ ਰਹੇ ਹਾਂ, ਸਾਨੂੰ ਭੇਜਿਆ ਏ ਸੁਸ਼ੀਲ ਕੁਮਾਰ ਚਿਲਾਣਾ, ਪੱਪੀ ਪਰਿਸ਼ਾ ਚਿਲਾਣਾ, ਪੱਪੀ ਦੀ ਹੱਟੀ ਪਿੰਡ ਡਾਕਨਾ ਰੋਰਾਂ ਵਾਲੀ ਹਨੂੰਮਾਨਗੜ੍ਹ। ਇੱਕ ਦਿਨ ਕੋਈ ਵੀ ਪੰਜਾਬੀ ਗੀਤ ਪਲੇ ਕਰ ਦਿਓ। ਥੈਂਕ ਯੂ ਜੀ ਮੈਸੇਜ ਵਾਸਤੇ, ਬਹੁਤ ਬਹੁਤ ਸ਼ੁਕਰੀਆ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਜੋੜਾ, ਸਵੀਟੀ ਦੀਵਾਨਾ, ਗੁਰਵੰਤ ਸਿੰਘ ਚੌੜਾ, ਇਹ ਗੁਰਦਾਸ ਮਾਨ ਜੀ ਦਾ ਗੀਤ ਸੁਣਨਾ ਚਾਹੁੰਦੇ ਨੇ। ਬਿਲਕੁਲ ਜੀ ਜ਼ਰੂਰ ਪਲੇ ਕਰਾਂਗੇ, ਬਸ ਪ੍ਰੋਗਰਾਮ ਦੇ ਨਾਲ ਬਣੇ ਰਹੋ ਇਸ ਤਰ੍ਹਾਂ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤਾ ਹੋਜਾ। ਸੈਕਟਰ 67 ਤੋਂ ਮੋਹਾਲੀ ਤੋਂ, ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਅਤੇ ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ। ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਕਹਿੰਦੇ ਕੋਈ ਵੀ ਸਦਾਬਹਾਰ ਗੀਤ ਸੁਣਾ ਦਿਓ, ਖੁਸ਼ ਰਹੋ, ਖੁਸ਼ੀਆਂ ਵੰਡੋ। ਵਾਹ ਜੀ ਵਾਹ ਹਰਜਿੰਦਰ ਸ਼ਿੰਦਾ ਜੀ, ਬਹੁਤ ਪਿਆਰਾ ਮੈਸੇਜ ਜੀ, ਮੈਂ ਦਿਲ ਕਰਦਾ ਕਿ ਇਸ ਗੱਲ 'ਤੇ ਕਲੈਪਿੰਗ ਕਰਦਾ, ਤਾੜੀਆਂ ਮਾਰਦਾ, ਪਰ ਵਾਕਈ ਬਹੁਤ ਮਿੱਠੀ ਗੱਲ ਤੁਸੀਂ ਕਹੀ, ਖੁਸ਼ ਵੀ ਰਹੋ ਅਤੇ ਖੁਸ਼ੀਆਂ ਵੀ ਵੰਡੋ। ਚੱਕਲਾ ਬਾਜ਼ਾਰ ਸਮਾਨਾ ਤੋਂ ਹਾਜ਼ਰੀ ਲਵਾ ਰਹੇ ਨੇ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ ਅਤੇ ਬਹੁਤ ਸਾਰੇ ਸਾਥੀ ਨੇ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰਾ ਰੰਗੀਨ ਜਿਹਾ ਮੈਸੇਜ ਭੇਜਣ ਵਾਸਤੇ ਜੀ। ਬਠਿੰਡਾ ਤੋਂ ਮੈਸੇਜ ਮਿਲ ਰਿਹਾ ਜੀ, ਭੇਜਣ ਵਾਲੇ ਸਾਡੇ ਸਾਥੀ ਨੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਪਲੇ ਕਰ ਦਿਓ। ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਗੈਰੀ ਸੰਧੂ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਚੰਡੀਗੜ੍ਹ ਤੋਂ ਸਾਡੇ ਬਹੁਤ ਹੀ ਪਿਆਰੇ ਸਾਥੀ ਰਾਜੂ ਜੀ ਨੇ ਕੀਤੀ ਹੈ। ਆਓ ਜੀ ਇੰਜੋਏ ਕਰੀਏ, ਗੀਤ ਤੱਕ ਪਹੁੰਚ ਰਿਹਾ ਜੀ ਗੈਰੀ ਸੰਧੂ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

0: ਪ੍ਰੋਗਰਾਮ ਚੱਲ ਰਿਹਾ ਜੀ ਸੋਗਾ ਤੇ ਆ ਹੁਣ ਗੱਲਬਾਤ ਕਰਦੇ ਹਾਂ ਆਪਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਇੰਨੀ ਪਿਆਰੀ ਆਵਾਜ਼ ਲੈ ਕੇ ਸੁਗਾਤ ਦੇ ਵਿਹੜੇ ਕੌਣ ਆਏ ਨੇ, ਕਿਹੜੇ ਸ਼ਹਿਰ ਤੋਂ?
1: ਜੀ ਆਈ ਆ ਮਨਜੀਤ ਕੌਰ, ਆਈ ਆ ਦਿੱਲੀ ਤੋਂ, ਦਿੱਲੀ ਦਿਲ ਵਾਲਿਆਂ ਦੀ।
0: ਵਾਹ ਜੀ ਵਾਹ,
1: ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ?
0: ਬਹੁਤ ਵਧੀਆ ਜੀ, ਤੇ ਦਿੱਲੀ ਦਾ ਕੀ ਹਾਲ ਚਾਲ? ਮੌਸਮ ਠੰਡਾ ਹੈ ਕਿ ਗਰਮ ਹੈ?
1: ਖੁਸ਼ ਹੀ ਰਿਹਾ ਕਰੋ, ਹੋਰ ਕੀ।
0: ਮੌਸਮ ਠੰਡਾ ਦਿੱਲੀ ਦਾ ਕਿ ਗਰਮ ਹੈ, ਕਿਸ ਤਰ੍ਹਾਂ ਦਾ ਮੌਸਮ ਹੈ?
1: ਹੁਣ ਥੋੜਾ ਗਰਮ ਹੈ।
0: ਅੱਛਾ ਜੀ,
1: ਧੁੱਪ ਬੜੀ ਤੇਜ਼ ਨਿਕਲਦੀ ਹੈ, ਥੋੜੀ ਗਰਮੀ ਹੈ।
0: ਚਲੋ ਚਲੋ ਚਲੋ, ਤੇ ਅੱਜ ਫਿਰ ਤੁਹਾਨੂੰ ਗੀਤ ਕਿਹੜਾ ਸੁਣਾ ਰਹੇ ਹੋ?
1: ਠੀਕ ਹੈ, ਪਹਿਲਾਂ ਤੋਂ ਠੀਕ ਹੈ,
0: ਪਹਿਲਾਂ ਤੋਂ ਬੈਟਰ। ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਜੀ। ਕਿਹੜਾ ਗੀਤ ਸੁਣਾ ਰਹੇ ਹੋ?
1: ਗੀਤ ਸੁਣਾ ਦੋ ਜਸਵੀਰ ਜੱਸੀ ਦਾ,
0: ਇੱਕ ਗੇੜਾ ਗਿੱਧੇ ਵਿੱਚ ਹੋਰ,
1: ਇੱਕ ਗੇੜਾ
0: ਗਿੱਧੇ ਹਾਂ ਜਸਵੀਰ ਜੱਸੀ ਦਾ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ।
1: ਬਹੁਤ ਬਹੁਤ ਥੈਂਕ ਯੂ,
0: ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ, ਤੇ ਉਮੀਦ ਕਰਦੇ ਸਨ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਸੀ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 43 171 ਔਰ ਵਟਸਐਪ ਲਈ 9465536077। ਅਗਰ ਤੁਸੀਂ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਇਸ ਜਸਵੀਰ ਜੱਸੀ ਦੇ ਗੀਤ ਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਹੁਣੇ ਹੁਣੇ ਕੀਤੀ ਹੈ। ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣ ਸਾਨੂੰ ਕਾਲ ਕਰੋ

0: ਬਹੁਤ ਹੀ ਪਿਆਰਾ ਗੀਤ ਸਤਿੰਦਰ ਸਰਤਾਜ ਹੁਣਾਂ ਦੀ ਆਵਾਜ਼ ਅਸੀਂ ਸੁਣਿਆ ਔਰ ਇਹਦਾ ਮੈਸੇਜ ਜਿਹੜਾ ਸੁਨੇਹਾ ਬਹੁਤ ਹੀ ਪਿਆਰਾ ਹੈ ਕਿ ਬਹੁਤਾ ਜ਼ਿਆਦਾ ਅਸੀਂ ਅਗਰ ਲੋਚਾਂਗੇ ਬਹੁਤ ਸਾਰਾ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਜ਼ਿੰਦਗੀ ਇੱਕ ਰੇਤ ਵਾਂਗਣ ਹੈ ਹੱਥੋਂ ਫਿਸਲ ਜਾਏਗੀ ਬਹੁਤਾ ਜ਼ੋਰ ਨਹੀਂ ਪਾਉਣਾ ਜਿੱਦਾਂ ਚੱਲਦਾ ਕਹਿੰਦੇ ਨਾ ਲੈ ਵਿੱਚ ਚੱਲਣ ਦਿਓ ਮਾਲਕ ਗੱਡੀ ਚਲਾ ਰਿਹਾ ਜੀ ਉਹਦੀ ਮੌਜ ਹੈ ਬਹੁਤ ਹੀ ਪਿਆਰਾ ਗੀਤ ਪ੍ਰੋਗਰਾਮ ਜਾਰੀ ਰੱਖਦੇ ਹੋਏ ਹੁਣ ਅਸੀਂ ਪਹਿਲਾਂ ਵਟਸਐਪ ਮੈਸੇਜ ਫਟਾਫਟ ਪੜ੍ਹ ਲੈਂਦੇ ਹਾਂ ਜੀ ਸਾਨੂੰ ਮੈਸੇਜ ਭੇਜ ਰਹੇ ਨੇ ਵੜਿੰਗ ਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਹਾਜ਼ਰ ਹੋ ਰਿਹਾ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਅਤੇ ਬਹੁਤ ਸਾਰੇ ਸਾਥੀ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹਿਜਾ ਕਾਂਤਾ ਰਾਣੀ ਚਰਨ ਰਹਿਜਾ ਡੈਨੀ ਨੀਤੂ ਜੋਤ ਅਤੇ ਸਜਨੀ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਜੈ ਜਲੰਧਰ ਜੀ ਇਸ ਤਰ੍ਹਾਂ ਲੈ ਕੇ ਸਾਨੂੰ ਬੜਾ ਪਿਆਰਾ ਮੈਸੇਜ ਭੇਜ ਰਹੇ ਨੇ ਖੁਸ਼ ਰਹੋ ਸੁਖੀ ਰਹੋ ਸਵਸਥ ਰਹੋ ਮਲਿਆਣਾ ਸਰਦਾਨਾ ਮੇਰਠ ਤੋਂ ਅਨਿਲ ਜੈਨ ਸੰਯਮ ਜੈਨ ਮੁਸਕਾਨ ਜੈਨ ਅਤੇ ਨਾਲ ਮਾਸਟਰ ਜੀਵਨ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਪਿਆਰਾ ਮੈਸੇਜ ਭੇਜਣ ਲਈ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਗਗਨਦੀਪ ਆਜ਼ੂ ਅਤੇ ਗੁੱਡੂ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ ਪ੍ਰਮੋਦ ਕੁਮਾਰ ਡੋਡੀ ਪੁਸ਼ਪਿੰਦਰ ਕੁਮਾਰ ਡੋਡੀ ਕਹਿੰਦੇ ਕੋਈ ਵੀ ਪੰਜਾਬੀ ਗੀਤ ਪਲੇ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਅਨਿਲ ਤਮਰਕਰ ਪੰਜਾਬੀ ਕਾ ਪ੍ਰੋਗਰਾਮ ਪ੍ਰਸਤੁਤਕਰਤਾ ਕੋ ਸਾਦਰ ਅਭਿਵਾਦਨ ਚਮਕੀਲਾ ਜੀ ਕੀ ਆਵਾਜ਼ ਮੇਂ ਬਿਹਤਰੀਨ ਪੰਜਾਬੀ ਗੀਤ ਸੁਣਵਾ ਦੇ ਅਨਿਲ ਜੀ ਮੁਝੇ ਲੱਗ ਰਿਹਾ ਹੈ ਕਿ ਹਮਾਰੇ ਪਾਸ ਕੋਈ ਚਮਕੀਲਾ ਜੀ ਕਾ ਗੀਤ ਨਹੀਂ ਹੈ ਪਰ ਫਿਰ ਵੀ ਆਪਣੇ ਹਮੇਂ ਮੈਸੇਜ ਕੀਆ ਇਸਕਾ ਬਹੁਤ ਬਹੁਤ ਸ਼ੁਕਰੀਆ ਜੀ ਅਨਿਲ ਤਮਰਕਰ ਜੀ ਦੇ ਨਾਲ ਅਮਰ ਦਲੀਪ ਰਾਜੂ ਰੱਜਨ ਵਿਪਿਨ ਪ੍ਰਕਾਸ਼ ਸੋਨੀ ਅਰੁਣ ਸੰਜੇ ਸੋਨੀ ਪਵਨ ਯਾਦਵ ਸੁਨੀਲ ਲਾਲੂ ਸੋਨਾ ਮੋਨਾ ਹਰੀ ਯਸ਼ ਅਤੇ ਸੌਮਿਆ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਪੇਸ਼ ਕਰਦਾ ਕੋ ਪਿਆਰ ਭਰੀ ਨਮਸਕਾਰ ਇਸ ਤਰ੍ਹਾਂ ਲਿਖ ਕੇ ਭੇਜਿਆ ਜੀ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸਾਡੇ ਸਰੋਤਾਂ ਨੇ ਸੁਰਿੰਦਰ ਸੰਧੂ ਅਨਿਤਾ ਸੰਧੂ ਰੋਹਿਤ ਰਿਤੇਸ਼ ਸ਼ਿਖਾ ਪ੍ਰਤਿਸ਼ ਅਤੇ ਮੈਕਸ ਲਓ ਜੀ ਇਹ ਸੀ ਵਟਸਐਪ ਮੈਸੇਜਸ ਹੋਰ ਵੀ ਬਹੁਤ ਸਾਰੇ ਮੈਸੇਜਸ ਨੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ ਹੈਲੋ
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ ਸੁਗਾਤ ਪ੍ਰੋਗਰਾਮ ਚ
1: ਸੋਮ ਦੱਤ ਬੋਲਦਾ ਜੀ ਮੈਂ ਇਸ ਗੇਟ ਨਾਭੇ ਤੋਂ ਜੀ
0: ਵਾਹ ਜੀ ਵਾਹ ਨਾਭੇ ਤੋਂ ਬੋਲਦੇ ਨੇ ਸੋਮ ਦੱਤ ਜੀ ਸੋਮ ਦੱਤ ਜੀ ਗਾਣਾ ਸੀ ਨਾ ਨਾਭੇ ਦੀ ਤੁਸੀਂ ਸੁਣਿਆ ਹੋਣਾ
1: ਬਿਲਕੁਲ ਸਰ ਬਿਲਕੁਲ ਜੀ
0: ਹੈ ਨਾ ਜੀ ਤੇ ਨਾਭਾ ਕਹਿੰਦੇ ਬਹੁਤ ਵਧੀਆ ਸ਼ਹਿਰ ਹੈ
1: ਬਹੁਤ ਵਧੀਆ ਸ਼ਹਿਰ ਹੈ ਇਤਿਹਾਸ ਸ਼ਹਿਰ ਹੈ
0: ਜੀ ਜੀ ਜੀ ਜੀ ਜੀ ਠੀਕ ਹੈ ਠੀਕ ਹੈ ਤੇ ਅੱਜ ਤੁਹਾਡੀ ਕਾਲ ਲੱਗੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਪਹਿਲਾਂ ਸੰਦੇਸ਼

0: ਸੁਨੇਹਾ ਕੀ ਦੇਣਾ ਚਾਹੋਗੇ ਸਾਨੂੰ ਸਾਰੇ ਸੁਣਨ ਵਾਲੇ ਸਾਥੀਆਂ ਨੂੰ?
1: ਸੁਨੇਹਾ ਤਾਂ ਆਪਾਂ ਇਹੀ ਦੇਣਾ ਚਾਹਾਂਗੇ ਜੀ, ਆਪਾਂ ਡਰਾਈਵਿੰਗ ਸੋਚ ਸਮਝ ਕੇ ਤੇ ਸਲੋ ਕਰਨੀ ਚਾਹੀਦੀ ਹੈ ਜੀ।
0: ਵਾਹ ਜੀ ਵਾਹ।
1: ਇੰਡੀਕੇਟਰ ਦਾ ਉਪਯੋਗ ਕਰਨਾ ਚਾਹੀਦਾ ਆਪਾਂ ਨੂੰ ਜੀ
0: ਜੀ।
1: ਕਦੇ ਵੀ ਆਪਾਂ ਨੇ ਇਹ ਨਹੀਂ ਦੇਖਣਾ ਚਾਹੀਦਾ ਅਗਲਾ ਗਲਤ ਆ ਰਿਹਾ, ਆਪਣੇ ਕੋਲ ਜਗ੍ਹਾ ਹੈ ਥੋੜਾ ਸਾਈਡ ਹੱਕ।
0: ਬਿਲਕੁਲ, ਅਕਸਰ ਇਸ ਤਰ੍ਹਾਂ ਹੁੰਦਾ ਕਿ ਵੱਡੀ ਮੁਸੀਬਤ ਛੋਟੀ ਜੀ ਖਾਮੋਸ਼ੀ ਨਾਲ ਟਲ ਸਕਦੀ ਹੈ, ਤਾਂ ਜ਼ਰੂਰ ਟਾਲੋ। ਅਗਲੇ ਦੀ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੀਏ, ਹੋ ਸਕਦਾ ਅਗਲਾ ਕੋਈ ਜਲਦੀ ਚ ਜਾਂ ਗੁੱਸੇ ਚ, ਉਹਨੂੰ ਆਪਾਂ ਇਗਨੋਰ ਕਰੀਏ ਤੇ ਸ਼ਾਂਤੀਪੂਰਨ ਮਾਹੌਲ ਬਣਾ ਕੇ ਰੱਖੀਏ, ਸਲੋ ਚੱਲੀਏ ਕਰੋ।
1: ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਦੇਖੋ ਆਪਣੇ ਮੋਬਾਈਲ ਦਾ ਨੈਟ ਪੈਕ ਖਤਮ ਹੁੰਦਾ ਆਪਾਂ ਨੈਟ ਪੈਕ ਪਵਾਉਂਦੇ ਹਾਂ ਜੀ।
0: ਹਾਂਜੀ ਜੀ ਹਾਂਜੀ,
1: ਇਸੇ ਤਰ੍ਹਾਂ ਆਪਾਂ ਨੂੰ ਗੱਡੀ ਦੀ ਵੀ ਸਾਫ ਸੰਭਾਲ ਟਾਈਮ ਸਿਰ ਕਰ ਲੈਣੀ ਚਾਹੀਦੀ
0: ਹੈ, ਔਰ ਜਿੱਥੇ ਵੀ ਅਸੀਂ ਪਹੁੰਚਣਾ ਹੈ 5 ਮਿੰਟ 10 ਮਿੰਟ ਅਗਰ ਹੋ ਸਕੇ ਤਾਂ ਪਹਿਲਾਂ ਨਿਕਲੀ ਤਾਂ ਕਿ ਆਰਾਮ ਨਾਲ ਪਹੁੰਚੇ, ਸਾਨੂੰ ਜਲਦਬਾਜ਼ੀ ਨਾ ਹੋਵੇ,
1: ਆਪਾਂ ਨੂੰ ਪਤਾ ਲੱਗ ਜਾਂਦਾ ਹੁਣ ਆਪਣੀ ਗੱਡੀ ਤੇ ਬ੍ਰੇਕ ਘੱਟ ਲੱਗਣ ਲੱਗੇ ਤਾਂ ਉਸੇ ਟਾਈਮ ਉਹਨੂੰ ਸੈੱਟ ਕਰਾ ਲੈਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਪਿਆਰੀ ਪਿਆਰੀ ਗੱਲਾਂ ਤੁਸੀਂ ਛੋਟੀ ਛੋਟੀ ਲੇਕਿਨ ਕੰਮ ਦੀਆਂ ਗੱਲਾਂ ਦੱਸੀਆਂ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ।
1: ਤੁਹਾਡੇ ਤੋਂ ਸਿੱਖਿਆ ਸਾਰਾ ਸੀ,
0: ਅਸੀਂ ਸਿਖਾਉਂਦੇ ਤੇ ਹੈ ਹੀ ਕੁਛ ਸੁਣਦਾ ਜੀ, ਤੁਸੀਂ ਤੇ ਸਾਡੇ ਬਸ ਬਿਨਾਂ ਗੱਲ ਤਾਰੀਫ ਕਰ ਰਹੇ ਸਾਨੂੰ, ਹੈਂਜੀ ਬਹੁਤ ਬਹੁਤ ਸ਼ੁਕਰੀਆ।
1: ਤੁਹਾਡੇ ਕੋਲੋਂ ਸਿੱਖਦੇ ਹਾਂ, ਤੁਸੀਂ ਵੀ ਅਸੀਂ ਦੇਖਦੇ ਹਾਂ ਵੀ ਜ਼ਿੰਦਗੀ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੇ ਨੇ, ਤੁਸੀਂ ਉਹਨਾਂ ਨੂੰ ਸੁਧਾਰਦੇ ਹੋ, ਸਾਨੂੰ ਵੀ ਦਿੰਦੇ ਹੋ ਵੀ ਇਸ ਤਰ੍ਹਾਂ ਸੁਧਾਰਨਾ ਚਾਹੀਦਾ। ਦਿਨੇ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਨੇ, ਵੱਜਦੇ ਵਿਹੜੇ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਚੱਲਦਾ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ,
1: ਬਹੁਤ ਜਾਣਕਾਰੀ ਦਿੰਦੇ ਹੋ
0: ਤੁਹਾਡੇ। ਅੱਜ ਗੀਤ ਕਿਹੜਾ ਸੁਣਾਓਗੇ? ਗੱਲਾਂ ਤਾਂ ਹੋ ਗਈਆਂ, ਮਨੋਰੰਜਨ ਕਿਹੜਾ ਕਰੋਗੇ?
1: ਗੀਤ ਦੇਖੋ ਜੀ, ਜੇ ਆਪਾਂ ਡਰਾਈਵਰੀ ਸਹੀ ਕਰਾਂਗੇ, ਸਾਰਾ ਕੁਝ ਸਹੀ ਕਰਾਂਗੇ, ਫਿਰ ਆਪਾਂ ਉਹੀ ਗੀਤ ਸੁਣਾਂਗੇ, ਜੀਟੀ ਰੋਡ ਦੇ ਦਹਾਈਆਂ ਪਾਵੇ ਯਾਰਾਂ ਦਾ ਟਰੱਕ ਵੱਲੀਏ,
0: ਕੁਲਦੀਪ ਮਾਣਕਣਾ ਗੀਤ ਹੈ ਨਾ ਜੀ,
1: ਜੀਟੀ ਰੋਡ ਤੇ ਬਹੁਤ ਵਧੀਆ ਚੱਲੂਗਾ।
0: ਬਿਲਕੁਲ ਜੀ ਬਿਲਕੁਲ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕਣਾ ਦਾ ਗੀਤ ਸੁਣਨਾ ਚਾਹੁੰਦੇ ਨੇ। ਲਓ ਜੀ, ਇੰਨਾ ਪਿਆਰਾ ਸੰਦੇਸ਼ ਇਹਨਾਂ ਨੇ ਦਿੱਤਾ ਹੈ, ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਨੇ, ਅਤੇ ਇਹਨਾਂ ਦੇ ਪਸੰਦ ਦਾ ਗੀਤ ਸੁਣਨਾ ਤਾਂ ਬਣਦਾ ਨਾ ਜੀ। ਇੱਕ ਵਾਰੀ ਫਿਰ ਤੋਂ ਸੁਣਦਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ, ਆਓ ਇੰਜੋਏ ਕਰਦੇ ਹਾਂ ਕੁਲਦੀਪ ਮਾਣਕਣਾ ਦਾ ਇਹ ਗੀਤ।

0: ਬਹੁਤ ਹੀ ਪਿਆਰਾ ਗੀਤ ਅਸੀਂ ਸੁਣ ਰਹੇ ਸੀ ਗੁਰਦਾਸ ਮਾਨ ਹੁਣਾਂ ਦੀ ਆਵਾਜ਼ਾਂ ਦੇ ਵਿੱਚ। ਲਓ ਜੀ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ? ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸਵਾਗਤ ਵਿੱਚ। ਕੀ ਹਾਲ ਚਾਲ?
1: ਬਹੁਤ ਵਧੀਆ।
0: ਚਲੋ, ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਵਾਓਗੇ? ਉਹ ਵਾਹ ਜੀ ਵਾਹ, ਗੁਰਦਾਸ ਮਾਨ ਦਾ ਇੱਕ ਵਾਰੀ ਹੋਰ ਤੋਂ ਚੱਲੇਗਾ ਜੀ, ਛੱਲਾ ਗੀਤ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਆਸਮਾਨ ਦੇ ਹੀ ਗੀਤ ਦੀ ਫਰਮਾਇਸ਼ ਸਾਨੂੰ ਕਨੇਰਾ ਮੁਹੱਲਾ ਪਟਿਆਲਾ ਤੋਂ ਕੀਤੀ ਸੀ ਬੱਤਾ ਪਰਿਵਾਰ ਨੇ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਕੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਲਓ ਜੀ ਇੰਜੋਏ ਕਰੋ ਗੁਰਦਾਸ ਮਾਨ ਹੋਣਾ ਦੀ ਆਵਾਜ਼ਾਂ 'ਚ ਪੰਜਾਬੀ ਗੀਤ।

0: ਪ੍ਰੋਗਰਾਮ ਚੱਲਿਆ ਜੀ ਸੌਗਾਤ ਔਰ ਅਸੀਂ ਇੰਜੋਏ ਕਰ ਰਹੇ ਸੀ ਗੁਰਦਾਸ ਮਾਨ ਹੋਣਾ ਦੇ ਗਾਇਕ ਪੰਜਾਬੀ ਗੀਤ ਦਾ ਛੱਲੇ ਦਾ। ਉਮੀਦ ਕਰਦਾ ਜੀ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 23 41 171। ਤੁਸੀਂ ਆਪਣੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਵੀ ਭਿਜਵਾ ਸਕਦੇ ਹੋ। ਨੰਬਰ ਹੈ ਜੀ 9465536077। ਅਤੇ ਲਓ ਜੀ ਇਸ ਦੌਰਾਨ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ 'ਤੇ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ,
1: ਹਾਂਜੀ, AIR ਪੰਜਾਬ, ਆਪਕੀ ਪੇਸ਼ਕਾਰੀ ਦਾ ਨਹੀਂ ਕੋਈ ਜਵਾਬ।
0: ਓ ਵਾਹ ਜੀ ਵਾਹ,
1: ਮੈਂ ਬੰਸੀ ਲਾਲ ਜੀ, ਪਿੰਡ ਚੇਚਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਬੰਸੀ ਲਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬੱਲੇ
0: ਬੱਲੇ, ਵੈਰੀ ਗੁੱਡ। ਇੱਕ ਗੱਲ ਦੀ ਮੈਂ ਤਾਰੀਫ ਕਰਾਂਗਾ, ਸਾਡੇ ਸਾਰੇ ਸਰੋਤਾ ਜਦੋਂ ਸਾਨੂੰ ਕਾਲ ਕਰਦੇ ਨੇ ਸਭ ਕਹਿੰਦੇ ਨੇ ਬਹੁਤ ਬੱਲੇ ਬੱਲੇ, ਸ਼ੁਕਰ ਹੈ ਮਾਲਕ ਦਾ। ਦੇਖੋ ਹਰ ਇੱਕ ਦੀ ਜ਼ਿੰਦਗੀ 'ਚ ਦੁੱਖ ਹੈ ਸੁੱਖ ਹੈ, ਪਰ ਫਿਰ ਵੀ ਪਿਆਰ ਨਾਲ ਬੋਲਦੇ ਔਰ ਮਿੱਠੀ ਆਵਾਜ਼ ਬੋਲਦੇ, ਬਹੁਤ ਖੁਸ਼ੀ ਹੁੰਦੀ ਜੀ ਗੱਲਬਾਤ ਕਰਕੇ। ਚਲੋ ਤੇ ਹੁਣ ਤੁਹਾਡੀ ਆਪਾਂ ਹੋਰ ਬੱਲੇ ਬੱਲੇ ਕਰਾ ਦਿੰਦੇ, ਤੁਹਾਡੀ ਪਸੰਦ ਦਾ ਗੀਤ ਸੁਣੋ ਆ ਕੇ।
1: ਲਾ ਦਿਓ ਭਾਈ, ਲਾ ਦਿਓ।
0: ਕਿਹੜਾ ਗੀਤ ਸੁਣੋਗੇ? ਕੁਲਵਿੰਦਰ ਬਿੱਲਾ ਹੁਣ ਦੀ ਫਰਮਾਇਸ਼ ਤੇ ਆਇਆ ਹੋਇਆ ਇਹਨੇ, ਸਾਡੇ ਸਾਥੀ ਅਨਮੋਲ ਜੋਗਰ ਜੀ ਪਿੰਡ ਮਿਰਜ਼ਾਨਪੁਰ ਗੁਰਦਾਸਪੁਰ ਤੋਂ ਇਹਨਾਂ ਨੇ ਮੈਸੇਜ ਭੇਜਿਆ ਤੇ ਇਹਨਾਂ ਨੇ ਆਪਣੀ ਫੈਮਿਲੀ ਨੂੰ ਇਹ ਗੀਤ ਡੈਡੀਕੇਟ ਕੀਤਾ। ਲਓ ਜੀ ਰਲੀ ਮਿਲੀ ਫਰਮਾਇਸ਼ ਤੇ ਤੁਹਾਡੇ ਤੱਕ ਪਹੁੰਚ ਰਿਹਾ ਕੁਲਵਿੰਦਰ ਬਿੱਲਾ ਹੁਣਾਂ ਦਾ ਇਹ ਪੰਜਾਬੀ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ, ਸੌਗਾਤ ਤੁਸੀਂ ਇੰਜੋਏ ਕਰ ਰਹੇ ਸੀ ਕੁਲਵਿੰਦਰ ਪਿੱਲਾ ਦਾ ਇੱਕ ਪੰਜਾਬੀ ਗੀਤ, ਅਤੇ ਇਸ ਦੌਰਾਨ ਹੀ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ ਜੀ, ਆਓ ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ,
1: ਹੈਲੋ,
0: ਹਾਂਜੀ ਜੀ, ਕੌਣ ਬੋਲ ਰਹੇ ਨੇ, ਆਪਣਾ ਨਾਮ ਦੱਸੋ। ਬਹੁਤ ਬਹੁਤ ਸਵਾਗਤ ਤੁਹਾਡਾ ਇਸ ਪ੍ਰੋਗਰਾਮ ਵਿੱਚ, ਕੀ ਹਾਲ ਚਾਲ?
1: ਬਹੁਤ ਵਧੀਆ, ਬਹੁਤ ਵਧੀਆ,
0: ਸ਼ੁਕਰੀਆ ਸ਼ੁਕਰੀਆ। ਅੱਜ ਇਕੱਲੇ ਸੁਣ ਰਹੇ ਹੋ ਕਿ ਕੋਈ ਫੈਮਿਲੀ ਨਾਲ ਪੂਰੀ ਸੁਣ ਰਹੀ ਹੋ? ਇਕੱਲੇ ਹੀ ਸੁਣ ਰਹੇ ਹੋ, ਤੁਹਾਡੀ ਆਵਾਜ਼ ਬੜੀ ਹੌਲੀ ਹੌਲੀ ਆ ਰਹੀ ਤਾਂ ਕਰਕੇ ਸਮਝ ਗਿਆ ਸੀ ਮੈਂ। ਚਲੋ, ਅੱਜ ਕਿਹੜਾ ਗੀਤ ਸੁਣਵਾਓਗੇ? ਅੱਜ ਕਿਹੜਾ ਗੀਤ ਸੁਣਵਾ ਦਈਏ? ਲੱਠ ਦੀ ਚਾਦਰ। ਚਲੋ ਲਓ ਜੀ, ਕਾਲ ਕਰਨ ਲਈ ਸ਼ੁਕਰੀਆ, ਤੁਹਾਡੀ ਪਸੰਦ ਦਾ ਗੀਤ ਪਹੁੰਚ ਰਿਹਾ ਤੁਹਾਡੇ ਤੱਕ ਜੀ।

ਬਹੁਤ ਹੀ ਪਿਆਰਾ ਗੀਤ ਅਸੀਂ ਕਮਲ ਅਮਰ ਨੂਰੀ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਸੁਣਿਆ। ਇਹਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਜਲੰਧਰ ਤੋਂ ਕੀਤੀ ਸੀ। ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ ਇਹਨਾਂ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਵਾਉਣ ਦੇ ਲਈ। ਨਵਾਂ ਵੀ ਹੈ, ਪੁਰਾਣਾ ਵੀ ਹੈ ਔਰ ਬਿਲਕੁਲ ਦਿਲ ਨੂੰ ਛੂ ਗਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਲਓ ਜੀ, ਪ੍ਰੋਗਰਾਮ ਨੂੰ ਆਪਾਂ ਜਾਰੀ ਰੱਖਦੇ ਹਾਂ ਅਤੇ ਅਗਲਾ ਮੈਸੇਜ ਜਿਹੜਾ ਸਾਨੂੰ ਮਿਲਿਆ ਜੀ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ, ਮੁਰਾਦਾਬਾਦ ਤੋਂ ਮੈਸੇਜ ਭੇਜੇ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਾਰ ਅਤੇ ਨਰਗਿਸ। ਇਹ ਸੁਣਨਾ ਚਾਹੁੰਦੇ ਨੇ ਕਮਲਜੀਤ ਨੀਰੂ ਦੀ ਆਵਾਜ਼ਾਂ ਵਿੱਚ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ। ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ। ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਮੁੱਖ ਸ਼ਾਹ, ਕੁਸ਼ਲ ਸ਼ਾਹ, ਨਿਤਿਨ ਸ਼ਾਹ ਔਰ ਨਾਲ ਮੰਗਲਾਬੇਨ ਰਜਿੰਦਰ ਜੀ ਸ਼ਾਹ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪਿੰਡ ਜਾਖੋਦ ਰਾਜਸਥਾਨ ਤੋਂ ਮੈਸੇਜ ਭੇਜ ਰਹੇ ਨੇ ਸ਼ੰਭੂ ਦਿਆਲ ਖਟਕ, ਬਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖਟਕ। ਇਹ ਸੁਣਨਾ ਚਾਹੁੰਦੇ ਨੇ ਮਿੱਕਾ ਦੀ ਆਵਾਜ਼ ਵਿੱਚ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਜ਼ਰੂਰ ਪਲੇ ਕਰਾਂਗੇ। ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ। ਮੇਰਠ ਕੈਂਟ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ, ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਸੁਣਦੇ ਹਾਂ ਜੀ ਕਮਲਜੀਤ ਨੀਰੂ ਦੀ ਆਵਾਜ਼ਾਂ 'ਚ ਕੋਈ ਇੱਕ ਪੰਜਾਬੀ ਗੀਤ ਔਰ ਉਸ ਤੋਂ ਬਾਅਦ ਸੁਣਾਂਗੇ ਮਿੱਕਾ ਦੀ ਆਵਾਜ਼ਾਂ 'ਚ ਪੰਜਾਬੀ ਗੀਤ। ਪ੍ਰੋਗਰਾਮ ਚੱਲਿਆ ਜੀ ਸੌਗਾਤ। ਮੈਂ ਤੁਹਾਡਾ ਅੱਜ ਦੋਸਤ ਅਮਿਤ, ਇਸ ਦੋ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ 0181 23

ਪੰਤਾਲੀ ਇੱਕ ਸੌ ਇਕਹੱਤਰ। ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਪਹੁੰਚਾ ਸਕਦੇ ਹੋ। ਸਾਡਾ ਨੰਬਰ ਹੈ ਜੀ 9465536077। ਮੈਸੇਜ ਬਣਾਉਣ ਦੇ ਲਈ ਆਪਣਾ ਨਾਮ ਲਿਖੋ, ਆਪਣੇ ਸਾਥੀਆਂ ਦਾ ਨਾਮ ਲਿਖੋ, ਬਿਸ਼ੱਕ ਸਭ ਦਾ ਨਾਮ ਲਿਖੋ। ਉਸ ਤੋਂ ਬਾਅਦ ਕਿਹੜੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਕਿਸ ਸਿੰਗਰ ਦੀ ਆਵਾਜ਼ ਹੈ, ਪਿਕਚਰ ਦਾ ਨਾਮ ਜ਼ਰੂਰ ਲਿਖੋ ਔਰ ਸੈਂਡ ਕਰ ਦਿਓ 9465536077 'ਤੇ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਸਾਡੇ ਸਾਥੀ, ਤਾਲੁਕਾ ਪੰਡਰਪੁਰ ਤੋਂ ਮੁਕਾਮ ਪੋਸਟ ਤੋਂ ਜ਼ਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸਮੀਰ ਮੁਲਾਨੀ ਅਤੇ ਬਹੁਤ ਸਾਰੇ ਸਾਥੀ ਜੀ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ ਰਹਿਣ ਵਾਲੇ ਨੇ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਮੈਸੇਜ ਭੇਜ ਰਹੇ ਨੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਨਾਲੇ ਧੰਨਵਾਦ ਹੈ ਜੀ ਮੈਸੇਜ ਭੇਜਣ ਦੇ ਲਈ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਡਾਕਖਾਨਾ ਖੂਹੀਆਂ ਸਰਵਰ ਭੇਜਣ ਵਾਲੇ ਰਮੇਸ਼ ਬਿੱਲਾ ਚਾਵਲਾ, ਰਾਈਜ਼ਨ ਹੇਜ਼ਲ, ਵਿਹਾਨ ਚਾਵਲਾ, ਆਸਥਾ ਚਾਵਲਾ, ਸੰਤੋਸ਼ ਚਾਵਲਾ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਪੰਜਾਬੀ ਗੀਤ। ਲਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ। ਸੁਰਜੀਤ ਪਿੰਦ ਰੱਖਿਆ ਉਹਨਾਂ ਦਾ ਗਾਇਆ ਇੱਕ ਪੰਜਾਬੀ ਗੀਤ।

ਹੁਣ ਹੁਣ ਮੈਸੇਜ ਮਿਲ ਲਿਆ ਜੀ ਭੇਜਣ ਵਾਲੇ ਸਰਦੀ ਨੇ ਗੁਰਮੀਤ ਸਿੰਘ ਮੀਤਾ ਸਾਊਥ ਤੋਂ ਨਵੀਂ ਦਿੱਲੀ ਬਹੁਤ ਬਹੁਤ ਸਵਾਗਤ ਹੈ ਮੀਤਾ ਸਾਹਿਬ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ ਮੈਸੇਜ ਭੇਜਣ ਲਈ ਧੰਨਵਾਦ ਹੈ।

ਸਾਨੂੰ ਸੁਹੇਲ ਖਾਨ ਜੀ ਨੇ ਮੈਸੇਜ ਭੇਜਿਆ ਦੁਬਈ ਤੋਂ, ਕਹਿੰਦੇ ਤੁਹਾਡਾ ਸਾਰਾ ਪ੍ਰੋਗਰਾਮ ਮੈਂ ਜ਼ਰੂਰ ਸੁਣਨਾ ਵਾਂ ਔਰ ਮੈਨੂੰ ਬਹੁਤ ਚੰਗਾ ਲੱਗਦਾ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਮਿਊਜ਼ਿਕ ਪੰਜਾਬੀ ਸਾਨੂੰ ਪਹੁੰਚਾਉਣ ਦੇ ਲਈ। ਸੁਹੇਲ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਮੈਸੇਜ ਕੀਤਾ। ਅਗਲੀ ਵਾਰੀ ਜ਼ਰੂਰ ਦੱਸਣਾ ਕਿ ਤੁਹਾਡੀ ਪਸੰਦ ਦਾ ਅਸੀਂ ਕਿਹੜਾ ਗੀਤ ਪਲੇ ਕਰ ਸਕਦੇ ਹਾਂ। ਇਸ ਵਾਰੀ ਲਈ ਬਹੁਤ ਬਹੁਤ ਸ਼ੁਕਰੀਆ।

ਪ੍ਰੋਗਰਾਮ ਚੱਲਿਆ ਜੀ ਸੌਗਾਤ ਤੇ ਹੁਣ ਕੁਛ ਆਪਾਂ ਚਿੱਠੀਆਂ ਕੁਛ ਖਤ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲੱਗੇ ਹਾਂ ਜੀ। ਪਹਿਲਾ ਖਤ ਸਾਨੂੰ ਮਿਲਿਆ ਮਹਾਰਾਸ਼ਟਰ ਤੋਂ, ਭੇਜਣ ਵਾਲੇ ਨੇ ਲਕਸ਼ਮਣ ਰਾਓ ਲੋਖੰਡੇ, ਕਲਪਨਾ ਤਾਈ ਲੋਖੰਡੇ, ਸ਼ੈਲੇਸ਼ ਲੋਖੰਡੇ, ਪ੍ਰਤੀਕਸ਼ਾ ਸਵਰਪ੍ਰੀਤ ਲੋਖੰਡੇ। ਕਹਿੰਦੇ ਆਪਣਾ ਦਿਲ ਸੇ ਸ਼ੁਕਰੀਆ, ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਖਤ ਭੇਜਣ ਦੇ ਲਈ। ਕਿਸੇ ਵੀ ਪੰਜਾਬੀ ਗੀਤ ਦਾ ਰਿਕੁਐਸਟ ਐਪ ਭੇਜਣੇ ਸਾਨੂੰ ਮੇਹਰਨਗਰ ਉਮਰ ਖੇੜਾ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ, ਸ਼੍ਰੀਮਤੀ ਸਰਿਤਾ ਸਿਧਾਂਤ, ਲਾਡਲਾ ਟੁਕ ਟੁਕ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ ਇਹ ਖਤ ਸਾਨੂੰ ਮਿਲਿਆ ਵੇ ਮੁਰਾਦਾਬਾਦ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ। ਖਤ ਭੇਜਣ ਵਾਲੇ ਨੇ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼ ਅਤੇ ਬਲਵੀਰ ਸਿੰਘ। ਇਹ ਸੁਣਨਾ ਚਾਹੁੰਦੇ ਨੇ ਕੋਈ ਪੁਰਾਣਾ ਪੰਜਾਬੀ ਗੀਤ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ। ਆਓ ਸੁਣਦੇ ਹਾਂ ਜੀ ਗੁਰਮੀਤ ਬਾਵਾ ਹੋਣਾ ਲਗਾਇਆ ਇਹ ਪੰਜਾਬੀ ਗੀਤ।

0: ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ਾਂ 'ਚ ਇੱਕ ਪੰਜਾਬੀ ਗੀਤ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਅਰਾਇਨ ਜ਼ਿਲ੍ਹਾ ਗੰਗਾਨਗਰ ਤੋਂ। ਡਾਕਟਰ ਬਨਵਾਰੀ ਲਾਲ ਜੈਪਾਲ, ਬਿਮਲਾ ਸੋਨੂ, ਮਮਤਾ ਦਿਸ਼ਾ, ਮੋਕਸ਼ ਸੁਸ਼ਾਂਤ, ਇਹਨਾਂ ਦੇ ਨਾਲ ਨੇ ਵਿਕਰਮ ਜੈਪਾਲ, ਪੂਨਮ ਵਾਲੀਆ, ਇਹ ਸੁਣਨਾ ਚਾਹੁੰਦੇ ਨੇ ਜੈਜ਼ੀ ਬੀ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਇਹਨਾਂ ਦੀ ਫਰਮਾਇਸ਼ ਦੇ ਉੱਤੇ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ।
1: Yo, it's Apache Indian and Jazzy B again. Are we set the trend?

0: ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਇੱਕ ਹੋਰ ਕੋਲਰ ਜੁੜ ਚੁੱਕੇ ਨੇ। ਮੈਨੂੰ ਲੱਗਦਾ ਜੀ ਪ੍ਰੋਗਰਾਮ ਦੇ ਆਖਰੀ ਕੋਲਰ ਹੋਣਗੇ, ਕਿਉਂਕਿ ਘੜੀ ਦੀ ਸੂਈਆਂ ਕਹਿ ਰਹੇ ਕਿ ਬਹੁਤ ਥੋੜਾ ਸਮਾਂ ਰਹਿ ਗਿਆ। ਆਓ ਜੀ ਫਿਰ ਗੱਲਬਾਤ ਕਰੀਏ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੋੜ ਤੋਂ ਬੋਲਦਾ ਜੀ।
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਭੂਸ਼ਣ, ਕੀ ਹਾਲ ਚਾਲ ਤੁਹਾਡੇ?
1: ਬੜੇ ਵਧੀਆ ਜੀ, ਬੜੇ ਵਧੀਆ।
0: ਘੜੀ ਦੀ ਸੂਈਆਂ ਕਹਿ ਰਹੀਆਂ ਕਿ ਤੁਹਾਡੇ ਕੋਲ ਇਜਾਜ਼ਤ ਦਾ ਟਾਈਮ ਆ ਗਿਆ, ਪ੍ਰੋਗਰਾਮ ਪੇਸ਼ ਕਰਦੇ, ਪਤਾ ਨਹੀਂ ਚੱਲਿਆ ਕਦੋਂ ਸਮਾਪਤੀ ਵੱਲ ਪਹੁੰਚ ਗਏ। ਫਟਾਫਟ ਦੱਸ ਦਿਓ ਜੀ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਜਗਮੋਹਨ ਕੌਰ ਜੀ ਦਾ ਸੁਣਾ ਦਿਓ, ਕੁੰਡਲੀ ਚ ਨਹੀਂ ਲੁਕਦੇ।
0: ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਪਹੁੰਚ ਰਿਹਾ ਭੂਸ਼ਣ ਜੀ, ਬਹੁਤ ਬਹੁਤ ਸ਼ੁਕਰੀਆ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾ ਦੇ ਅਧਾਰਿਤ ਔਰ ਵਟਸਐਪ ਮੈਸੇਜਸ ਦੇ ਅਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 1 ਵਜ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ।

0: ਕੜਾ ਵੱਜਦਾ ਕੜੋਲੀ ਵੱਜਦੀ ਕਿਤ ਗਾਗਰ ਵੱਜਦੀ
1: ਹੁਣ ਮੁੰਡਿਆ
0: ਕਿਤ ਗਾਗਰ ਵੱਜਦੀ
1: ਹੁਣ ਮੁੰਡਿਆ
0: ਕਿਤ ਗਾਗਰ ਵੱਜਦੀ
1: ਹੁਣ ਮੁੰਡਿਆ
0: ਕਿਤ ਗਾਗਰ ਵੱਜਦੀ
1: ਹੁਣ ਮੁੰਡਿਆ
0: ਕਿਤ ਗਾਗਰ ਵੱਜਦੀ
1: ਹੁਣ ਮੁੰਡਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ, ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ। ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ, ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ

0: ਸੰਤਾਂ ਦੇ ਜਨਮਾਂ ਜਨਮਾਂ ਦੇ ਮਾੜੇ ਕਰਮਾਂ ਦੀ ਮੈਲ ਕਾਲਖ ਧੋ ਦਿੰਦਾ। ਐਸੇ ਗੁਰੂ ਅੰਗਦ ਦੇਵ ਜੀ ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿੱਚ ਟਿਕ ਕੇ ਸੇਵਣਾ ਚਾਹੀਦਾ ਹੈ। ਐਸੇ ਸਤਿਗੁਰੂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਭੱਟ ਜੀ ਇਸ ਪ੍ਰਥਾਏ ਬਚਨ ਕਰਦੇ ਹਨ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁੱਖ ਜਾਏ। ਵਿਚਾਰ ਅਧੀਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਮੈਂ ਆਪਣੇ ਐਸੇ ਗੁਰੂ ਜੀ ਤੋਂ ਕੁਰਬਾਨ ਜਾਂਦਾ ਹਾਂ ਜਿਸ ਪੂਰੇ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਹਿਰਦੇ ਰੂਪੀ ਘਰ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਇਸ ਲੋਕ ਵਿੱਚ ਵੀ ਆਤਮਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਅਤੇ ਪ੍ਰਲੋਕ ਵਿੱਚ ਵੀ ਇਹ ਆਤਮਕ ਆਨੰਦ ਬਣਿਆ ਰਹਿਣ ਵਾਲਾ ਹੈ। ਆਪਣੇ ਸਤਿਗੁਰ ਕਹਿ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ ਰਹਾਉ। ਵਿਚਾਰ ਅਧੀਨ ਸ਼ਬਦ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਪਰਮਾਤਮਾ ਪਰਮੇਸ਼ਵਰ ਉੱਪਰ ਮੈਨੂੰ ਨਿਸ਼ਚਾ ਹੋ ਗਿਆ ਹੈ, ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈ। ਉਹੀ ਪਰਮਾਤਮਾ ਮੇਰੇ ਸਿਰ ਉੱਤੇ ਰਾਖਾ ਹੈ। ਜਦੋਂ ਤੋਂ ਮੈਂ ਸਤਿਗੁਰੂ ਦੀ ਸ਼ਰਨ ਪੈ ਕੇ ਗੁਰੂ ਜੀ ਦੀ ਚਰਨੀ ਲੱਗਾ ਹਾਂ, ਉਦੋਂ ਤੋਂ ਮੈਨੂੰ ਪ੍ਰਭੂ ਜੀ ਦੇ ਨਾਮ ਦਾ ਆਸਰਾ ਮਿਲ ਗਿਆ। ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲ ਜਾਣ ਦੀ ਬਰਕਤ ਨਾਲ ਹੁਣ ਮੈਨੂੰ ਕੋਈ ਕਿਸੇ ਵੀ ਕਿਸਮ ਦਾ ਡਰ ਨਹੀਂ ਸਤਾਉਂਦਾ। ਗੁਰਦੇਵ ਸ਼ਬਦ ਦੇ ਦੂਜੇ ਪਦ ਵਿੱਚ ਬਚਨ ਉਚਾਰਨ ਕਰਦੇ ਹਨ, ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ। ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਉਸ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਤੇ ਐਸਾ ਯਕੀਨ ਬਣ ਗਿਆ ਹੈ ਜਿਸ ਪਾਰ ਬ੍ਰਹਮ ਪਰਮੇਸ਼ਰ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪ੍ਰਭੂ ਦੀ ਪਰਮ ਹਸਤੀ ਮੌਤ ਤੋਂ ਰਹਿਤ ਹੈ। ਉਹ ਪਰਮਾਤਮਾ ਇਸ ਸਮੇਂ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਅਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਜਿਨ੍ਹਾਂ ਸੇਵਕਾਂ ਤੇ ਨਦਰੇ ਕਰਮ ਕਰਦਾ ਹੈ ਉਹਨਾਂ ਨੂੰ ਆਪਣੀ ਪ੍ਰੀਤ ਦੀ ਦਾਤ, ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਪਿਆਰੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਗੁਰਵਾਕ ਹੈ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਮੇਰੇ ਗੁਰੂ ਦੀ ਵਡਿਆਈ ਬਹੁਤ ਮਹਾਨ ਹੈ, ਮੇਰਾ ਸਤਿਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ, ਉਸ ਦੀ ਸ਼ੋਭਾ ਵੀ ਬੜੀ ਅਚਰਜ ਹੈ, ਉਹ ਅਚਰਜ ਸ਼ੋਭਾ ਵਾਲਾ ਹੈ। ਉਸ ਦੀ ਸ਼ਰਨ ਪੈਣ ਨਾਲ ਮਨੁੱਖਾ ਜ਼ਿੰਦਗੀ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਂਦਾ ਹੈ। ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ। ਪੂਰੇ ਗੁਰੂ ਜੀ ਦੇ ਮਿਲਾਪ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਇਸ ਪ੍ਰਥਾਏ ਗੁਰਵਾਕ ਹੈ, ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬੇਨਾਸੇ।
1: ਆਪਣੇ ਸਤਿਗੁਰ ਕਹਿ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਪਰਮੇਸ਼ਵਰ ਪ੍ਰਭੂ ਤੋਂ ਬਲਿਹਾਰੇ ਜਾਣ ਦੀ ਬਾਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੋਰਠ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਕਰਦੇ ਨੇ। कि मेरी सोने लाल प्रभु नाल प्रीत स्थापित हो गई है। इस प्रीत दी डोरी प्रभु दे हथ विच इस कदर है कि ए प्रीत धागा ना तोड़िया टुटदा है ते ना ही हथों छुटदा है। दिन रात हर वक्त मेरे मन विच वसण वाले प्रभु तू मेरे ते अपनी मेहर करी। मैं तां उस सांवल सुंदर प्रभु दी अकै वड्याई सुन के उस तों वारने बलिहारने जानी आ। हे प्रभु मैं तेरे दासां दा दास अखवांदा होया बेनती करदा हां कि हे ठाकुर प्रभु मेरे ते इंज ही कृपा करदे रहो क्योंकि मेरी तहे लालन प्रभु तेरे नाल ही प्रीत बन गई है। मूह लालन स्यो प्रीत बनी तोरी न टूटै छोरी न छूटै ऐसी माधो खिंच तनी। इस शब्द का गायन कीता है आशा भोंसले अते लता मंगेशकर होरा ने।

ਹੁਣ ਤੁਸੀਂ ਕੁਛ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਚੰਦਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਰ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਰਾਇਨ ਫਿਰਨ ਸਿਰ ਉਡਰਾਵਾ ਚੰਦ।

ਗਵਾਈਏ, ਜੀਓ ਪਿੰਡ ਸਭ ਤਿਸਦਾ ਦੇਖਾ ਜੇ ਆਖ ਗਵਾਈਏ, ਜੇ ਲੋੜ ਹੈ ਚੰਗਾ ਆਪਣਾ ਘਰ ਭੁੰਨੋ ਨੀ ਸਦਾਈਏ, ਜੇ ਜੁਰਮਾਨਾ ਪਰ ਹਰੇ ਜਰਵੇਸ਼ ਕਰੇ ਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀ

ਔੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ।

ਵੈ ਹਉ ਵਿੱਚ ਮੂਰਖੋ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਆਇਆ ਹਉ ਮੈਂ ਕਰ ਕਰ ਜੰਤ ਪਾਇਆ ਹਉ ਮੈਂ ਬੂਝੈ ਤਾਂ ਦਰ ਸੁਝੈ ਗਿਆਨ ਮੇ ਹੋਣਾ ਖਤ ਖਤ ਲੁਝੈ ਨਾਨਕ ਮੇ ਲਿਖਿਆ ਲੇ ਦੇਹਾ ਵੇਖਿਆ ਦੇਹਾ।

ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੜੁਸੀ।

ਵੀ ਸੱਚਾ ਸਾਹਿਬ ਏਕ ਤੋ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਰ ਤਤ ਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਕੌੜੀ ਭਗਤ ਰੇ ਮਨ ਪਾਵਦੇ ਦੋ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਰ ਢੋ ਨਾ ਲੈਣੀ ਥਾਵਦੇ ਕਮੂ ਨਾ ਪੁੱਜਣੇ ਆਪਣਾ ਨਹੁੰਦਾ ਆਪ ਗਣਾਏ ਦੇ ਹਾਂ ਤੁਹਾਡੀ ਕਾ ਨੀਚ ਜਾਤ ਹੋਰੋ ਤੁਮ ਜਾਤ ਸਦਾਏ ਦੇ ਤਿਨ ਮੰਗਾ ਜੇ ਤੁਝੇ ਧਿਆਏ ਦੇ ਤਿਨ ਮੰਗਾ ਜੇ

ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਨ ਪ੍ਰੇਤਨ ਕਰੇ ਹਛਤ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਯੁਕਤ ਜਾਣੇ ਜੀਓ ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ

ਕੌੜੀ ਦਾਨ ਵੰਡਾ ਤਾਂ ਲਿਖਾ ਉਸਦੇ ਮੇਰੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਸਟੀ ਹੋਏ ਇੱਕ ਮਨਾ ਲਖ ਧਿਆਈ ਹੈ ਫਲ ਤੇ ਵੇਹੋ ਪਾਈ ਜੇ ਵੇਹੀ ਘਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ ਮਰ ਥੋੜੀ ਸੇਵ ਗਵਾਈਏ ਮਰ ਥੋੜੀ ਸੇਵ ਗਵਾਈਏ।

ਸੱਚ ਕਾਲ ਕੂੜ ਵਰਤਿਆ ਕਲ ਕਾਲ ਬੇਤਾਲ ਬੀਓ ਬੀਜ ਪਤ ਲੈ ਗਏ ਕਿਉਂ ਗਵੈ ਦਾਲ ਜੇ ਖੋਏ ਤਾਂ ਗਵੈ ਰੁਤੀ ਹੋ ਤੋ ਹੋ ਨਾਨਕ ਪਾਏ ਬਾਰਾ।

ਪੌੜੀ ਪੜਿਆ ਹੋਵੇ ਗੁਨਾਹ ਕਰ ਤੋਂ ਵੀ ਸਾਧਨਾ ਮਾਰੀਏ ਜਿਹਾ ਕਾਲੇ ਕਲਨਾ ਤੇ ਵੇਹੋ ਨਾ ਵਿਚਾਰੀਏ ਐਸੀ ਕਲਨਾ ਖੇਡੀਏ ਜਿੱਤ ਤਰਕੇ ਹੈਗਾ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਗਏ ਵਿਚਾਰੀਏ ਮੋਹ ਚਲੇ ਸੋ ਕੇ ਮਾਰੀਏ।

दर्शन तेरे, सुन प्रभ मेरे, निमुख दृष्टि पेख जीवा, अमृत नाम

सुख लहे ते नर संसार में, अभय पट रिप मद ते सके।

ਗੁਰ ਅਮਰਦਾਸ ਪਰਸੀਏ ਪਹੁੰ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੇ, ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪੌ ਮੁਕੇ, ਗੁਰ ਅਮਰਦਾਸ ਪਰਸੀਏ ਅਭਉ ਲੱਭੇ ਗੋ ਚੁਕੇ, ਇੱਕ ਬਿਨ ਦੁੱਗਣ ਜੋ ਤੋ ਰਹੇ, ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗ ਰਿਹੋ, ਤਾਂ ਤੇ ਅੰਗਰ ਲਹਿਣਾ ਪ੍ਰਗਟ ਤਾਸ ਚਰਨੇ ਲਿਬਰਿਓ, ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਨ ਵਖਾਨੋ ਜੋ ਗੁਣ ਲੱਖ ਗਮ।

0: ਜਿਨੇ ਗੁਣ ਅੰਤ ਨਾ ਜਾਣੋ, ਬੋਇ ਥੁਬ ਦਾਤੇ ਨਿਰਮਿਓ, ਸਭ ਸੰਗਤ ਕੁਲ ਉਦਰਨ। ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸਰਣ। ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੈ ਸਿੱਖੇ ਸੰਗ ਰਿਓ ਤਤ ਹਰ ਚਰਨ ਮਿਲਾਇਓ। ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣੇ ਸੰਗ ਹੋ। ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾਸਰਣ ਤੋ।
1: ਚਿਤ ਚਿਤਵੋ ਅਰਦਾਸ ਕਹੋ, ਪਰ ਕਹਿ ਪੀ ਨਾ ਸਕੋ। ਸਰਬ ਚਿੰਤ ਤੁਝ ਪਾਸ, ਸਾਧ ਸੰਗਤ ਹੋ ਤਕੋ। ਤੇਰੇ ਹੁਕਮ ਪਵੇ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ। ਜਬ ਗੁਰ ਦੇਖੈ ਸੁਭ ਦ੍ਰਿਸ਼, ਨਾਮ ਕਰਤਾ ਮੁਖ ਮੇਵਾ। ਅਗਮ

सुत पान डरयो, पान दास सो आस जगतर गुरु की, पारस पेट परस।

ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਹਮ ਅਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਇੱਕ